ਰਾਸ ਰਹਾਉ ਹਰ ਜਨ ਕੇ ਵਡਭਾਉ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਸ ਨਾਮ ਨਾ ਪਾਇਆ ਤੇ ਭਾਗਿਨ ਜੰਪਾਸ ਜੋ ਸਤਿਗੁਰ ਸੰਸਗਨੀ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗ ਜਪਾ ਜਿਨਾ ਬਿਲ ਜਾਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹ ਉਦਮ ਜਵਾਰਾ ਜੀਉ ਭਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾਰਿਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸਕੀ ਧਰਿਆ ਸੇ ਸਿਰ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉੜੇ ਉਡਾਵੇ ਸਹਿ ਕੋਸਾ ਤਿਸ ਪਾਸੇ ਬਹਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖੇ ਕਿਉ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣਾਰ ਪੁਰ ਨੈਣ ਗਮਾਂ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੋ ਜੀ ਹਰ ਸੱਚੇ ਸਿਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੂਵ ਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਦਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬਿੰਦਰ ਅੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤ ਏਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕਰਬਾਣਾ ਹਰ ਧਿਆਵੇ ਤੋ ਜੀ ਸੇ ਜਨ ਜੁਗਮੇ ਸੋ ਵਾਸੀ ਸੇ ਮੋਹ ਭੈ ਜਿਨ ਹਰ ਧਿਆਇਆ ਜੀ ਤਿਨ ਤੋਟੇ ਜਮ ਕਹੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰਾ ਰੂਹ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਾ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਮ ਤੋ ਜੀ ਅਨਕ ਅਨੇਕ ਅਨੰਤਾ ਤੇਰੀ ਅਨਕ ਤ੍ਰਿਕਰੇ ਹਰ ਪੂਜਾ ਜੀ ਤਵ ਤਾਪੇ ਜਵੇ ਬੇਅੰਤਾ ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਪ੍ਰਿਯ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੂੰ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਧੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧੇ ਆਪੇ ਸੇ ਸਭ ਪਾਈ ਜੀ ਤੁਧੇ ਆਪੇ ਸੇ ਸਭ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕਹੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ
ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਤੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੈਨੂੰ ਅੰਮ੍ਰਿਤਨ ਪਾਇਆ, ਗੁਰਮਹਲਾ ਦਾ ਮਨਮੋਹ ਗਵਾਇਆ, ਤੁਰਿਆ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝੀ ਮਾਏ, ਤੁਝ ਬਿਨ ਦੂਜਾ ਕੋਈ ਨਾਏ, ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਦੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸੰਭਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਨਾਨ ਗੁਰਮ ਪਰਟੋਏ, ਆਸਾ ਮਹਲਾ ਪਹਿਲਾ, ਤਿਤ ਸਰਵਲੇ ਭੈਲੇ ਨਵਾਸਾ, ਪਾਣੀ ਪਾਵ ਤਿੰਨੇ ਕੀਆ, ਪੰਗਜ ਮੋਹ ਪਾਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ, ਮਾਨ ਏਗ ਨਾ ਚੇ ਸਮੂੜ ਮੰਨਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੂਹ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜੈਨ ਤੂੰ ਨਾ ਹੀ ਵਿਸਰਿਆ, ਆਸਾ ਮਹਲਾ ਪੰਜਵਾ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾ ਸੰਦ ਪਾਈ ਕੇ ਵੰਦਾ, ਸਰਨ ਜਾਮ ਲਾ ਪਉ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਵਿ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੋ ਸਵੇ ਤੋਂ ਕਾਵੋ, ਆਪ ਹਾਥ ਦੇ ਮੋਏ ਬਚਾਵੋ, ਸੁਖੀ ਵਸੇ ਮੋਰੋ ਪਰਿਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਹੀਂ ਕਰਦਾ ਕਰੀਐ, ਸਭ ਐਰਨ ਕੋ ਆਸ ਮਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਬਚਾਉ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਐ, ਚੁਣ ਚੁਣ ਸਤਰ ਹਮਾਰੇ ਮਾਰੀ ਐ, ਆਪ ਹੱਥ ਦੇ ਮੁਝੇ ਅਬਰੀ ਐ, ਮਨ ਕਾਲ ਕਾ ਤ੍ਰਾਸ ਨਵਰੀ ਐ, ਹੂਜੋ ਸਦਾ ਹਮਾਰੇ ਪੱਛਾ, ਸਿਰਿਆ ਤੁਜੂ ਕਰਿਓ ਰੱਛਾ, ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਧੂ ਸੰਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਮ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵਦਾਰ ਜਸ਼ਨ ਅਪਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਰਬ ਪ੍ਰਜਾ ਜਿਨੇ ਆਪ ਸਵਾਰੀ,
ਸੇਵਕਨ ਗੋ ਸੇਵਕਨ ਸੁਖ ਦਿਓ, ਸਤਰਨ ਕੋ ਪਲ ਮੁਹੰਬਦ ਕੀਓ, ਘੜ ਘੜ ਕਿਹੇ ਅੰਤਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟਕਾਰ ਫੂਲਾ, ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘੜ ਘੜ ਕੇ ਪੜ ਪੜ ਕੀ ਜਾਣੈ, ਜਾਵੁਦ ਕਰ ਕਰਾਂ ਕਰਤਾਰਾ, ਪਰ ਜਾ ਤਰਤਾ ਬੇਦੇ ਅਪਾਰਾ, ਜਾਬਾ ਕਰ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਨ ਸੇ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੂੰ ਸਭੀ ਤੇ ਰਹਿਤ ਨਿਰਾਲਮ, ਚਾਨਦ ਬੇ ਭੇਦ ਰਿਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨਿਲ ਅਨਾਦ ਸੰਭਵ, ਤਾਕਾ ਮੂੜ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਿਰਪਾਨ ਨ ਮਾਨਤ, ਮਹਾ ਮੂੜ ਕਹਿ ਭੇ ਨ ਜਾਂਤ, ਮਹਾਦੇਵ ਕੋ ਕਹਿ ਸਦਾਸ਼ਿਵ, ਨਿਰੰਕਾਰ ਕਾ ਚੀਨਤ ਨੈ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਾਤ ਭੈਨ ਭੈਨ ਤੋਹੇ ਤੇ ਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਬੈ ਸਜਾ ਪ੍ਰਥਮ ਸੰਸਾਰਾ, ਏਕ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕਹੀ ਪੂਪਾ, ਅੰਡ ਜੇ ਰਸੇ ਤਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਹੂਰਾ ਜਾਹੂੰ ਬੈਠਾ, ਕਹੂੰ ਸਿੰਮ ਪਿਓ ਸੰਕਰ ਕੈਠਾ, ਸਗਰੀ ਸੇ ਦੁਖਾਏ ਅਚੰਭੋ, ਆਚ ਗਾਸੂ ਸਿਅੰਭੋ, ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਅਬਾਰ ਸਿੱਖ ਸੰਗਰੋ, ਦੋ ਜਿਤੇ ਉਠਤ ਪਾਤਾ, ਸਗਲ ਮਲੇਸ਼ ਕਰੋ ਰਣ ਗਾਤਾ, ਜਿਆ ਤੂੰ ਸਭ ਸਰਣੀ ਪਰੈ, ਤਿਨਕੇ ਦੁਸ਼ਟ ਦੁਖਤ ਹੈ ਮਰੈ, ਪੁਰਖ ਜਮਨ ਪਾਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਤਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਹਰੀ ਟਰੇ ਤਦ ਕਾਲਾ, ਕਿਰਪਾ ਦਰ ਤਨ ਜਾਏ ਨ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ, ਰਿਦ ਸਿਦ ਕਰਮ ਸਭ ਹੋਈ, ਦੋ ਸਹਿ ਸਹਿ ਸਕੇ ਨਾ ਕੋਈ, ਇੱਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਂ ਤੇ ਤਾਏ ਉਬਾਰਾ, ਜਿੰਦਰ ਨਾਮ ਤਿਆਰੋ ਕਹਾ, ਦਾਰਦ ਦੁਸ਼ਟ ਦੋ ਤੇਰਾ, ਖੜਗ ਕੇ ਤਮੈ ਸਰਨ ਤਿਆਰੀ, ਆਪ ਹਾਥ ਦੇ ਲਿਓ ਅਬਾਰੀ, ਸਰਬ ਠੋਰ ਮੋਹੋ ਸਹਾਈ, ਦੁਸ਼ਟ ਦੋ ਤੇ ਲਿਓ ਬਚਾਈ, ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆ ਤਰੇ ਨੀ ਆਨੇ, ਰਾਮ ਰਹੀਮ ਪੁਰਾਣ ਕੁਰਾਨ ਨੇ ਕਹੇ ਮਤ ਇਕ ਨਾ ਮਾਨੇ, ਓ ਸਿਮਰਤ ਸ਼ਾਸਤਰ ਬੇ ਸਬੈ, ਬਹੁ ਵੇਦ ਗਿਆ ਮੇਗ ਨਾ ਜਾਣੇ, ਓ ਸ੍ਰੀ ਅਸਵਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਏ ਬਖਾਨੇ, ਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਇਓ, ਦੁਆਰੋ ਦੁਆਰ ਬਾਹੇ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ।
ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਦਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ, ਜਿਹਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜੇ ਦੀਆਂ ਵੜਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦੀ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਦਾਨਵ ਤੈ ਸੁਖੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਦ ਸਾਜਨ ਪੈ ਸੁਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰਿਆ ਭਰਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਮੁਦਾਵਣੀ ਮਹਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਾ ਸੰਤੋ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸਾਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਆਧਾਰੋ, ਇਹ ਵਸਤ ਜੀ ਨ ਜਾਈ, ਨਿਤਨ ਰਾਖੁਰ ਤਾਰੋ, ਤਮ ਸੰਸਾਰ ਚਨ ਲਗਤਰੀਐ, ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾ ਧੋ ਨਾਈ, ਮੈਨੂੰ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨੇ ਤਰਿਮ ਦੀ ਬਾਣੀ ਸੋਧਰ ਰਾਏ ਸਾਹਿਬ ਦੇ ਪਾਠ ਹੋਏ ਨੇ। ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸਰਵਣ ਕੀਤੇ ਨੇ। ਹੁਣ ਦੋ ਪਰਿਵਾਰਾਂ ਵੱਲੋਂ ਸ਼ਾਮ ਦੇ ਦੀਵਾਨ ਦੀ ਸੇਵਾ। ਭਾਈ ਚਰਨਜੀਤ ਸਿੰਘ ਸਤਵੰਤ ਕੌਰ ਢਿੱਲੋਂ ਪਰਿਵਾਰ, ਜਿਨ੍ਹਾਂ ਨੂੰ ਸਤਿਗੁਰ ਨੇ ਪੋਤੀ ਦੀ ਦਾਤ ਬਖਸ਼ੀ ਹੈ, ਅਤੇ ਤਰਸੇਮ ਸੁਖਰਾਜ ਕੌਰ ਬਰਾੜ ਨੂੰ ਦੋਹਤੀ ਦੀ ਦਾਤ ਅਤੇ ਮਨਿੰਦਰਜੀਤ ਸਿੰਘ ਸਿਮਰਨ ਕੌਰ ਢਿੱਲੋਂ ਦੇ ਗ੍ਰਹਿ ਪੁੱਤਰੀ ਦੀ ਅਰਦਾਸ ਦਾਤ ਬਖਸ਼ੀ ਹੈ। ਕਾ ਬੱਚੀ ਅਰਜੋਈ ਦਾ ਪਹਿਲਾ ਜਨਮ ਦਿਨਾ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਬੱਚੀ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਆਪ ਸੰਗਤਾਂ ਦੇ ਚਰਨ ਪ੍ਰਸੰਗ ਕੀਤੇ ਜਾ ਰਹੇ ਨੇ। ਸੋ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋਣੀ ਹੈ। ਲੰਗਰ ਹਾਲ 'ਚ ਪਰਿਵਾਰ ਅਗਰ ਮੇਰੀ ਆਵਾਜ਼ ਸੁਣਦੇ ਨੇ ਤਾਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਦਰਬਾਰ ਵਿੱਚ ਹਾਜ਼ਰੀ ਭਰੋ,
ਕਿਉਂਕਿ ਪਾਠ ਆਪ ਪਰਿਵਾਰ ਵੱਲੋਂ ਸ਼ੁਰੂ ਹੋਣ ਲੱਗਾ ਅਤੇ ਪਰਿਵਾਰ ਦਾ ਫਰਜ਼ ਬਣਦਾ ਕਿ ਉਹ ਪਾਠ ਬਹਿ ਕੇ ਸੁਣੇ। ਸੋ ਬੇਨਤੀ ਹੈ ਆਪ ਜੀ ਨੂੰ। ਦੂਸਰਾ ਪਾਠ ਭਾਈ ਕੁਲਵੰਤ ਸਿੰਘ ਬੈਂਸ, ਬੀਬੀ ਦਰਸ਼ਨਜੀਤ ਕੌਰ ਬੈਂਸ ਦੀ ਪੋਤੀ ਹੈ, ਅਤੇ ਭਾਈ ਪਲਵਿੰਦਰ ਸਿੰਘ ਜਸਵਿੰਦਰ ਕੌਰ ਮਾਂਗੜ ਦੀ ਦੋਹਤੀ, ਕਮਲਦੀਪ ਸਿੰਘ ਅਤੇ ਅਮਨਦੀਪ ਕੌਰ ਬੈਂਸ ਦੇ ਗ੍ਰਹਿ ਵਿਖੇ ਪੁੱਤਰੀ ਦਾ ਜਨਮ ਹੋਇਆ, ਬੱਚੀ ਰੂਹ ਕੌਰ ਬੈਂਸ ਦਾ ਜਨਮ ਹੋਇਆ ਅਤੇ ਉਹਦੀ ਭੈਣ ਬੱਚੀ ਮਾਇਰਾ ਕੌਰ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਰਹੇ ਨੇ। ਢਿੱਲੋਂ ਪਰਿਵਾਰ ਅਤੇ ਬੈਂਸ ਪਰਿਵਾਰ ਦੇ ਨਾਲ ਆਏ ਹੀ ਸਾਰੇ ਸਾਖ ਸੰਬੰਧੀਆਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਰਹੇ ਨੇ, ਬੈਠ ਕੇ ਪਾਠ ਸਰਵ ਕਰਨ ਦੀ ਕਿਰਪਾਲਤਾ ਕਰੋ ਜੀ। ਤਕਰੀਬਨ 7:40 ਤੱਕ ਸੁਖਮਨੀ ਸਾਹਿਬ ਦੇ ਪਾਠ ਹੋਣੇ ਨੇ ਜਾਂ 45 ਤੱਕ, ਉਸ ਤੋਂ ਬਾਅਦ ਅਰਦਾਸ ਹੋਣੀ ਹੈ। ਅਰਦਾਸ ਤੋਂ ਬਾਅਦ 8:30 ਤੱਕ ਦੀਵਾਨ ਚਲਗੇ, ਪਰਿਵਾਰਾਂ ਵੱਲੋਂ ਦੀਵਾਨ ਦੀ ਸਮੁੱਚੇ ਦੀ ਸੇਵਾ, ਕੀਰਤਨ, ਗੁਰੂ ਕੇ ਲੰਗਰਾਂ ਦੀ। ਇਸੇ ਤਰ੍ਹਾਂ ਪਿੰਡ ਕਲਸੀਆਂ, ਜ਼ਿਲ੍ਹਾ ਲੁਧਿਆਣਾ ਅਤੇ ਭੈੜੀ ਵੜਿੰਗ ਨਗਰਾਂ ਵੱਲੋਂ ਅਖੰਡ ਪਾਠ ਆਰੰਭ ਹੋਏ ਨੇ ਦੋ ਹਾਲ 'ਚ। ਐਤਵਾਰ ਨੂੰ ਭੋਗ ਪੈਣਗੇ, ਉਹਨਾਂ ਵੱਲੋਂ ਵੀ ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ। ਸਵਾਭ ਪਾਠ ਸੁਖਮਨੀ ਸਾਹਿਬ ਦੇ ਆਰੰਭ ਹੋ ਰਹੇ ਨੇ, ਭਾਈ ਸਰਭਾਈ ਲਖਵਿੰਦਰ ਸਿੰਘ ਜੀ ਆਪ ਨੂੰ ਪਾਠ ਸਰਵਨ ਕਰਾਉਣਗੇ। ਪਰਿਵਾਰਾਂ ਨੂੰ ਬੇਨਤੀ ਦਰਬਾਰ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰਿ ਹਰਿ ਤੇਰੀ, ਸੁਣ ਸੁਣ ਹੋਵਾ ਪਰਮ ਗਤਿ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਤਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹ, ਜੁਗਾਦਿ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਸ ਵਿਸੁੰਬਰ, ਇਕ ਨਾਮ ਜਪਤ ਅਗਣਤ ਅਨੇਕਾ, ਵੇਦ ਪ੍ਰਾਣ ਸਿਮਰਤ ਸੋਦੇ ਆਖਿਰ, ਕਿੰਨੇ ਰਾਮ ਨਾਮ ਕੇ ਆਖਿਰ। ਕਿਨਕਾ ਇਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕੰਕੀ ਇਕ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਰ ਮਨ ਵਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਭ ਨ ਬੱਸਾ, ਪ੍ਰਭ ਕਾ ਸਿਮਰਨ ਦੁਖ ਜਮ ਨੱਸਾ। ਪ੍ਰਭ ਕਾ ਸਿਮਰਨ ਕਾਲ ਪਰ ਹਰਾ, ਪ੍ਰਭ ਕਾ ਸਿਮਰਨ ਦੁਸ਼ਮਣ ਡਾਰਾ। ਪ੍ਰਭ ਸਿਮਰਤ ਕਛ ਵਿਘਨ ਨ ਲਾਗਾ, ਪ੍ਰਭ ਕਾ ਸਿਮਰਨ ਅਣਦਨ ਜਾਗਾ। ਪ੍ਰਭ ਕਾ ਸਿਮਰਨ ਭਉ ਨਾ ਵਿਆਪਾ, ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪਾ। ਪ੍ਰਭ ਕਾ ਸਿਮਰਨ ਸਾਧਕਾ ਸੰਗ, ਸਰਬਨ ਧਾਨ ਨਾਨਕ ਹਰ ਰੰਗ। ਪ੍ਰਭ ਕਾ ਸਿਮਰਨ ਰਿਤ ਸਿੱਧ ਨੌ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਬਿਨਸੈ ਦੂਜਾ। ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਾਹ ਮਾਨੀ। ਪ੍ਰਭ ਕਾ ਸਿਮਰਨ ਹੋਏ ਸੋ ਭਾਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿਲਾ ਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਪ੍ਰਭ ਕਾ ਸਿਮਰਨ ਤਿਸਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਝੈ। ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਅਸਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਬਸੈ ਸਦ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸਾ ਹਰ ਨੇਰੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਿਵ ਸਮਾਨੀ। ਪ੍ਰਭ ਕਾ ਸਿਮਰਨ ਨਿਸ਼ਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ। ਪ੍ਰਭ ਕਾ ਸਿਮਰਨ ਅਨਹਤ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਨ ਕੋ ਪ੍ਰਭ ਮਇਆ, ਨਾਨਕ ਤਿੰਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਪੇ ਦੇ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਰਨ ਕਰਨਾ। ਹਰ ਸਿਮਰਨ ਕੀਓ ਸਗਲੇ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਕੜ ਕੜ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਾ ਮਹਾ ਭਿਆਨ ਦੂਤ ਜਮ ਦਲਾ, ਤਾਂ ਕੇਵਲ ਨਾਮ ਸੰਗ ਤੇਰਾ ਚੱਲਾ। ਜਾ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬਾਂਧ ਨਾ ਪਰ, ਹਰ ਕਾ ਨਾਮ ਜਪਤ ਨਿਸਤਰਾ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗਿਓ ਜਾਤੇ ਅਕੇਲਾ, ਤੇ ਹਰ ਨਾਮ ਸੰਗੋ ਸੁਹੇ ਲਾ। ਸਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ।
ਛੂਟਤ ਨਹੀਂ ਕੋਟ ਲਖ ਬਾਹੀ। ਨਾਮ ਜਪਤ ਤਹ ਪਾਰ ਪਰਾਹੀ, ਅਣਕ ਬਿਘਨ ਜਹ ਆਏ ਸੰਘਾਰਾ। ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੁਨ ਜਨਮ ਮਰ ਜਾਮ। ਨਾਮ ਜਪਤ ਪਾਵੈ ਬਿਸਰਾਮ, ਹੋ ਮਹਿਲਾ ਮਲ ਕਬੂ ਨ ਧੋਵੈ। ਹਰ ਕਾ ਨਾਮ ਕੋਟ ਪਾਪ ਖੋਵੈ, ਸਾ ਨਾਮ ਜਪੋ ਮਨ ਰੰਗ। ਨਾਨਕ ਪਾਈਐ ਸਾਧਕ ਸੰਗ, ਜਿਹ ਮਾਰ ਕੇ ਗਣ ਜਾਹਿ ਨ ਕੋਸਾ। ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ। ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ। ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਵੋ ਕਾਮ। ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੇ ਕਰਖਾ। ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖਾ, ਭਾਗਤ ਜਨਾ ਕੀ ਵਰਤਨ ਨਾਮ। ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ। ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰ ਸੰਤ ਦਾਤ। ਹਰ ਰੁਖ ਸਤਿਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ। ਪਾਰ ਬ੍ਰਹਮ ਜਨ ਕਿਨੂੰ ਦਾਨ, ਮਨ ਤਰੰਗ ਰਤ ਰੰਗ ਏਕਾ। ਨਾਨਕ ਜਨ ਕੈ ਬਿਰਤ ਵਿਵੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤ। ਹਰ ਕਾ ਨਾਮ ਜਨ ਕੋ ਤ੍ਰਿਪਤ ਭੂਤ, ਹਰ ਕਾ ਨਾਮ ਜਾਗਣਕਾ ਰੂਪ ਰੰਗ। ਹਰ ਨਾਮ ਜਪਤ ਕਛ ਨਾਹੇ ਹੇ, ਹਰ ਨਾਮ ਜਪਤ ਕਾ ਪਰ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਉਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਅਠ ਪੈਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਹਰ ਕੀ ਭਗਤ ਮੁਕਤ ਵੋ ਕਰੇ, ਨਾਨਕ ਜਨ ਸੰਕੇਤੇ ਤਾਰੇ। ਪਾਰ ਜਾਤੇ ਹਰ ਕੋ ਨਾਮ ਕਾਮ, ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ ਨਾਮ, ਸੁਣਤ ਦਰਦ ਦੁਖ ਲਥਾਹਾ। ਨਾਮ ਕੀ ਮਹਿਮਾ ਸੰਤ ਰਿਤ ਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੋਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵਾ ਜਨ ਕੋ ਇਸ ਲੋਕ। ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਬਟ ਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਤ ਵਿਖਿਆਨ। ਯੁਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਣ ਮੱਧੇ ਫਿਰਿਆ। ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਧਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਤੀ, ਵਰਤਨੇਮ ਕਰੇ ਬਹੁ ਪੰਥੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ, ਮਾਹੋ ਦਸ ਫੀਸਰ ਸਿਵੈ। ਅਗਰ ਮੈਂ ਹੋ ਮਤ ਪ੍ਰਾਣ ਕਰਨ ਕਸਵ ਹੈ ਵਰ ਭੂਮਦਾਨ। ਨਿਹੁਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖਾ ਸਰੀਰ ਕਟਾਵੈ, ਤੋ ਵੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਸ਼ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਰ ਨਾ ਮਨ ਤੇ ਹੁੱਟੈ। ਸੋਚ ਕਰ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋਬ ਸਦ ਨਾ ਕਰ, ਮਨ ਤੇ ਕਬੂ ਨਾ ਬਿਖਿਆ ਟਰ। ਜਲ ਤੋ ਵੈ ਬਹੁ ਦੇ ਅਨੀਤ, ਸਿੱਧ ਕਾਹੋ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾ ਬਦਰੇ ਪਤ ਦਵਾ ਮੂਚ। ਬਹੁਤ ਸਿਆਣਪ ਜਮਕਾ ਪਉ ਵਿਆਪੈ, ਅਣਕ ਯਤਨ ਕਾਰ ਤਿਸਨਾ ਧਰਾਪੈ। ਭੇਖ ਅਨੇਕ ਅਗਨੀ ਬੁਝੈ, ਕੋਟ ਉਪਾਪ ਦਰਗਨੀ ਸਿਜੈ। ਛੂਟਸ ਨਾਹੀ ਉਪ ਭਇਆਲ, ਮੋਹਿ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ

ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾ ਨਾ ਪੇਖਾ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਉਹਨੇ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੁਪਰਬ ਤੇਰੋ ਮਾਨ ਸਗਲ ਕਟਕ ਦੇਵ ਦਾਨ ਕਰਨ ਕਰਵਨ ਹਰ ਸਵਾਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਅਪ੍ਰਭਰਾ ਤੇ ਤੁਮਰੇ ਉਸ ਤੁਮਤੇ ਹੋਏ ਨਾਨਕ ਵਨ ਜਾਨ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆਮਾ ਉੱਤਮ ਕਿਰਿਆ ਸਤਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇਹ ਕਟ ਵਸ ਹਰਿ ਨਾਮ ਸਲੋਕ ਨਿਰਗੁਣੀ ਆਰ ਏ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਅਗਰ ਬਗਨ ਮੈਂ ਜਿਨ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪੈ ਉਪਰ ਸਾਖ ਸਹਿਨ ਮੁਖ ਪਿਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜ ਬਖਸ਼ ਲਿਓ ਤੋ ਨਾਨਕ ਸੀਜ ਜੇ ਪ੍ਰਸਾਦ ਤਾਰੂ ਉਪਰ ਸੁਖ ਬਸਾ ਸੁਤ ਭਰਾਤ ਮੀਤ ਬਣਤਾ ਸੰਘਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਗ ਸਾਤ ਬਸਾ ਦਿਨ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਪ੍ਰਸੰਗ ਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕੜ ਲਿਹੋ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤਿਸੋ ਪ੍ਰੀਤਨ ਕਰ ਗਵਾਰ ਜਾ ਕੀ ਸੇਵਾ ਨਵਨਿਤ ਪਾਵਾ ਤਾਸੋ ਮੂੜਾ ਮਨ ਨੀ ਲਾਵਾ ਜੋ ਠਾਕੁਰ ਸਭ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵਾ ਦੁਰਗੇ ਮਾਨ ਤਿਸੇ ਵਿਸਾਰਾ ਮੁਗਤੇ ਜਾਣ ਸਦਾ ਸਦਾ ਭੁੱਲਣ ਹਰ ਨਾਨਕ ਰੱਖਣ ਹਰ ਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾ ਛੋੜ ਚੂ ਸੰਗ ਮੈ ਚਾਹ ਜੋ ਛੱਡਣਾ ਸੋ ਆਦੰਤ ਚੋ ਰੱਖਣ ਹਾਰ ਤਿਸੋ ਪ੍ਰੀਤਨ ਕਰ ਗਵਾਰ ਜਾਕੀ ਸੇਵਨ ਨਵ ਨਿਧ ਪਾਵਾ ਤਸ ਮੂੜਾ ਮਨ ਨੀ ਲਾਵਾ ਜੋ ਠਾਕੁਰ ਸਦਾ ਹਜੂਰੇ ਤਾਕੋ ਅੰਦਾ ਜਾਣਤ ਦੂਰੇ ਜਾਕੀ ਟਹਿਲ ਪਾਵਾ ਦੁਰਗੇ ਮਾਨ ਤਿਸੇ ਵਿਸਾਰਾ ਮੁਗਦੇ ਜਾਣ ਸਦਾ ਸਭ ਭੁੱਲਣ ਹਰ ਨਾਨਕ ਰੱਖਣ ਹਰ ਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਾਨ ਛੁੜ ਜਾਏ ਤਿਸਕਾ ਸ਼ਰਮ ਕਰ ਸੰਗ ਸਾਜ ਤਿਸ ਪਰ ਹਰ ਚੰਦਨ ਲੇਪ ਉਤਾਰਾ ਧੋਏ ਗਰਦਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤ ਬਿਕਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ ਕਰ ਤੂਤ ਪਸੂ ਕੇ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਪੇਕ ਅੰਤਰ ਮਲਮਾ ਸ਼ਬਦ ਨਾ ਕਿਸ਼ ਕਰ ਛਪਾਇਆ ਬਾਹਰ ਗਿਆਨ ਤਨੇ ਸੁਨਾਨ ਵਿਆਪੇ ਲੋ ਸਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਤਰ ਵਸੈ ਪ੍ਰਭਾਵ ਨਾਨਕ ਤੇਜਨ ਸਹਿ ਸਮਾਤ ਸੁਣਨ ਦਾ ਕੈਸੇ ਮਾਰਗ ਪਾਵਾ ਕਰ ਗਿਆ ਲਿਹੋ ਉੜਨੇ ਬਹਾਵਾ ਕਹਾ ਬੁਝਾਰਤ ਬੁਝੇ ਡੋਰਾ ਨਿਸ ਕਹੀਏ ਤੋ ਸਮਝੇ ਪੂਰਾ ਕਹਾ ਬਿਤਨ ਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹੇ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਰ ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬੈ ਰਾਜ ਤਾਂ ਸੋ ਪ੍ਰੀਤ ਬਲੂਆ ਕਿਗਰ ਪੀਤਰ ਵਸੈ ਅੰਧ ਗੇਲ ਮਾਇਆ ਰੰਗ ਰਸੈ ਦ੍ਰਿੜਕਰ ਮਾਨਾ ਮਨ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੁੱਧ ਕੰਮ ਕਰੋ ਦਮੋਹ ਝੂਠ ਵਿਕਾਹਾਂ ਹਰ ਮਹਾਂ ਲੁਭ ਧਰੋ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣਾ ਤੁਮਰਾ ਅੰਤੁ ਚਿਤ ਉਚਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਆਨ ਸੁਆਏ ਨਾਨਕ ਕਹੁ ਨਾ ਸੀ ਜਾਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੇ ਪਾਛਾ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ ਇੱਕ ਪੀਨਾ ਦੇ ਦਸ ਪੀਹਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਰਮ ਪਾਇਆ ਗਨ ਸਾਹੁ ਪਣੀ ਦੇ ਰਾਤ ਖਾਤ ਪੀਤ ਵਰਤਾ ਅੰਦ ਉਲਾਸ ਆਪਣੇ ਅਮਾਨ ਕਛ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪਰਤੀ ਤਾਪ ਹੀ ਖੋਵਾ ਬਹੁਰ ਉਸਕਾ ਵਿਸਵਾਸ ਨਾ ਹੋਵਾ ਜਿਸ ਕੀ ਵਸਤ ਤੁਸੀਂ ਆਗਿਆ ਰੱਖਿਆ ਪ੍ਰਭ ਕੀ ਆਗਿਆ ਮਾਨਾ ਮਾਥਾ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਭਾਂਤ ਮਾਇਆ ਕੇ ਸਰਪਰ ਹੋਵਤ ਜਨ ਨੇਤ ਬਿਰਖੀ ਛਾਇਆ ਸੋ ਰੰਗ ਲਾਵਾ ਉਹ ਬਿਨ ਸੋ ਮਨ ਪਛਤਾਵਾ ਜੋ ਦਿਸ ਚਾਲਣ ਹਾਰ ਲਪਟ ਰਹੋ ਤੇ ਅੰਧਾਰ ਬਟਾਉ ਸੋ ਜੋ ਲਾਵਾ ਨੇਤਾ ਕੋ ਹੱਥ ਨਾਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
मिथ्या तान तान कुटुंब स्वभाव मिथ्या ममता।

0: ਜੁਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਤ ਅਸਤੀ ਅਸਤ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀ ਕਸਤਾ ਮਿਥਿਆ ਤ੍ਰੋਮ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਮਿਥਿਆ ਹਸਤ ਪਰ ਦਰਬ ਕੋ ਹਿਰ ਮਿਥਿਆ ਨੇਤਰ ਪੇਖਤ ਪਰ ਤ੍ਰ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੁਭ ਲੁਭਾਵੈ ਮਿਥਿਆ ਤਨਿ ਪਰ ਉਪਕਾਰਾ ਮਿਥਿਆ ਬਾਸ ਲਿਤ ਪੁਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀਆ ਜਾ ਸਚ ਬਿਨਾ ਕਹੋ ਸੁਚਾ ਬਿਰਥ ਨਾਮ ਬਿਨਾ ਤੰਦ ਅੰਧ ਮੁਖਾਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕਿਰਨ ਰਾਰਥ ਦਾਮ ਧਨ ਧਨ ਤੇਜਨ ਜੀ ਘਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਾਲ ਬਲ ਜਾਓ ਰਹਿ ਤਵਰ ਕਾ ਸ਼ਬਰ ਕਮਾਵਤ ਮਾਨੀ ਪ੍ਰੀਤ ਮੁਖੋ ਗੰਢ ਲਾਵਤ ਜਨਨ ਹਰ ਪ੍ਰਭੂ ਪ੍ਰਬੀਨ ਬਾਹਰ ਪੇਖਣ ਕਾਹੂ ਭੀਨ ਅਵਰ ਉਪਦੇਸਾ ਆਪ ਨਾ ਕਰ ਆਵਤ ਜਾਵਤ ਜਨਮ ਮਰਾ ਜਿਸ ਕੇ ਅੰਤਰ ਵਸਨ ਨਿਰੰਕਾਰ ਤਿਸ ਕੀ ਸੀਖ ਤਰ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਤ ਕਰੋ ਬੇਨਤੀ ਪਰਮ ਸਭ ਜਨ ਆਪਣਾ ਕੀ ਆਪੇ ਮਨ ਆਪੇ ਆਪ ਕਰਤ ਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਮ ਸਿਆਣਪ ਸਗਲ ਤੇਰਾ ਸਭ ਕਿਸ ਜਾਨਾ ਤਮਕੀਰਾ ਜਿਸ ਭਾਵ ਤਿਸ ਲੜਦਾ ਥਾਣ ਤਨ ਤਰ ਹੈ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਰਮ ਪਰਮ ਗਤ ਪਾਵੈ ਜੇ ਪ੍ਰਸਾਦ ਬਸ ਸੁਖ ਮੰਦਰ ਤਿਸੇ ਧੈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਤੈ ਬਨਯੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੈ ਤਿਸੇ ਤਿਆਗ ਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸ ਸਭ ਕੋ ਮਨ ਮੁਖ ਤਾਕੋ ਜਸ ਅਸਰ ਬਖਾਨਾ ਜੇ ਪ੍ਰਸਾਦ ਤੇਰੇ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦੁਰਗਹਿ ਮਾਨ ਪਾਵਹ ਨਾਨਕ ਪਾਸੇ ਤੀ ਕਰ ਜਾਵਹਿ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤੈਸ ਰਾਮ ਸੁਨੇਹੀ ਜਿਹ ਪ੍ਰਸਾਦ ਤਿਰੋਲਾ ਰਹਿਤ ਮਨ ਸੁਪਾਵਹਿ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਠਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਿਮਰ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਣ ਪਹਿਰੀ ਜਮਨ ਤਿਸ ਮਤ ਕੋ ਆਲਸ ਕੀ ਜਹ ਜੇ ਪ੍ਰਸਾਦ ਅਸਵਸਤ ਸਵਾਰੀ ਮਨ ਤਿਸ ਪ੍ਰਭ ਕੋ ਕਬਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਤਿ ਸਤਿਆਈ ਤਿਸੇ ਤੈ ਜੋ ਏਕ ਅਲੱਖਾ ਈਹਾ ਊਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰਹਿ ਪੁੰਨ ਬਦਾਨ ਮਨ ਆਠ ਪਰਖਾ ਤਿਸਕਾ ਧਾਨ ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਤੇ ਪ੍ਰਭ ਕੋ ਸਾਧ ਸਾਧ ਚਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਤ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰਪ੍ਰਸਾਦ ਨਾਨਕ ਚਸ ਕਹ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਵੇਖੈ ਬਿਸਮਾਤ ਜਿਹ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਜੇ ਬਸਨਾ ਜੇ ਪ੍ਰਸਾਦ ਹੱਥ ਕਰ ਚੱਲਾ ਜੇ ਪ੍ਰਸਾਦ ਸੰਪੂਰਨ ਫਲ ਲੈ ਜੇ ਪ੍ਰਸਾਦ ਪ੍ਰਮਗਤ ਪਾਵੈ ਜੇ ਪ੍ਰਸਾਦ ਸੁਸੈ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਹੋ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਣ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਨ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜਿਹ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਪਾਏ ਜਾਪ ਸੋਏ ਆਪ ਜਪਾਏ ਜਪਾਏ ਸੋ ਨਾ ਆਪ ਗਾ ਭਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸਾਨ ਬਸਾ ਮਨ ਸੋਏ ਪ੍ਰਭ ਦਇਆ ਤੇ ਮਾਤੂ ਉੱਤਮ ਹੋਏ ਸਰਬਨ ਧਨ ਪ੍ਰਭ ਤੇਰੀ ਮਾਇਆ ਆਪ ਕਿਸ਼ਨ ਕਿਨ ਹੁਲਿਆ ਜਿਤ ਜਿਤ ਲਾਭ ਉਹ ਤੇਤ ਲੱਗੈ ਹਰਨਾਥ ਨਾਨਕ ਇਨਕੈ ਕਛੁ ਨ ਹੱਥ ਸਲੋਕ ਅਗਮ ਗਾਦ ਪਰਬਮ ਸੋਏ ਜੋ ਜੋ ਕਹ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੁ ਜਲ ਹੋਤ ਸਾਧ ਸੰਗ ਵਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁਝ ਪ੍ਰਭ ਨੇਰਾ ਸਤਸੰਗ ਸਭ ਤੁਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨਾ ਸਾਦਗੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਦਗੀ ਸੋਭਾ ਪ੍ਰਮਾਹੇ ਸਮਾਨੀ, ਸਾਧਗਾ ਸੰਗ ਗੁਜਰ ਮਿਲੈ, ਸਤਿਗੁਰ ਸੰਗ ਸਦਾ ਪਰ ਫੁੱਲੈ, ਸਤਿਗੁਰ ਸੰਗ ਅਵੈ ਪਸਪੰਚਾ, ਸਤਸੰਗ ਅੰਮ੍ਰਿਤ ਰਸ ਪੁੰਚਾ, ਸਤਸੰਗ ਸਭ ਕੀ ਰੇਣ, ਸਤਿਗੁਰ ਸੰਗ ਮਨੋਹਰ ਬੈਨ, ਸਤਿਗੁਰ ਸੰਗ ਨ ਕਰ ਤੂੰ ਧਾਵੈ, ਗਹਾ ਸੰਗ ਅਸਥਿਤ ਮਨ ਪਾਵੈ, ਸਤਿਗੁਰ ਸੰਗ ਮਾਇਆ ਤੇ ਭਿੰਨ, ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਤਸੰਗ ਦੁਸ਼ਮਣ ਸੰਮੀਤ, ਸਾਧੂ ਕੈ ਸੰਗ ਮਹਾ ਪੁਨੀਤ, ਸਤਸੰਗ ਕਿਸੋ ਨਹੀਂ ਬੈਰ, ਸਤਿਗੁਰ ਸੰਗ ਨਾ ਬੀਂਗਾ ਪੈਰ, ਸਤਿਗੁਰ ਸੰਗ ਨਾਹੀ ਕੋ ਮੰਦਾ, ਸਤਸੰਗ ਜਾਣੇ ਪਰਮਾਨੰਦਾ, ਸਤਿਗੁਰ ਸੰਗ ਨਾਹੀ ਹੋ ਤਾਪ, ਸਤਿਗੁਰ ਸੰਗ ਤਜੈ ਸਭ ਆਪ, ਸਤਿਗੁਰ ਸੰਗ ਤਜੈ ਸਭ ਆਪ, ਸਾਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਾਈ, ਸਤਿਗੁਰ ਸੰਗ ਨਾ ਕਬੂ ਤਵੈ, ਸਤਿਗੁਰ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਗੋਚਰ ਲਹਾ, ਸਾਧੂ ਕੈ ਸੰਗ ਜਰ ਸਹਾ, ਸਤਿਗੁਰ ਸੰਗ ਬਸ ਥਾਨ ਉੱਚ, ਸਾਧੂ ਕੈ ਸੰਗ ਮੈਲ ਪਹੁੰਚ, ਸਤਿਗੁਰ ਸੰਗ ਦ੍ਰਿੜ ਸਭ ਧਰਮ, ਸਤਿਗੁਰ ਸੰਗ ਕੇਵਲ ਪਾਰ ਬ੍ਰਹਮ, ਸਤਿਗੁਰ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਤਿਗੁਰ ਸੰਗ ਸਭ ਕੋਲ ਉਧਾਰ, ਸਤਸੰਗ ਸਾਜਨ ਮੀਤ ਕੁਟੁੰਬ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵਾ, ਸਾਧਸੰਗ ਧਰਮ ਰਹਿ ਕਰੇ ਸੇਵਾ, ਸਤਿਗੁਰ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਤਸੰਗ ਅੰਮ੍ਰਿਤ ਗੁਣ ਗਾਇਨ, ਸਤਿਗੁਰ ਸੰਗ ਸਰਬਥਾਨ ਗਮ, ਨਾਨਕ ਸਤਿਗੁਰ ਸੰਗ ਸਫਲ ਜਨਮ, ਸਤਿਗੁਰ ਸੰਗ ਨਿਸ਼ਕਸ਼ ਕਾਲ ਦਰਸ਼ਨ ਪੇਟ ਤੋਹਤ ਨਿਹਾਲ, ਸਾਧਗੁਰ ਸੰਗ ਕਲੂਖਤ ਹਰਾ, ਸਾਧਗੁਰ ਸੰਗ ਨਰਕ ਪਰਹਰਾ, ਸਤਿਗੁਰ ਸੰਗ ਈਹਾਂ ਊਹਾਂ ਸੁਹੇਲਾ, ਸਾਧਸੰਗ ਬਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਗੁਰ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸਾ, ਨਾਨਕ ਉਦਰੈ ਸਾਧ ਸੁਣ ਰਸਾ, ਸਤਿਗੁਰ ਸੰਗ ਸੁਣੋ ਹਰ ਨਾਉ, ਸਾਧਗੁਰ ਸੰਗ ਸਤਿਸੰਗ ਹਰ ਕੇ ਗੁਣ ਗਾਉ, ਸਾਧਗੁਰ ਸੰਗ ਨ ਮਨ ਤੇ ਬਿਸਰਾ, ਸਾਧਸੰਗ ਸਰ ਪਰ ਨਿਸਤਰਾ, ਸਾਧਗੁਰ ਸੰਗ ਲੱਗੈ ਪ੍ਰਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧਸੰਗ ਭਇ ਆਗਿਆਕਾਰੀ, ਸਤਸੰਗਤ ਭਈ ਹਮਾਰੀ, ਸਾਧਗੁਰ ਸੰਗ ਮਿਟੇ ਸਵਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਗੀ ਮਹਿਮਾ ਭੇਦ ਨ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ, ਸਾਧਗੀ ਉਪਮਾ ਤੁਖ ਗੁਣ ਤੇ ਦੂਰ, ਸਾਧਗੀ ਉਪਮਾ ਰਹਿ ਭਾਰਪੂਰ, ਸਾਧਗੀ ਸੋਭਾ ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਊਚ ਤੇ ਉੱਚੀ, ਸਾਧਗੀ ਸੋਭਾ ਮੂਚ ਤੇ ਮੁੱਚੀ, ਸਾਧਗੀ ਸੋਭਾ ਸਾਧਬਾਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਵਸੁਧਾ ਕੋ ਖੋਧ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕੈ ਗੁਨਾਉ ਨਾਨਕ ਜੋ ਪਾਵਕ ਕਾ ਸਿਰ ਸੁਪਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰੁ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹਿਸਬ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਾਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰਮੇ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸਾਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਇੱਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਾਹਾ, ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ, ਬ੍ਰਹਮ ਗਿਆਨੀ ਕਾ ਸੁ ਭਲਾ, ਬ੍ਰਹਮ ਗਿਆਨੀ ਸੁ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਾ ਇੱਕ ਰੰਗ, ਬ੍ਰਹਮ ਗਿਆਨੀ ਕਾ ਵਸਾ ਪ੍ਰਭ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਰ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕੈ ਬੇਤਾ, ਬ੍ਰਹਮ ਗਿਆਨੀ ਏਕ ਸੰਹਿਤਾ, ਬ੍ਰਹਮ ਗਿਆਨੀ ਕੈ ਹੋਇ ਚਿੰਤ, ਬ੍ਰਹਮ ਗਿਆਨੀ ਕੈ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਏ, ਬ੍ਰਹਮ ਗਿਆਨੀ ਕਉ ਬਾਲ ਬਲ ਜਾਈਏ, ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਆਦਿ ਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ, ब्रह्म ज्ञानी की गत ब्रह्म ज्ञानी जन, ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी सब सृष्टि का कर्ता, ब्रह्म ज्ञानी सद जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, और तारा जो अंतर नाम, सर्व मैं पेख भगवान, निमख निमख ठाकुर नमस्कार, नानक ओह अपरस सगल निस्तार, अष्टपदी मिथ्या नाही रसना परस, मन में प्रीत निरंजन दरसा, पारत्रया रूप न पेख नेत्र, सदगि टहल संसंग हेत, करना सुने काहू की निंदा, सब ते जाना आपस को मंदा, गुर प्रसाद भिक्ष पर हर मन की वासना, मन ते टरै इंद्री जित पंच दुख ते रहत, नानक कोट मदे को ऐसा अपरसा, वैष्णो सो जिस ऊपर सो प्रसन्न, विष्णु की माया ते हुए भिन्न, कर्म करत हो वह नहीं कर्म, तिस वैष्णो का निर्मल धर्म, काहू फल की इच्छा नहीं बांछ, केवल भगत कीर्तन संग राजा, मन तन अंतर सिमरन गोपाल, सब ऊपर होवत कृपाल, आप दृढ़ अवरह नाम जप पावा, नानक ओह वैष्णो परम गत पावा, भगवती भगवंत भगत का रंग, सगल त्याग दुष्ट का संग, मन ते बिनसे सगला परम कर पूजा, सगल पार ब्रह्म साध संग पापा मल खूबा, तिस भगवती की मा तू तुम होवा, भगवंत की टहल कर नित नीत, मन तन अर्प बिस्न प्रीत, हर के चरण हृदय बसावा, नानक ऐसा भगवती भगवंत को पावा, सो पंडित जो मन प्रबुद्ध राम नाम, सो पंडित जो मन प्रबुद्ध राम नाम आत्म, शुद्ध राम नाम सार रस पीवस, पंडित को उपदेश जग जीव, हर की कथा हृदय बसावा, सो पंडित फिर जो न आवा, वेद प्राण सिमरत पूजे मूल, सूखम जन अस्थूल चौ वर्णा को देव देश, नानक उस पंडित को सदा देश, बीज मंत्र सर्व को ज्ञान, जो वरना में जपै को नाम, जो जो जपै तिसकी गत हो, हे सत्संग पावे जन को हुए, कर कृपा अंतर तार, पस प्रेत मुक्त पात्र को तार, सर्व रोग का औखद नाम, कल्याण रूप मंगल गुण गाम, काहू जुगत कितना पाइया धर्म, नानक तिस मिले जिस लिखा तुर कर्म, जिसका मन परम का निवास, तिसका नाम सात राम दास, आत्म राम तस नदरी आय, दास संतन भय तिन पाया, सदा निकट निकट हर जान, सो दास दरगाह प्रवान, अपने दास को आप कृपा कर, तिस दास को सब सूझी पर, सगल संग आत्म उदास, ऐसी जुगत नानक रामदास, प्रभु की आज्ञा आत्म हितावा, जीवन मुक्त सो कहावा, तैसा हर्ष तैसा उस सोग, सदा अनंत नहीं वियोग, तैसा स्वर्ण तैसी उस माटी, तैसा अमृत तैसी बेखाटी, तैसा मान तैसा अभिमान, तैसा रंग तैसा राजान, जो वरताए साई जुगत नानक ओह पुरख कहिए, जीवन मुक्त परम के सगले ठाव, जित जित कर रखे तैसा तन्नाव, आपे करण करावन जोग प्राप, अवसोई फनोग पसरु आप हुए, अंत तरंग लखन जाहे परम के रंग, जैसी मत दे तैसा प्रगास, पारवन करता अविनाश, सदा सदा सदा दयाल, सिमर सिमर नानक पै निहाल, श्लोक उस्तद करह अनेक जन, अंत न पारा पार, नानक रचना प्रभ रचि, बहु बेद अनक प्रकार, अष्टपदी कई कोट हो पुजारी, कई कोटा चार व्यवहारी, कई कोट पै तीर्थवासी, कई कोट बन परम उदासी, कई कोट वेद के स्रोते, कई कोट तपी सर होते, कई कोट आत्म ध्यान तारे, कई कोट कव का विचार, कई कोट नवतन नाम ते हवा, नानक करते का अंत ना पावा, कई कोट पै अभिमानी, कई कोट अंध अज्ञानी, कई कोट किरपन कठोर, कई कोट भेगा तुमने कोर, कई कोट पर दुख न करे, कई कोट पर दर्ब कुहरे, कई कोट पर दुख न करे, कई कोट माया श्रमाहे, कई कोट प्रदेश परमाहे, जित जित लावो तित लगना, नानक करते की जाना करता रचना, कई कोट सिद्ध जति जोगी, कई कोट राज रस भोगी, कई कोट पंखी सुरप उपाय, कई कोट पाथर बिरख ने पजाए, कई कोट पवन पानी बै संतर, कई कोट देश भू मंडल, कोई कोट सत्य सुन खेत्र, कई कोट देव दानव इंद्र सिर शतर, सगल समग्री अपना सूत धारा, नानक जिस जिस भावा तिस तिस निस्तारा, कई कोट राजस्तम सत, कई कोट वेद प्राण सिमरत और सास्त, कई कोट किए रतन संबंध, कई कोट नाना प्रकार जंत, कई कोट किए चिर जीवे, कई कोट गिरी में स्वर्ण थीवे, कई कोट जाके निरपिशाच, ਕਈ ਕੋਟ ਭੂਤ ਪ੍ਰੇਤ ਸੂਕਰ ਮੇਰੇ ਗਾਜ ਸਭ ਤੇ ਨੇਰਾ ਸਭ ਉੱਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵ ਮਰਹਿ ਕਈ ਕੋਟ ਭੋਜੋਨੀ ਫਿਰੈ ਕਈ ਕੋਟ ਬੈਠ ਦੀ ਖਾਹੇ ਕਈ ਕੋਟ ਗੱਲ ਥਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮੈਂ ਮੈਂ ਚਿੰਤ ਜਸ ਜਸ ਪਾਉਣਾ ਤਨ ਤਾ ਰਾਖੇ ਨਾਨਕ ਸਭ ਕਿਛੁ ਪ੍ਰਭ ਕੈ ਹੱਥੇ ਕਈ ਕੋਟ ਪੈ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੁਜੰਤੇ ਆਤਮ ਪਰਮ ਲਹੰਤੇ ਕਈ ਕੋਟ ਦਰਸ਼ਨ ਪਿਆਸ ਤਿਨ ਕੋ ਮਿਲੇ ਪ੍ਰਭ ਅਮਨਾਸ ਕਈ ਕੋਟ ਮੰਗ ਸਤਸੰਗ ਪਰਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰ ਪਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕਿੰਨੇ ਭਾਂਤ ਪ੍ਰਤਿ ਬ੍ਰਹਮਾ ਸਮਾਤ ਤਾਕਾ ਅੰਤ ਨ ਜਾਣਹਿ ਕੋਹੇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਰਮ ਕੇ ਦਾਸ ਤਿਨ ਹੋ ਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਮਰ ਪੈ ਸਤਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਤ ਸਮਾਵੈ ਐਸਾ ਪ੍ਰਭ ਆਪਣੇ ਜਨ ਕੋ ਸਾ ਕਈ ਕੋਟ ਪਾਰਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਤਸਾ ਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿਤ ਸਮਾਵੈ ਆਪਣੇ ਜਨ ਕੋ ਸਾ ਸਤ ਸੰਹਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲ ਹਾਰਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਾਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਰ ਅੰਤ ਨਹੀਂ ਕਿਛ ਬਾਰਾ ਬਾਰਾ ਹੁਕਮੇ ਤਰ ਅਦਰ ਰਹਾਵੈ ਹੁਕਮੇ ਉਪਜ ਹੁਕਮ ਸਮਾਵੈ ਹੁਕਮੇ ਉਚ ਨਿਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾ ਹਰ ਗੁਣ ਪਖੈ ਪ੍ਰਭ ਭਾਵੈ ਤਾ ਪਤ ਤੁਧਾਰ ਆਪ ਕਰੇ ਆਪਣ ਵਿਚਾਰੈ ਦੁਹੰਸਰਾਂ ਕਾ ਆਪ ਸੁਆਮੀ ਖੇਲੇ ਵਿਖ ਸੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕੋ ਮਾਨੁਖ ਤੇ ਕਿਆ ਹੋਏ ਆਵੈ ਜੋਤਿਸ ਭਾਵੈ ਸੋਈ ਕਰਾਵੈ ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਆਪ ਬਚੇ ਭਰਮੈ ਪੂਲਾ ਦਸ ਦਿਸ ਆਵੈ ਨੁਖਮਾ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜੋ ਸਪਣੀ ਭਗਤ ਦੇ ਨਾਨਕ ਤੇਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰਬਮ ਗਰੀਬ ਨਵਾ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਸ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਨ ਗ੍ਰਹਿ ਜਗਦੀਸ਼ ਜਿਉ ਪਿੰਡ ਸਭ ਦਸ ਕੀ ਰਾਤ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸਾ ਹਾਥ ਕਰਨ ਕਰਾਵਣ ਸਰਬ ਕੁਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਵੈ ਸੋਈ ਫੰਥੀਓ ਕਬਹੂ ਊਚ ਨੀਚਵਾਂ ਬਸਾ ਕਬੂ ਸੁਗਰ ਖਰੰਗ ਹਸਾ ਕਬਹੂ ਨਿੰਦ ਚੰਦ ਵਿਹਾਰ ਕਬਹੂ ਉਬ ਆਕਾਸ ਪਿਆਲ ਕਬਹੂ ਸਰਬ ਕੀ ਹੋਤ ਕਬਹੂ ਸਭ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਊਬ ਕਾਸ ਆਕਾਸ ਪਿਆਲ ਕਬਹੂ ਬੇਤਾ ਬ੍ਰਹਮਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹ ਦਿਨ ਰਾਤ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋਤ ਰਵਾਲ ਕਬਹੂ ਹੋਏ ਬਹਿ ਪੱਡ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮੈਂ ਆਵਾ ਕਬਹੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹ ਕਬਹੂ ਹੈ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸ ਨਾਨਕ ਕਬਹੂ ਸਿ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਣਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵੰਗੀ ਦਿਖਾਵੈ ਜੋ ਪ੍ਰਭ ਭਾਵੈ ਤਵਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਉਹ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਰਮ ਕੈ ਸੰਗ ਜੋ ਜਲ ਮੈਂ ਜਲਾਏ ਖਟਾਨਾ ਤੋ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਣ ਸਲੋਕ ਸੁਖੀ ਵਸੈ ਮੈਂ ਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਣ ਜੋ ਜਾਣਾ ਮੈਂ ਜੋ ਬਣਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਉ ਕਰਮੰਤ ਕਹਾਵੈ ਜਨਮ ਮਰਬ ਜੁਨ ਪੁਰਮਾਵੈ ਤਨ ਪੂਪ ਕਾ ਜੋ ਕਰ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਿਸਾਵੈ ਨਾਨਕੀ ਹੈ ਮੁਖ ਤਗ ਸੁਖ ਪਾਵੈ ਧਨਵੰਤਾ ਹੋਏ ਕਰ ਗਰ ਪਾਵੈ ਤ੍ਰਿਣ ਸਮਣ ਕਹਿ ਸੰਗ ਨ ਜਾਵੈ ਬਹੁ ਲਸ਼ਕਰ ਮਨ ਖੂ ਪਰ ਕਰੇ ਆਸ ਪਲ ਪਿੱਤਰ ਤਕ ਹੋਇ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨਮੈ ਜਾ ਹੋਏ ਜਾਇ ਪਸਵੰਤ ਕਿਸ ਨ ਬਦ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦਿ ਜਾ ਕਾ ਮਿਟੇ ਬਿਮਾਨ ਸੋਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਤਾਰੇ ਸ਼ਰਮ ਪਾਵੈ ਸਗਲੇ ਬਿਰ ਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਤਰਵੈ ਤਰਗੈ ਕਉ ਕੈਸੇ ਗਾਵੈ ਆਪਸ ਕਉ ਜੋ ਭਲਾ ਕਹਾਵੈ ਤਿਸ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਸ ਜਾਨੈ ਮੈਂ ਕਿਛ ਕਰਤਾ ਤਬਲਾ ਗਰਭ ਜੁਨ ਮੈਂ ਫਿਰਤਾ ਜਬ ਧਾਰਾ ਕੋ ਬੈਰੀ ਮੀਤ ਤਬਲਾ ਨੇਚਲ ਨਾਹੀ ਤੀਰਿਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮਰਾਜ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਖੱਟੇ ਲਾਖੋ ਉਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਣਖ ਭੁਗ ਭਿਖਿਆ ਕੇ ਕਰੈ ਨੈ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਥ ਬਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਵਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਕਾ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸਪਣਾ ਰੰਗ ਸਭ ਤੇ ਦੂਰ ਸਭ ਹੂ ਕਹਿ ਸੰਗ ਬੁਝ ਦੇਖੇ ਖਰੇ ਵਿਵੇਕ ਆਪੇ ਕਾਪੇ ਹਨੇਕ ਮਰਨ ਬਿਨਸਾ ਆਵੈ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸਾ ਸਮਝ ਆਪ ਆਪੇ ਰਚੇ ਸਭ ਕਹਿ ਸਾਥ ਆਪ ਕੀਨੋ ਆਪਣਾ ਵਿਸਥਾਰ ਸਭ ਕਛ ਉਸਕੋ ਕਰਨਾ ਹਾਰ ਉਸ ਤੇ ਭਿੰਨ ਕਹਿ ਕਿਛ ਹੋਏ ਥਾਨ ਥਨੰਤਰ ਇੱਕ ਸੋਏ ਆਪਣੇ ਚਲ ਤੇ ਆਪ ਕਰਨਾ ਹਾਰ ਚੌਥ ਕਰ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਬਖਿਆਨੀ ਸੱਚ ਸੱਚ ਸਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸ਼ਰਵਣ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਆਰਜਾ ਕਟੈ ਸੰਤ ਕੇ ਦੁਖਣ ਜਮਤੇ ਨਹੀਂ ਛੁੱਟੈ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣਾ ਸੋਭਾ ਤਿਹੀਨ ਸੰਤ ਕੇ ਹੱਥੇ ਕੋ ਰੱਖਣ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਣ ਤੇ ਮੁਖ ਪਵੈ ਸੰਤਨ ਕੇ ਦੁਖਣ ਕਾਗਜੋ ਲਵੈ ਸੰਤਨ ਕਹਿ ਦੁਖਣ ਸਰਪ ਜੁਨ ਪਾਏ ਸੰਤ ਕੇ ਦੁਖਣ ਤ੍ਰਿਗ ਜੁਨ ਕਿਰਮਾਏ ਸੰਤਨ ਕਹਿ ਦੁਖਣ ਤ੍ਰਿਸ਼ਨਾ ਮਹਿ ਜਲੈ ਸੰਤ ਕੇ ਦੁਖਣ ਸਭ ਕੋ ਛਲੈ ਸੰਤ ਕਹਿ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨੀਚ ਨੀਚ ਆਏ ਸੰਤੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕਾ ਨਿੰਦਕ ਸਰਵ ਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਿਮਿਤ ਸੰਤ ਕੇ ਦੋਖੀ ਕੋ ਡਾਣ ਲਾਗਾ ਸੰਤ ਕੇ ਦੋਖੀ ਕੋ ਸਭ ਤਿਆਗਾ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੋਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਇ ਨਾ ਪਹੁੰਚੈ ਸੰਤ ਕੇ ਦੋਖੀ ਕਉ ਉਦਯਨ ਭਰਮਾਈਐ ਸੰਤ ਕਾ ਦੋਖੀ ਉਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕੇਸ਼ ਨਾਹੇ ਸੰਤ ਕੇ ਦੋਖੀ ਕੀ ਜੜ ਕੇਸ਼ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕਵਰਨ ਰੱਖ ਨਹਾਰ ਨਾਨਕ ਸੰਤ ਭਾਵਤ ਲੈ ਉਬਾਰ ਸੰਤ ਕਾ ਦੋਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜ ਫੜਾਏ ਸੰਤ ਕਾ ਦੋਖੀ ਭੁੱਖਾ ਨਹੀਂ ਰੱਜ ਜੋ ਪਾਵਕ ਈਂਧਨ ਨਹੀਂ ਤਰਾਪਾ ਸੰਤ ਕਾ ਦੋਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕੈਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਪਾਵੈ ਸੋਈ ਥਿਆ ਸੰਤ ਕਾ ਦੋਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੈ ਸਜਾਏ संत के दुखी सदा सहकाई है, संत के दुखी ना मरा ना जीवाई है, संत के दुखी की पूजा ना आसा, संत का दुखी उठ चल है नरासा, संत के दुख ना तृष्टे कोई, जैसा भावे तैसा कोई होए, पया किरत ना मेटे कोई, नानक जाना सच्चा सोए, साब काढ़ तिसके हु करना हार, सदा सदा तिसको नमस्कार, प्रभु की उस्तत करहु दिन रात, तिसे त्यावो सास ग्रास, सब कुछ वरते तिसका किया, जैसा करे तैसा को थिया, अपना खेल आप करना हार, दूसर कौन कह विचार, जिसनो कृपा करे तसा प्रणाम दे, बाढ़ भागी नानक जन से सलोक, तजो सियाणप सुर जनो, सिमरो हर हर राय, एक आस हर मन रखो, नानक दुख भरम पौ जाय, अष्टपदी मानु की टेक बिरथी सब जान, देवन को एक है भगवान, जिसके दिए रह अघाय, बौर ना तृष्णा लाग आए, मारे राखे एको आप, मानु कह किस नाही हाथ, तिसका हुकुम बुझ सुख होए, तिसका नाम रख कंठ परोए, सिमर सिमर सिमर प्रभ सोए, नानक बिगन ना लागे कोए, उस्तत मन में करन रंकार, कर मन मेरे सत व्यवहार, निर्मल रसना अमृत पियो, सदा सुहेला कर लेह जियो, नैनो पेख ठाकुर का रंग, साध संग बिनस सब संग, चरण चलो मार्ग गोबिंद, मिटे पाप जपिया हर बिंद, कर हर कर्म श्रवण हर कथा, हर दरगाह नानक उजल मथा, बड़ भागी ते जन जग माहे, सदा सदा हर के गुण गाहे, राम नाम जो कर विचार, से तन मंत गणी संसार, मन तन मुख बोला हर मुखी, सदा सदा जानो ते सुखी, एको एक एक पछाना, ए तो उत की ओह सो जी जाना, नाम संग जिसका मन मानिया, नानक दिन निरंजन जानिया, गुर प्रसाद अपना आप सुजै, तिसकी जानो तृष्णा बुझा, सत संग हार हर जस कहत, सर्व रोग त्यो हर जन रहत, आन दिन कीर्तन केवल बख्यान, ग्रस्त मैं सोई निर्वाण, एक ऊपर जिस जन की आसा, तिसकी कटी है जम की फासा, पारम की जिस मन भूख, नानक तिस न लगे दुख, जिसको हर पव मन चेते आवे, सो संत सुहेला नहीं डुलावे, जिस प्रभ अपना कृपा करे, सो सेवक को किस ते डरा, जैसा सत ऐसा दृष्टाया, अपने कार्ज में आप समाया, सो दत सो दत सो दत सीझिया, गुर पर साध तत सब बुझिया, जब देखो तब सब किश मूल, नानक सो सूखम सोई अस्थूल, न किश जन्म न किश मर, आपन चलत आप ही कर, आपन जावन दृष्टन दृष्ट अग्ञकारी धारी, सब सृष्ट आपे आप, सगल में आप, अणक जुगत रज थप थप, अविनाशी नाहीं किश खंड, धारण तर रह ब्रह्मांड, लख पे प्रख प्रताप, आप जपै नानक जाप, जिन प्रभ जाता सो शोभावंत, सगल संसार उदर तिनमंत, प्रभु के सेवक सगल उदाहरण, प्रभु के सेवक दुख विसारण, आपे मेल लय कृपाल, गुर का शब्द जप भय निहाल, उनकी सेवा सोई लागे, जिसनो कृपा कर बांड पग, नाम जपत पाव विश्राम, नानक तिन पुरख का उत्तम करमान, जो किश कर सो प्रभ कर रंग, सदा सदा बस हर संग, सहे सो पाए होवै सो होए, करण हर पछाण सोए, प्रभु का किया जन मीठ लगाना, जैसा सा तैसा दुष्टाना, जिस ते उपजे तिस माहे समाए, ओए सोखन दान उन्हों बन आए, आपस को आप दीन नो मान, नानक प्रभ जन एको जान, सलोक सर्व कला परपूर प्रभ, बिरथा जानन हार, जाके सिमरन उधरिया, नानक तिस बलहार, अष्टपदी टूटी गांडन हर गोपाल, सर्व जिया आपे प्रतपाल, सगल की चिंता जिस मन माहे, तिसते बिरथा कोई नाहे, रे मन मेरे सदा हर जाप, अविनाशी प्रभा पे आप, आपन किया कछु ना होए, जेसो प्राणी लो चाहे कोए, तिस में नाही तेरा किश काम, गत नानक जाप एक हर नाम, रूपवंत तो नाही मोह है, प्रभु की जोत सगल काट सो है, तन मंतव हुए क्या को गरबा, जा सब किस तिसका दिया दरबा, आत सूरा जे को कहावे, प्रभु की कला बिना कहतावा, जे को हुए बहुत तार, तिस दिन हर जाने गवार, जिस गुर पर साथ टूटे हो रोग, नानक सो जन सदा अरोग, जो मंदर को थम थमन, त्यो गुर का शब्द मन अस्थमन, जो पाखान नाव चढ़ सर, प्राणी गुर चरण लगत निस्तर, जो अंधकार दीपक प्रगास, गुर दर्शन देख मन हुए विगास, जो महा उद्यान में मार्ग पावा, त्यों साधु संग मिल जोत प्रगटावा, तिन संतन की बांछो तूर, नानक की हर लोचा पूर, मन मूर्ख काहे बिल लाइय, पुरब लिखे का लिखिया पाइय, दुख सुख प्रभ देवन हार, अवर त्याग तुत सह चतार, जो कछ कर सोई पो सुख मान, भूला कहे फिर अजान, ਕੌਣ ਬਸਤਾਈ ਤੇਰੇ ਸੰਗ, ਲਪਟਰ ਹੋਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਥ ਸੇ ਤੀਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਇ, ਮੁਖ ਉਜਲ ਹਰ ਦਰਗਹਿ ਸੋਇ, ਇਹ ਵਾਹ ਪਾਰ ਵਿਰਲਾ ਵਾਹ ਪਾਰ, ਨਾਨਕ ਤਾ ਕਹਿ ਸਾਧ ਬਲ ਹਰ, ਚਰਨ ਸਦਕੇ ਧੋਏ ਤੋਏ ਪੀਓ, ਅਰਪ ਸਦਕੋ ਆਪਣਾ ਜੀਓ, ਸਦਕੀ ਤੁਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਓ, ਸਾਧ ਸੰਗ ਹਰ ਕੀਰਤਨ ਗਾਈਏ, ਆਣ ਕੇ ਬਿਘਨ ਤੇ ਸਾਧੂ ਰੱਖ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖ, ਓਟ ਗਹੀ ਸੰਤ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ, ਮਿਰਤ ਕੋ ਜੀਵਾਲਣ ਹਾਰ, ਭੁੱਖੇ ਕੋ ਦਿਵਤ ਆਧਾਰ, ਸਰਬਨ ਧਨ ਜਾ ਕੇ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਗਲ ਨਾ ਪਾਹੇ, ਸਾਹਿਬ ਕੇ ਤਿਸਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀ, ਤਿਸ ਜਨ ਆਵਾ ਹਰ ਪਵ ਚੀਤ, ਭਗਤ ਭਗਤ ਸੁਣੀਆ ਤਿਹ ਲੋਏ, ਜਾ ਕੇ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚੀ ਦ੍ਰਿੜ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਪਾਰ ਬ੍ਰਹਮਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕਿਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਪ੍ਰਮਣ ਮੈਂ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰ ਨਾਸ਼ਕੋਇ, ਸਰਬਨ ਤ੍ਰਿਕੋ ਸੋਇ, ਆਪੇ ਬਿਨਾ ਆਪੇ ਦੰਨਾ, ਗੈਰ ਗੰਭੀਰ ਗੀ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਨਾਲ ਬਖਸ਼ਾਨ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨੁਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨ ਜਾਨ ਹੋਰ, ਆਨੰਦ ਰੂਪ ਮੰਗਲ ਸਾਧ ਜਾ ਕਾ, ਸਰਬ ਥੋਕ ਸੁਣੀਆ ਕਰ ਤਾਂ ਕਾ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀ, ਸੁਰਗਸਤ ਮੈਂ ਭੋਗੀ, ਤਹਿ ਤਹਿ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੈ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀ ਮਿੱਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣਾ ਪੂਜ, ਸਗਲ ਪ੍ਰੋਈ ਆਪਣਾ ਸੂਤ, ਸਮਾਤ ਗਿਆਨ ਤਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤੁਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਵਿਦ ਕੀਨੋ ਵਿਸਥਾਰ, ਪ੍ਰਭ ਮਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਪੂਰਨ ਸਭ ਠਾਏ, ਨਾਨਾ ਵਿਦ ਕਰ ਬਣਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਾਭ ਗੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵਨ ਨਾਨਕ ਹਰਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਰਨ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਸਤ ਪੁਰਖ ਕੇਵਲ ਪ੍ਰਧਾਨ, ਕਰਤੂ ਸਤ ਸੱਜਾ ਕੀ ਬਾਣੀ, ਸਤ ਪੁਰਖ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤਕਰਨੀ ਨਿਰਮਲ ਨਿਰਮਲੀ, ਜਿਸ ਬੁਝਾਏ ਤਿਸ ਸਭ ਭਲੀ, ਸਤ ਨਾਮ ਪ੍ਰਭ ਕਰ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇ, ਸਤ ਤੇਜਨ ਜਾ ਕਰ ਦਾ ਪ੍ਰਵੇਸ਼, ਸਤ ਨਿਤ ਬੂਝੇ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀ ਹੈ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸ ਕੇ ਸਿਰ ਤੋਂ ਕਰਨਾ ਹਾਰ, ਅਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀ ਆ, ਨਾਨਕ ਜੋ ਤਿਸ ਭਾਵ ਸੁਵਰਤੀ ਆ, ਬਿਸਮਨ ਬਿਸਮ ਭੇ ਬਿਸਮਾਦ, ਜਿਨ ਬੁਝੇ ਅਤੇ ਸਾਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕਾ ਬਚਨ ਪਦਾਰਥ ਲਹੇ, ਉਹ ਦਾਤੇ ਦੋ ਕਾਟਣ ਹਾਰ, ਜਾ ਕੈ ਸੰਗ ਤਰਾ ਸੰਸਾਰ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਬਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤਿਪ੍ਰਭ ਸੋਏ ਸਤ ਸਰੂਪ ਦੇ ਜਨਮ ਮਾਨਿਆ ਕਰਨਕ ਰਾਵਣ ਤਿਨ ਮੂਲ ਪਛਾਣਿਆ ਜਾ ਕਰ ਇਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਏ ਤੇ ਨਿਰਭਉ ਹੋਇ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ ਬਸਤ ਮਹਿਲੇ ਬਸਤ ਗਡਾਈ ਤਾ ਕੋ ਪਿੰਨ ਨ ਕਹਿ ਨਾ ਜਾਈ ਬੁਝੇ ਬੁਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸਿਖ ਸਦਾ ਪੂਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੇ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰ ਰੰਗ ਸੇਵਕ ਕੋ ਪ੍ਰਭ ਪਾਲਣ ਹਾਰ ਸੇਵਕੀ ਰਾਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾ ਸਾ ਸਮਾਰ ਆਪਣੇ ਜਨ ਕਾ ਪਰਦਾ ਢਕ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦਿਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤ ਮਿਤ ਕੋਏ ਨ ਲਖ ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਸ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖ ਭਸਮ ਕਰ ਲਸ਼ਕਰ ਕੁਟ ਲਖ ਜਿਸ ਕਾ ਸਾਸ ਨ ਕੱਢਤ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰਤਬ ਭਾਂਤ ਤਿਸ ਕੇ ਕਰਤਬ ਬਿਰਥੇ ਜਾਤ ਮਾਰਾ ਨਾ ਰਾਖਾ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਮਨ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਾਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਦਾਨੇ ਮਨ ਤਨ ਨਾਮ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਾਸ ਜਿਹ ਬਾਤ ਦਿਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਕਰਹਿ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਰਹਿ ਸਮਾਏ ਜੋ ਹੁਆ ਹੁਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨਾ ਜਾਨੋ ਆਠ ਪਹਿਰ ਪਵ ਬਸੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪੁਛਤਾ ਸੋ ਜਨ ਸਰਬ ਥੋਕ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਕ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖ ਕੇ ਬੰਧਨ ਘਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸਵਾਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਹਰ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕਉ ਕਾਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜੇ ਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਰਿਦਾ ਹਰ ਨਾਉ ਅਣਕ ਬਾਰ ਗੁਰ ਕੋ ਬਲ ਜਾਉ ਸਰਬਨਧਾਨ ਜੀ ਕਾ ਦਾਤਾ ਆਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵੱਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਾ ਚਨਗਤ ਨਿਰਮਲ ਰੀਤ ਭੇਟ ਸੰਗ ਪਾ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨ ਅਗਹਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਏ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗਮੈ ਅਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਹਿ ਨਾ ਕਿਨੈ ਨਾ ਪਾਈ ਅਣਖ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦਾ ਸਿਮਰਹਿ ਸਤ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੈ ਮਾਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹ ਤੇ ਨਸੇ ਤਪਤ ਮਾਹਿ ਠੰਡ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਹੈ ਪਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਾਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰਿ ਹਰਿ ਜਸ ਸਰਵਨ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਇਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਮ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰਵੱਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਠ ਉੱਠ ਤਾਵਾ ਸੋ ਧਨ ਹਰ ਸੇਵਾ ਤੇ ਪਾਵਾ ਜਿਸ ਸੋ ਕੋ ਨਿਤ ਬਾਂਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਣਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਹਰਿ ਕਹਿ ਨਾਏ ਤਹ ਦਿਸਥਾਵਤ ਆਵੈ ਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਵਸੈ ਹਰਿ ਸੋਏ ਕਲ ਤਾਤੀ ਠੰਡਾ ਹਰਿ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸਾ ਅਬਿਨਸੀ ਕਹੁ ਨਾਨਕ ਕਾਠੀ ਜਮ ਫਸੀ ਤਤ ਵਿਚਾਰ ਕਹਿ ਜਨ ਸਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕਿਉ ਪਾਵਨਾ ਛੂਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਣਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬਿਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾਮ ਬਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਅਰੁਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਤ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹੋਮੈ ਵਿਖ ਫੈਲ ਹੋਹੇ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਾਸ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ
1: ਸਾਧ ਸੰਗ ਪਾਵੇ ਸਚ ਤਨਾ ਪਰ ਪੂੰਜੀ ਸੰਜ ਕਰੋ ਬਿਹਾਰ ਇਹਾਂ ਸੁਖ ਦਰਗਾਹ ਜੈਕਾਰ ਘੱਟੋ ਘੱਟ ਚੱਲ ਜਾਣੀ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕਸ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹੋ ਪ੍ਰਭਵਿਆਪ, ਅਨਕ ਵਿਸਤਾਰ ਏਕ ਤੇ ਪਏ, ਏਕ ਰਾਧ ਪਰਾਸ਼ਟ ਗਏ, ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰ ਤੋਂ

ਸਹਾਇ ਅਸ਼ਵਰੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰਿ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਿਵ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਿਆ ਇਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿ ਆਸਤ ਸੰਗ ਹਜ਼ੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਕਾਲ ਨ ਪਾਨੈ ਸੋ ਕਿਉਂ ਬਿਸਰੇ ਜੇ ਕੀ ਆ ਜਾਣੈ ਸੋ ਕਿਉਂ ਬਿਸਰੇ ਜਿਨ ਸਭ ਕਿਛ ਜੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੇ ਤਦ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੇ ਕਾਮ ਆਨ ਤਿਆਗ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਭਾਏ ਵਿਸਰਾਮ ਸਗਲ ਦੁਖ ਕਾ ਹੋਥ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹ ਸੁਆਓ ਨੇਤਰੋ ਭੇਖ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾਂ ਕੇ ਮਨ ਧਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਲ ਤੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ

ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਢਾਡਾ ਗੁਰਸੂਰਾ ਨਾਨਕ ਤਾਕੈ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦਿਸ਼ਟ ਦਰਸ਼ਨ ਪੇਖਤ ਉਦਰਤ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ

0: सृष्टाए नवनिध अमृत प्रभ का नाम देही में इसका विश्राम सुमाद
1: ਕਹਿੰਦੇ ਕਿ ਅੱਜ ਸਾਬ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅਨੰਤਰ ਸੋ ਬਾਰ ਅਨੰਤ ਘੜ ਘੜ ਬਿਆਬਰਿਆ ਭਗਵੰਤ ਤਰਨ ਮੈਂ ਆਕਾਸ ਪਿਆਲ ਸਰਬ ਲੋਹ ਪੂਰਨ ਪ੍ਰਤਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਬਣੀ ਬੈਸੰਤਰ ਮਾਏ ਚਾਰ ਗੁਣ ਦਾਦੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੋ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰਨ ਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬੂ ਡੋਲੈ ਸਰਬ ਕਲਾ ਕਰਖੇ ਲੇਖੇ ਲਹ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੇ ਬਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੋ ਬਚਨ ਸਰਵਿਆਪੀ ਰਾਮ ਸੰਗ ਰੰਜਨ ਜਿਨ ਜਾਤਾ ਤਿਸ ਕੀ ਹੈ ਰਹਿਤ ਸਤ ਬਨੁ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਹੀ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ

ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਇ, ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਅੱਜ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਧਾਏ, ਸਭ ਤਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰਕਾਲ ਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਤ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕਾਲ ਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਤੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਗਏ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਹਾ ਦੇਹ ਤੇ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮੰਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਆਸਰੇ ਦੇ ਆਸਰੇ ਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿ ਦਾ ਕੋਟਾਨ ਕੋਟ ਸ਼ੁਕਰ, ਆਵਿ ਦੀ ਪਾਰ ਬਖਸ਼, ਰਹਿਮਤ ਕਿਰਪਾ ਦਾ ਸਤਿਕਾਰ, ਸਰਬੱਤ ਦੇ ਭਲੇ ਲਈ ਪਾਉਂਦੀ ਚੜ੍ਹਦੇ ਕਲਾ, ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਢਿੱਲੋਂ ਪਰਿਵਾਰ ਤੇ ਬੈਂਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਨਿਤਨੇਮ ਦੀ ਬਾਣੀ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ, ਉਪਰੰਤ ਦਾਤਾ ਜੀ ਓ, ਆਪ ਨੇ ਕਿਰਪਾ ਕੀਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਭਾਈ ਚਰਨਜੀਤ ਸਿੰਘ ਸੰਤ ਕੌਰ ਢਿੱਲੋਂ ਵੱਲੋਂ ਆਪਣੀ ਪੋਤੀ, ਭਾਈ ਤਰਸੇਮ ਤੇ ਬੀਬੀ ਸਖਰਾਜ ਕੌਰ ਬਰਾੜ ਦੀ ਦੋਹਤੀ, ਭਾਈ ਮਨਿੰਦਰਜੀਤ ਸਿੰਘ ਤੇ ਵੀ ਸਿਮਰਨ ਕੌਰ ਢਿੱਲੋਂ ਵੱਲੋਂ ਆਪਣੀ ਪੁੱਤਰੀ ਬੱਚੀ ਅਰਜੋਈ ਕੌਰ, ਅਰਜੋਈ ਕੌਰ ਦਾ ਪਹਿਲਾ ਜਨਮ ਦਿਨ ਮਨਾਉਂਦੇ ਹੋਇਆਂ ਸ਼ੁਕਰਾਨੇ ਵਜੋਂ, ਅਤੇ ਇਸੇ ਤਰ੍ਹਾਂ ਭਾਈ ਕੁਲਵੰਤ ਸਿੰਘ, ਬੀਬੀ ਦਰਸ਼ਨਜੀਤ ਕੌਰ ਬੈਂਸ ਦੀ ਪੋਤੀ, ਅਤੇ ਪਰਵਿੰਦਰ ਸਿੰਘ, ਜਸਵਿੰਦਰ ਕੌਰ ਮਾਂਗੜ ਦੀ ਦੋਹਤੀ, ਅਤੇ ਕਮਲਦੀਪ ਸਿੰਘ ਅਤੇ ਅਮਨਦੀਪ ਬੈਂਸ ਤੋਂ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਜੀ ਪੁੱਤਰੀ ਨੇ ਜਨਮ ਲਿਆ, ਬੱਚੀ ਰੂਹ ਕੌਰ ਦਾ ਜਨਮ ਹੋਇਆ ਸ਼ੁਕਰਾਨੇ ਵਜੋਂ, ਤੇ ਉਹਨਾਂ ਦੀ ਭੈਣ ਬੱਚੀ ਅਮਾਇਰਾ ਕੌਰ ਦੀ ਚੜ੍ਹਦੀ ਕਲਾ ਲਈ ਦਾਤੇ ਜੀ ਪਰਿਵਾਰਾਂ ਨੂੰ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਪਰਿਵਾਰਾਂ ਦੀ ਸੁੱਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ, ਕਾਰੋਬਾਰਾਂ ਦੀਆਂ ਬਰਕਤਾਂ, ਗੁਰਸਿੱਖੀ ਜੀਵਨ, ਨਾਮਬੰਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ, ਅਤੇ ਬੱਚੀ ਅਰਜੋਈ ਕੌਰ ਦੇ ਪਹਿਲੇ ਜਨਮ ਦੀ ਖੁਸ਼ੀ

ਵਿਜ ਅਤੇ ਬੱਚੀ ਰੂਹ ਕੌਰ ਅਤੇ ਮਾਇਰਾ ਕੌਰ ਦੀ ਚੜ੍ਹਦੀ ਕਲਾ ਦੀ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਆਪ ਦੀ ਕਿਰਪਾ ਦਾ ਸਤਿਕਾਰ ਸੰਪੂਰਨ ਹੋਏ। ਦਾਤਾ ਜੀ ਮਿਹਰ ਕਰਨੀ, ਬਾਣੀ ਦਾ ਪਾਠ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਅਤੇ ਬੱਚੀਆਂ ਦੇ ਹਿਰਦਿਆਂ ਵਿੱਚ ਵਸਾਉਣਾ। ਮਿਹਰ ਕਰਨੀ ਦਾਤਾ ਜੀ ਢਿੱਲੋਂ ਪਰਿਵਾਰ ਬੈਂਸ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ। ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ। ਬੱਚੀ ਅਰਜੋਈ ਕੌਰ ਅਤੇ ਬੱਚੀ ਰੂਹ ਕੌਰ ਅਤੇ ਬੱਚੀ ਅਮਾਇਰਾ ਕੌਰ ਦੇ ਸਿਰ 'ਤੇ ਮਿਹਰ ਭਰਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਅੱਗੇ ਕਿ ਬੱਚੀਆਂ ਦੇਸ਼ ਕੌਮ ਦੀ ਸੇਵਕ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ ਅਤੇ ਬੱਚੀਆਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ। ਅੰਗ ਸੰਗ ਸਹਾਈ ਹੋ ਕੇ ਵਰਤਣਾ ਹਰ ਮਦਾਨ ਫਤਿਹ ਬਖਸ਼ਿਸ਼ ਕਰਨੀ। ਹੇਰ ਪਰਿਵਾਰ ਵੱਲੋਂ ਬੱਚੀ ਅਰਜੋਈ ਕੌਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਿਆਂ ਬੇਅੰਤ ਮਾਇਆ ਅਰਦਾਸ ਭੇਟ ਹੋਈ ਹੈ। ਢਿੱਲੋਂ ਪਰਿਵਾਰ ਵੱਲੋਂ ਅਰਦਾਸ ਭੇਟ ਮਾਇਆ ਅਰਦਾਸ ਹੋਈ ਹੈ। ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਪਰਿਵਾਰਾਂ ਵੱਲੋਂ ਆਪ ਨੂੰ ਸੁੰਦਰ ਮਾਲੇ ਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਇਸੇ ਤਰ੍ਹਾਂ ਨਗਰ ਕਲਸੀਆਂ ਲੁਧਿਆਣਾ ਅਤੇ ਭੈਣੀ ਵਿਡਿੰਗ ਪਰਿਵਾਰਾਂ ਵੱਲੋਂ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਪਰਿਵਾਰਾਂ ਦੀ ਸੇਵਾ ਥਾਏ ਪਾਉਣੀ। ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪਦੇ ਚਰਨਾਂ 'ਚ ਤਿਲ ਫੁੱਲ ਭੇਟਾ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਇਸ ਵਾਰ ਢਿੱਲੋਂ ਪਰਿਵਾਰ ਅਤੇ ਬੈਂਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਦੀਵਾਨ ਸੱਜ ਰਹੇ ਨੇ। ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ, ਬੱਚੀਆਂ ਨੂੰ ਤੇ ਸੰਗਤਾਂ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਤਿਆਈ ਐ ਅਨ ਦਿਨ ਸੁਕਿਰਤ ਕਰੀਐ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਤੀਜਾ ਕਰ ਦੂਜਾ ਚੌਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੋਟ ਨਾਨ ਖੁੱਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦਬਲ ਜਾਏ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰ ਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਉ ਅਵਗਣ ਕਾਠ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੇ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸੁਮਾਣੀ ਏਕ ਅਚਰ ਜਨ ਦੇਖੋ ਭਾਈ ਦੁਬਦਾ ਮਾਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਾਮੇ ਵਸੇ ਪ੍ਰਮੇਹ ਕੋ ਸੋਏ ਗੁਰਮਤਿ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮੰਨਿਆ ਸਮੈ ਵਸੈ ਪ੍ਰਭੇ ਕੋ ਸੋਏ ਗੁਰਮਤਿ ਘਟ ਪ੍ਰਗਟ ਹੋਏ

ਪਰਮ ਸਤਿਕਾਰ ਜੋ ਸਤ ਸਿੰਘ ਜੀ, ਆਪ ਸਰਬਕ ਪਰਿਵਾਰਾਂ ਨੂੰ, ਢਿੱਲੋਂ ਪਰਿਵਾਰ, ਬੈਂਸ ਭਰਾ ਤੇ ਉਹਨਾਂ ਦੇ ਆਏ ਨਾਲ ਸਾਰੇ ਸਾਕ ਸੰਬੰਧੀਆਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕ ਚ ਕੀਰਤਨ, ਉਸ ਤੋਂ ਬਾਅਦ ਸੋਧ ਰਸਵ ਦੇ ਪਾਠ, ਨਿਤਰਿਮ ਦੀ ਬਾਣੀ ਅਤੇ ਢਿੱਲੋਂ ਪਰਿਵਾਰ ਅਤੇ ਬੈਂਸ ਪਰਿਵਾਰ ਵੱਲੋਂ ਸਤਿਗੁਰ ਦੀ ਕਿਰਪਾ ਹੋਈ ਹੈ। ਬੱਚੀਆਂ ਦੇ ਜਨਮ ਅਤੇ ਜਨਮਦਿਨ ਮਨਾਉਂਦਿਆਂ ਹੋਇਆਂ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਸੰਪੂਰਨਤਾ ਸਹਿ ਸੰਪੂਰਨ ਹੋਏ। ਆਪ ਜੀ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸਰਵਣ ਕੀਤੇ ਨੇ, ਉਪਰੰਤ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ, ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਬੱਚੀ ਅਰਜੋਈ ਕੌਰ ਅਤੇ ਬੱਚੀ ਰੂਹ ਕੌਰ ਅਤੇ ਬੱਚੇ ਮਾਇਰਾ ਅਤੇ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮਨਾਮੇ ਸਕੂਨ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਗੱਲਾਂ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬੱਚੀਆਂ ਦੇ ਪਹਿਲਾ ਜਨਮ ਅਰਜੋਈ ਅਤੇ ਬੱਚੀ ਰੂਹ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ, ਅਮਾਇਰਾ ਦੀ ਚੜ੍ਹਦੀ ਗਰੀ ਖੁਸ਼ੀ ਵਿੱਚ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਇਹਨਾਂ ਬੱਚੀਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਕੇ ਕਰੇ, ਬੱਚੀ ਦੇਸ਼ ਕੌਮ ਦੀ ਸੇਵਕ, ਸ਼ੁਭ ਗੁਣ ਉੱਚੇ ਤੇ ਦਾਤਾ ਦੀਰਘਾਜੂ ਬਖਸ਼ਣ। ਆਉਣ ਵਾਲਾ ਸਮਾਂ ਬੱਚੀਆਂ ਲਈ ਚੜ੍ਹਦੀ ਕਲਾ ਦੇ ਖੁਸ਼ੀਆਂ ਅਤੇ ਪ੍ਰੇਮ ਪਿਆਰ ਇਤਫਾਕ ਵਾਲਾ ਹੋਵੇ, ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ। ਸੋ ਪਰਿਵਾਰਾਂ ਵੱਲੋਂ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਉਹਨਾਂ ਦੇ ਸੱਦੇ ਪੱਤਰ 'ਤੇ ਦਰਸ਼ਨ ਦਿੱਤੇ ਨੇ। ਸੋ ਗੁਰੂ ਕੇ ਲੰਗਰਾਂ ਦੀ ਸੇਵਾ, ਕੀਰਤਨ ਦੀ ਸੇਵਾ ਪਰਿਵਾਰਾਂ ਵੱਲੋਂ ਹੋ ਰਹੀ ਹੈ। ਆਪ ਜੀ ਨੇ ਸ਼ਰਧਾ ਮੁਤਾਬਕ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ ਗੁਰਦੁਆਰਾ ਸਾਹਿਬ ਵੱਲੋਂ ਜਿਹੜੇ ਵੀ ਬੱਚੇ ਦਾ ਜਨਮ ਜਾਂ ਜਨਮ ਦਿਨ ਮਨਾਇਆ ਜਾਂਦਾ, ਉਹਨਾਂ ਨੂੰ ਇੱਕ ਵਧਾਈ ਦੇ ਤੌਰ 'ਤੇ ਇੱਕ ਸਰਟੀਫਿਕੇਟ ਟੋਕਨ ਦੇ ਰੂਪ ਵਿੱਚ ਦਿੱਤਾ ਜਾਂਦਾ, ਤਾਂ ਕਿ ਆਉਣ ਵਾਲੇ ਸਮੇਂ 'ਚ ਬੱਚੇ ਜਦੋਂ ਜਵਾਨ ਹੋਣ ਆਪਣੇ ਇਸ ਨੂੰ ਸਮਝਣ ਕਿ ਸਾਡਾ ਬੱਚਾ ਦਾ ਜਨਮਦਿਨ ਸਾਡੇ ਪੇਰੈਂਟਸ ਨੇ ਗੁਰਦੁਆਰਾ ਸਾਹਿਬ ਵਿਖੇ ਮੰਗਾਇਆ ਸੀ, ਮਨਾਇਆ ਸੀ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਬੱਚੀ ਅਰਜੋਈ ਕੌਰ ਢਿੱਲੋਂ ਅਤੇ ਬੱਚੀ ਰੂਹ ਕੌਰ ਬੈਂਸ, ਦੋਨਾਂ ਬੱਚੀਆਂ ਨੂੰ ਸਟੇਜ 'ਤੇ ਲਿਆ ਕੇ ਆਪਣਾ ਇਹ ਸਰਟੀਫਿਕੇਟ ਜਿਹੜਾ ਉਹ ਪ੍ਰਵਾਨ ਕਰਨ ਦੀ ਕਿਰਪਾਲਤਾ ਕਰੋ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਦਰਬਾਰ ਸਿੰਘ ਦਾ ਜੱਥਾ ਆਪ ਜੀ ਨੂੰ ਕੀਰਤ ਸੁਣਾਉਣਗੇ। ਇੱਕ ਬੇਨਤੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਠੀਕ ਹੈ, ਸਾਡਾ ਸੁਖਮਣੀ ਸਾਹਿਬ ਦੀ ਆਸਥਾ ਅਸੀਂ ਸੰਗਤ ਰੂਪ ਦੇ ਵਿੱਚ ਕੀਤਾ ਹੈ, ਪਰ ਇਹਦੇ ਵਿੱਚ ਤੁਹਾਨੂੰ ਘੱਟੋ ਘੱਟ ਘੱਟੋ ਘੱਟ 2 ਘੰਟੇ ਲੱਗਦੇ ਨੇ ਸਾਨੂੰ ਗੁਰਦਰਬਾਰ ਵਿੱਚ ਬੈਠਣ ਲਈ ਸੁਖਮਣੀ ਸਾਹਿਬ ਦਾ ਪਾਠ ਸੁਣਨ ਵਾਸਤੇ। ਪਰ ਜਿਸ ਵਕਤ ਗੁਰਮੁਖ ਪਿਆਰੋ ਜੋ ਸਿਧਾਂਤ ਹੈ ਗੁਰਦੁਆਰੇ ਦੇ ਵਿੱਚ, ਕਥਾ ਕੀਰਤਨ ਅਤੇ ਇਤਿਹਾਸ, ਆਮ ਤੌਰ 'ਤੇ 2-3 ਚੀਜ਼ਾਂ ਅਸੀਂ ਸੁਣਨ ਵਾਸਤੇ ਗੁਰਦੁਆਰਾ ਸਾਹਿਬ ਆਉਣਾ ਹੈ। ਅਤੇ ਜਿਸ ਵਕਤ ਪ੍ਰਚਾਰਕ ਸ਼੍ਰੇਣੀ ਗੁਰਮੁਖ ਪਿਆਰੋ ਜਿਹੜੀ ਕਿ ਆਪਾਂ ਤੁਹਾਡੇ ਲਈ ਇੱਥੇ ਸੱਦੇ ਪੱਤਰ 'ਤੇ ਇੱਥੇ ਮੰਗਾਏ ਹੋਏ ਨੇ, ਉਹਨਾਂ ਨੇ ਜਦੋਂ ਤੁਹਾਡੇ ਲਈ ਕੀਰਤਨ ਕਰਨਾ, ਤੁਹਾਨੂੰ ਕਥਾ ਸੁਣਾਉਣੀ ਆ, ਤੁਹਾਨੂੰ ਢਾਡੀ ਵਾਰਾਂ ਇਤਿਹਾਸ ਸੁਣਾਉਣੇ ਨੇ, ਉਸ ਵਕਤ ਅਸੀਂ ਸਾਰੇ ਪਰਿਵਾਰ ਗੁਰਮੁਖ ਪਿਆਰੋ ਮੈਨੂੰ ਖਿਮਾ ਕਰਨਾ, ਅਸੀਂ ਲੰਗਰ 'ਚ ਚੱਲ ਜਾਂਦੇ ਹਾਂ। ਮੈਂ ਬੇਨਤੀ ਕਰਾਂ ਲੰਗਰ ਛਕਰੋ ਅਤੇ ਛੱਕ ਕੇ ਕੋਸ਼ਿਸ਼ ਕਰਿਆ ਕਰੋ ਆਪਾਂ ਇਹਨਾਂ ਆਣ ਕੇ ਪ੍ਰਚਾਰਕ ਸ਼੍ਰੇਣੀ ਦਾ ਮਾਣ ਸਤਿਕਾਰ ਕਰੀਏ, ਕਿਉਂਕਿ ਇਹਨਾਂ ਨੂੰ ਵੀ ਸੁਣਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਇਹ ਵੀ ਹੌਲੀ ਹੌਲੀ ਗੁਰਮੁਖ ਪਿਆਰੋ ਸੁੰਗੜਦੇ ਜਾਂਦੇ ਨੇ, ਕਿਉਂਕਿ ਆਮ ਤੌਰ 'ਤੇ ਮੈਂ ਗੁਰਦੁਆਰਿਆਂ 'ਚ ਵੇਖਦਾ ਕਿ ਪ੍ਰਚਾਰਕ ਸ਼੍ਰੇਣੀ ਦਾ ਉਨਾ ਮਾਨ ਸਤਿਕਾਰ ਜਿਹੜਾ ਉਹ ਨਹੀਂ ਹੋ ਰਿਹਾ। ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਜਾਓ ਲੰਗਰ 'ਚ ਛਕੋ ਲੰਗਰ, ਪਰ ਇਹ ਨਹੀਂ ਆ ਵੀ ਇੱਥੋਂ ਤੱਕ ਲਾਈਨ ਕਈ ਵਾਰ ਲੰਗਰ ਤੱਕ ਲੱਗ ਜਾਂਦੀ ਹੈ, ਉੱਥੇ ਅਸੀਂ ਅੱਧਾ ਘੰਟਾ ਪੌਣਾ ਘੰਟਾ ਅਸੀਂ ਵੇਟ ਕਰ ਲੈਂਦੇ ਹਾਂ। ਉਹਦੇ ਨੂੰ ਬਿਹਤਰ ਜੇ ਹੌਲੀ ਹੌਲੀ ਉੱਠ ਕੇ ਜਾਈਏ ਅਤੇ ਲੰਗਰ ਛਕ ਕੇ ਅਸੀਂ ਫਿਰ ਦਰਬਾਰ ਵਿੱਚ ਆ ਕੇ ਕੀਰਤ ਅਤੇ ਕਥਾ ਸੁਣੀਏ, ਇਤਿਹਾਸ ਸੁਣੀਏ, ਤਾਂ ਕਿ ਸਾਡੇ ਜੀਵਨ ਵਿੱਚ ਕੁਛ ਸਾਨੂੰ ਪ੍ਰਾਪਤ ਹੋ ਸਕੇ, ਕਿਉਂਕਿ ਇੱਥੇ ਹੁਣ ਕਲਾਸ ਲੱਗਦੀ ਹੈ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦੇਣਾ, ਅਤੇ ਇਹਨੂੰ ਸੁਣਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਆਪ ਜੀ ਨੂੰ ਬੇਨਤੀ ਹੈ। ਤੋ ਅਰਜੋਈ ਬੱਚੀ ਅਤੇ ਨਾਲ ਬੱਚੀ ਰੂਹ ਕੌਰ, ਦੋਨਾਂ ਬੱਚੀਆਂ ਨੂੰ ਲਿਆਓ ਪਲੀਜ਼, ਆ ਜਾਓ ਅੱਗੇ ਬੇਟਾ, ਇੱਥੇ ਆਓ ਸਟੇਜ 'ਤੇ। ਇਹ ਬੱਚੀ ਅਰਜੋਈ ਹੈ, ਉਹ ਬਰਥਡੇ ਆ ਬੱਚੀ ਦਾ। ਬੋਲੇ ਸੋ ਨਿਹਾਲ ਸਾਹਿਬ, ਥੈਂਕ ਯੂ। ਇੱਥੇ ਬੱਚੀ ਰੂਹ ਕੌਰ, ਸੋ ਉਸਨੂੰ ਵੀ ਲੈ ਆਓ ਬੱਚੀ ਰੂਹ ਕੌਰ, ਜਾਂ ਪਰਿਵਾਰ ਦਾ ਮੈਂਬਰ ਕੋਈ ਆ ਜਾਵੇ ਤੇ ਉਹਦਾ ਸਰਟੀਫਿਕੇਟ ਲੈ ਜਾਵੇ। ਸੋ ਆਓ ਸਰਵਣ ਕਰੋ ਹੁਣ ਕੀਰਤਨ। ਭਾਈ ਸਾਹਿਬ ਭਾਈ ਦਰਬਾਰ ਸਿੰਘ ਦੇ ਭਾਈ ਦਾਦਾ ਜੀ ਆਏ ਨੇ, ਬਹੁਤ ਬਹੁਤ ਵਧਾਈਆਂ ਵਧਾਈਆਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਕੋਸ਼ਿਸ਼ ਕਰਿਓ ਕਿ ਆਪਾਂ ਇੱਥੇ ਕੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ। ਪੈਣੀ ਪੜਿੰਗ ਅਤੇ ਕਲਸੀਆ ਨਗਰ ਵੱਲੋਂ ਖਟਪਟ ਰਾਮ ਨੇ ਐਤਵਾਰ ਨੂੰ ਭੋਗ ਪੈਣਗੇ, ਉਹਨਾਂ ਵੱਲੋਂ ਵੀ ਸੇਵਾ ਹੋ ਰਹੀ ਹੈ। ਆਪ ਸਭ ਨੂੰ ਬੇਨਤੀ ਤੇ ਨਿਰਦਨ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜੀ ਕਾ ਖਾਲਸਾ
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦੇ ਜਥੇ ਦਾ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਲੋਕ ਕੀਰਤਨ ਸਰਵਣ ਕਰਾਏ ਤੇ ਆਪ ਸੰਗਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਬੈਠ ਕੇ ਬੜੇ ਪਿਆਰ ਨਾਲ ਸਰਵਣ ਕੀਤਾ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਇਸ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਣ ਔਰ ਯਤਨ ਕਰਿਆ ਕਰੋ ਆਪਾਂ ਪਰਿਵਾਰਾਂ ਵਿੱਚ ਵੀ ਬੈਠ ਕੇ ਗੱਲਬਾਤ ਕਰਿਆ ਕਰੀਏ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਗੁਰਦੁਆਰਾ ਸਾਹਿਬ ਜਾਣ ਦਾ ਸਾਡਾ ਮਨੋਰਥ ਕੀ ਹੈ। ਇੱਥੇ ਆ ਕੇ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੀ ਬਚਨ ਕੀਰਤਨ ਕਥਾ ਇਤਿਹਾਸ ਸਰਵਣ ਕਰਨਾ ਤਾਂ ਕਿ ਜੋ ਸਾਡਾ ਜੋ ਪ੍ਰਯੋਜਨ ਹੈ ਜੀਵਨ ਦਾ ਉਹ ਸਫਲ ਹੋ ਸਕੇ। ਆਪ ਜੀ ਨੂੰ ਸਭ ਨੂੰ ਬੇਨਤੀ ਹੈ। ਸੋ ਅੱਜ ਢਿੱਲੋਂ ਪਰਿਵਾਰ ਤੇ ਬੈਂਸ ਪਰਿਵਾਰ ਵੱਲੋਂ ਬੱਚੀਆਂ ਦੇ ਜਨਮ ਤੇ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਔਰ ਬੱਚੀਆਂ ਦੇ ਜਨਮ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਪਿੰਡ ਕਲਸੀਆਂ ਲੁਧਿਆਣਾ ਵੱਲੋਂ ਤੇ ਭੈਣੀ ਵੜਿੰਗ ਦੋਨਾਂ ਨਗਰਾਂ ਵੱਲੋਂ ਇੱਕ ਖੱਡ ਵਾਲ ਆਰੰਭ ਹੈ। ਮੈਂ ਬੇਨਤੀ ਕਰਾਂ ਬੀਬੀ ਓ ਮੇਰੀ ਬੇਨਤੀ ਹੈ ਦੋ ਕੁ ਮਿੰਟ ਸੁਣਿਆ ਕਰੋ ਤੇ ਆਪਾਂ ਸਾਡੀ ਜੋ ਮਰਿਆਦਾ ਉਹਦੇ ਵਿੱਚੋਂ ਸਾਡਾ ਪ੍ਰੋਬਲਮ ਇਹ ਹੈ ਕਿ ਅਸੀਂ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਹਿਤ ਮਰਿਆਦਾ ਪੜ੍ਹਦੇ ਨਹੀਂ। ਮੈਂ ਬੱਚਿਆਂ ਨੂੰ ਵੀ ਸਭ ਨੂੰ ਬੇਨਤੀ ਕਰਾਂਗਾ ਫਰੀ ਗੁਰਦੁਆਰੇ ਕਾਊਂਟਰ ਤੋਂ ਮਿਲ ਰਹੀ ਆ ਉਹ ਸਾਡੇ ਕੋਡ ਆਫ ਕੰਡਕਟ ਆ ਸਾਡੇ ਕੀ ਰੂਲ ਐਂਡ ਰੈਗੂਲੇਸ਼ਨਸ ਨੇ ਅਸੀਂ ਕਿਵੇਂ ਖੰਡ ਪਾਠ ਕਰਨਾ ਕਿਵੇਂ ਸਹਿਜ ਪਾਠ ਕਰਨਾ ਕਿਵੇਂ ਆਨੰਦ ਕਾਰਜ ਕਰਨਾ ਉਹ ਸਾਰਾ ਕੁਝ ਲਿਖਿਆ। ਬੱਚਿਆਂ ਨੂੰ ਖਾਸ ਤੌਰ ਇੰਗਲਿਸ਼ ਵੀ ਮਿਲੇਗੀ ਪੰਜਾਬੀ 'ਚ ਵੀ ਮਿਲੇਗੀ ਲੈ ਕੇ ਜਾਇਓ ਫਰੀ ਮਿਲਦੀ ਆ ਔਰ ਕੋਸ਼ਿਸ਼ ਕਰਿਓ ਕਿ ਜਿੰਨਾ ਵੀ ਆਪਾਂ ਇਹਨੂੰ ਪੜ੍ਹਨ ਲੱਗੇ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਉਹਨਾਂ ਮੁਤਾਬਕ ਅਸੀਂ ਕਰਨ ਦਾ ਯਤਨ ਕਰਿਆ ਕਰੀਏ। ਆਪ ਜੀ ਨੂੰ ਬੇਨਤੀ ਆ। ਹੁਣ ਭਾਈ ਸਾਹਿਬ ਗਿਆਨੀ ਨਿਸ਼ਾਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ। ਬੀਬੀਆਂ ਨੂੰ ਮੇਰੀ ਬੇਨਤੀ ਹੈ ਇੱਥੇ ਮਿਲਣ ਦਾ ਕੋਸ਼ਿਸ਼ ਕਰਿਓ ਕਿ ਆਪਾਂ ਜਾ ਕੇ ਲੰਗਰ ਹਾਲ 'ਚ ਮਿਲੀਏ। ਇੱਥੇ ਸਿਰਫ ਬੈਠ ਕੇ ਅਸੀਂ ਕਥਾ ਕੀਰਤਨ ਸਰਵਣ ਕਰਨਾ। ਆਪ ਜੀ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ,

कबीर जम काठेंगा बुरा है, ओ नहीं सया जाए। एक जो साधु मैं मिले हो,

कबीर जम काठेंगा बुरा है, ओह नहीं सया जाए। एक जो साधु मैं मिले हो तेन लिया अंचल लाए। परम सम्मान योग जुगो जुग अटल चवर शतर सिंहासन दे मालक वालिए कुल आलम सवरे कायनात शब्द ब्रह्म सतगुरु धन धन गुरु ग्रंथ साहिब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कारयोग सत्संगी जनों वडभागे जिथे आप जिया ने गुरु दर दे सवारियां पासों पावन बाणी दे शब्द कीर्तन सरवण कीते ने, आओ कुछ घड़ियां रल मिल के सतगुरां दी पावन बाणी दी विचार नाल एक सुर होण दा यतन करिए। भावें कि माहौल थोड़ा जा इंटरप्ट करने वाला है, पर आपां यतन करांगे रल मिल के जितने भी शरीर जुड़ बैठे हैं आपां सतगुरां दी पावन बाणी दे विच्चों कुछ ना कुछ सीखण दा यतन करिए। गुरमत विचारां दी आरंभता करन तों पहलां मनोबिरतियां नूं एकागर करदिआं ते थोड़े जे एक्टिव होण दा सबूत दिंदिआं गुरफतेह परवानो आखो जी, वाहिगुरु जी का खालसा वाहिगुरु जी की फतेह। रोजाना ही इन्हां दीवानां दे विच्चों आप जी जो लड़ीवार भगत बाणी दी कथा विचार चलदी है तिस नूं श्रवण करदे आ रहे हो। तिस लड़ी दे तहत कबीर साहब जी दी रसना तों उचारण कीता होया पावन श्लोक जो गुरु ग्रंथ साहब जी दे अंक नंबर 1368 उपर सुभायमान 78 नंबर श्लोक है, तिस दा पाठ दास ने आप संगतां दे सन्मुख कीता है। कुछ एक समस्यावां ने जिन्हां दे हल मनुख दे कोल ने, कुछ एक ऐसियां प्रॉब्लम्स ने जिहदे विचों मनुख अपने बल बूते नाल अपनी अकल दे तल दे उत्ते आण के बाहर निकल सकदा। कुछ एक ऐसियां सट्टां ने जिन्हां नूं मनुख बर्दाश्त करन दा मादा अपने च रखदा है, पर कुछ ऐसियां समस्यावां ने कुछ ऐसियां मुश्किलां ने कुछ ऐसियां सट्टां ने जिन्हां नूं बर्दाश्त करन दा ते जिन्हां दे विचों बाहर निकलन दा मनुख दे कोल कोई भी तरीका कोई भी सोल्यूशन नहीं हैगा। वासनावां नूं भोगदिआं भोगदिआं एडिक्शन करदिआं करदिआं मनुख दा आत्मा जदों किसे चीज़ तों पलीत हो जांदा अपवित्र हो जांदा ते मनुख हो सोचे भी मैं अपने आत्मे नूं पवित्र कर लवां अपने सुरत नूं पवित्र कर लवां, ये टैक्नीक मनुख दे कोल नहीं हैगी। क्योंकि जिहड़े विवेक दे नाल मनुख ने अपने पलीत होए आत्मे नूं पवित्र करना आ, अपनी गंदली होई सुरत नूं साफ करना आ, विकार सब तों पहलां अटैक ही उस विवेक दे उत्ते करदे ते उह खत्म हो जांदा। भगत अरदास जी जदों बाणी च कहणगे ना ਵੀ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਾਡੇ ਵਿਵੇਕ ਦਾ ਦੀਵਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਗੁੱਲ ਹੁੰਦਾ। ਹੁਣ ਇਹਨੂੰ ਉਦਾਹਰਣ ਦੇ ਨਾਲ ਸਮਝੋ ਵੀ ਦੋ ਧਿਰਾਂ ਦੋ ਫੌਜਾਂ ਆਪਸ ਦੇ ਵਿੱਚ ਲੜ ਰਹੀਆਂ, ਪਰ ਇੱਕ ਦੀ ਸਪਲਾਈ ਜਿਹੜੀ ਉਹ ਟੋਟਲੀ ਬੰਦ ਹੋ ਚੁੱਕੀ ਹੈ, ਨਾ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲ ਰਿਹਾ, ਨਾ ਉਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਮਿਲ ਰਿਹਾ, ਨਾ ਉਹਨਾਂ ਦੇ ਕੋਲ ਕਿਸੇ ਪ੍ਰਕਾਰ ਦੀ ਮੈਨ ਪਾਵਰ ਦੀ ਹੈਲਪ ਪਹੁੰਚ ਰਹੀ ਆ, ਨਾ ਗੋਲੀ ਸਿੱਕਾ ਪਹੁੰਚ ਰਿਹਾ ਆ। ਪਰ ਦੂਜੇ ਪਾਸੇ ਜਿਹੜੀ ਦੂਜੀ ਧਿਰ ਉਹਨਾਂ ਕੋਲ ਮੈਨ ਪਾਵਰ ਵੀ ਬਹੁਤ ਆ, ਪਾਣੀ ਵੀ ਮੁਕੰਮਲ ਹੈ, ਦਾਰੂ ਸਿੱਕਾ ਵੀ ਹੈ, ਗੋਲਾ ਬਰੂਦ ਵੀ ਹੈ, ਪ੍ਰਸ਼ਾਦਾ ਪਾਣੀ ਵੀ ਬਹੁਤ ਆ। ਉਹਨਾਂ ਦੇ ਸਾਹਮਣੇ ਜਿਹੜੀ ਦੂਜੀ ਧਿਰ ਜਿਹਨਾਂ ਦੇ ਕੋਲ ਕੁਝ ਵੀ ਨਹੀਂ ਪਹੁੰਚ ਰਿਹਾ, ਸੰਭਵ ਜੀ ਗੱਲ ਆ ਵੀ ਉਹ ਹਾਰਨਗੇ ਵੀ ਤੇ ਮਰਨਗੇ ਵੀ, ਕਿਉਂਕਿ ਸਪਲਾਈ ਬੰਦ ਆ। ਇੱਦਾਂ ਹੀ ਜਿਹੜੀ ਮਨੁੱਖ ਦੀ ਸੁਰਤ ਆ ਨਾ, ਜਦੋਂ
ਸਾਡੀ ਸੁਰਤ ਵਿੱਚੋਂ ਪਰਮੇਸ਼ਰ ਦੇ ਗੁਣਾਂ ਦੀ ਸਪਲਾਈ ਖਤਮ ਹੋ ਜਾਂਦੀ, ਜਿਹਨੂੰ ਬਾਬੇ ਨੇ ਬਾਣੀ 'ਚ ਬੜੇ ਸੌਖੇ ਸ਼ਬਦਾਂ ਦੇ ਵਿੱਚ ਵੀ ਐਕਸਪਲੇਨ ਕੀਤਾ। ਹਜ਼ੂਰ ਨੇ ਆਖਿਆ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਸਪਲਾਈ ਬੰਦ ਹੋ ਗਈ ਤੇ ਗੁਣ ਹੌਲੀ ਹੌਲੀ ਕਰਦਿਆਂ ਕਰਦਿਆਂ ਗਲਣੇ ਸ਼ੁਰੂ ਹੋ ਜਾਣੇ। ਕਿਵੇਂ ਗਲਣੇ ਸ਼ੁਰੂ ਹੁੰਦੇ ਆ, ਇਹਨੂੰ ਇੱਦਾਂ ਸਮਝੋ ਵੀ ਜਦੋਂ ਮੰਨ ਲਓ ਮੈਂ ਆ ਜਾਂ ਤੁਸੀਂ ਹੋ, ਸਾਡੇ ਵਿੱਚੋਂ ਕੋਈ ਵੀ ਆ, ਕੁਝ ਗੱਲਾਂ ਹੁੰਦੀਆਂ ਜਿਹੜੀਆਂ ਧਰਮ ਦਾ ਪ੍ਰਚਾਰ ਕਰਦਿਆਂ ਬੋਲ ਕੇ ਸਮਝਾਈਆਂ ਜਾ ਸਕਦੀਆਂ, ਪਰ ਬਹੁਤੀਆਂ ਗੱਲਾਂ ਬਾਣੀ ਦੇ ਵਿੱਚ ਉਹ ਆ ਜਿਨ੍ਹਾਂ ਨੂੰ ਮਨੁੱਖ ਨੂੰ ਆਪਣੇ ਤਲ ਦੇ ਉੱਤੇ ਖੁਦ ਮਹਿਸੂਸ ਕਰਨਾ ਪੈਂਦਾ, ਅਨੁਭਵ ਕਰਨਾ ਪੈਂਦਾ। ਹਰ ਗੱਲ ਬੋਲ ਕੇ ਨਹੀਂ ਸਮਝਾਈ ਜਾ ਸਕਦੀ। ਇਸੇ ਨੂੰ ਹਜ਼ੂਰ ਨੇ ਬਾਣੀ 'ਚ ਆਖਿਆ ਨਾ, ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ। ਜੇ ਗੂੰਗੇ ਨੇ ਮਠਿਆਈ ਖਾਧੀ ਆ, ਉਹ ਤੁਹਾਨੂੰ ਹੱਥ ਨਾਲ ਇਸ਼ਾਰਾ ਕਰਕੇ ਇਹ ਤੇ ਕਹਿ ਸਕਦਾ ਵੀ ਬਹੁਤ ਵਧੀਆ ਆ, ਗੁੱਡ ਆ, ਪਰ ਜੋ ਉਹਨੇ ਖਾਧਾ ਉਹ ਨਮਕੀਨ ਆ, ਉਹ ਮਿੱਠਾ ਆ, ਉਹ ਖੱਟਾ ਆ, ਉਹ ਕੌੜਾ ਆ, ਉਹ ਕਸੈਲਾ ਆ, ਇਹ ਨਹੀਂ ਗੂੰਗਾ ਬੋਲ ਕੇ ਦੱਸ ਸਕਦਾ ਹੁੰਦਾ, ਕਿਉਂਕਿ ਗੂੰਗੇ ਕੋਈ ਜ਼ਬਾਨ ਨਹੀਂ ਨਾ ਹੈਗੀ। ਹੋ ਸਕਦਾ ਜੋ ਮੇਰਾ ਅਨੁਭਵ ਆ ਕਿਸੇ ਚੀਜ਼ ਨੂੰ ਲੈ ਕੇ ਤੁਹਾਡਾ ਨਾ ਹੋਵੇ, ਜਿਹੜੇ ਅਰਥ ਮੈਂ ਕੀਤੇ ਕਿਸੇ ਸ਼ਬਦ ਦੇ ਤੁਹਾਡੀ ਸੁਰਤ ਵਿੱਚ ਉਹਦੇ ਨਾਲੋਂ ਵਧੀਆ ਅਤੇ ਚੰਗੇ ਅਤੇ ਸੋਹਣੇ ਅਰਥ ਹੋਣ। ਹੋ ਸਕਦਾ ਜਿੰਨਾ ਕੁ ਮੈਂ ਵਿਦਵਾਨ ਹਾਂ, ਸੰਗਤ ਵਿੱਚ ਬੈਠਾ ਹੋਇਆ ਕੋਈ ਬੰਦਾ ਇਹਦੇ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਵਿਦਵਾਨ ਹੋਵੇ। ਕੁਦਰਤ ਨੇ ਸੁਰਤ ਹਰ ਬੰਦੇ ਨੂੰ ਬਖਸ਼ੀ, ਹਰ ਬੰਦਾ ਇੱਕ ਤੋਂ ਇੱਕ ਵਧੀਆ ਤਰੀਕੇ ਨਾਲ ਅਤੇ ਬਹੁਤ ਚੰਗੇ ਤਰੀਕੇ ਨਾਲ ਸੋਚ ਸਕਦਾ। ਪਰ ਮੈਂ ਜਿਹੜੀ ਉਦਾਹਰਣ ਦੇਣ ਲੱਗਾ ਸੀ ਵੀ ਗੁਣ ਕਿਵੇਂ ਗਲਦੇ ਆ, ਮੰਨ ਲਓ ਸਾਡੇ ਵਿੱਚੋਂ ਮੈਂ ਜਾਂ ਤੁਸੀਂ ਜਾਂ ਸਾਡੇ ਵਿੱਚੋਂ ਕੋਈ ਵੀ ਬੰਦਾ ਪਹਿਲੀ ਵਾਰ ਗਲਤ ਕੰਮ ਕਰਦਾ ਤਾਂ ਉਹਦੇ ਅੰਦਰੋਂ ਆਵਾਜ਼ ਆਉਂਦੀ ਆ ਵੀ ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਬੰਦਾ ਘਰ ਆ ਗਿਆ, ਪਰਿਵਾਰ ਦੇ ਜੀ ਸਾਹਮਣੇ ਆ, ਧੀ ਸਾਹਮਣੇ ਆ, ਪਰ ਉਹਨੇ ਕਰਮ ਬਹੁਤ ਮਾੜਾ ਕੀਤਾ, ਕੁਕਰਮ ਕੀਤਾ ਉਹਨੇ। ਧੀ ਨੇ ਜਦੋਂ ਦਰਵਾਜ਼ਾ ਖੋਲਿਆ ਤੇ ਬੰਦੇ ਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ, ਉਹ ਅੱਖਾਂ ਨਹੀਂ ਮਿਲਾ ਸਕਿਆ। ਪਤਨੀ ਸਾਹਮਣੇ ਆਈ ਤੇ ਉਹਨੇ ਯਤਨ ਕੀਤਾ ਵੀ ਮੈਂ ਇਹਨੂੰ ਕਿਸੇ ਤਰੀਕੇ ਨਾਲ ਇਗਨੋਰ ਕਰਾਂ, ਪਾਸਾ ਵੱਟਿਆ ਤੇ ਬੰਦਾ ਆਪਣੇ ਬੈਡਰੂਮ ਚ ਆ ਗਿਆ, ਕੰਬਲ ਲੈ ਕੇ ਤੇ ਸੌਂ ਗਿਆ। ਕੋਸ਼ਿਸ਼ ਕਰ ਰਿਹਾ ਪਰ ਨੀਂਦ ਨਹੀਂ ਆ ਰਹੀ, ਉਹ ਖਿਆਲ ਚੱਤੋ ਪੈਰ ਉਹਦੇ ਅੰਦਰ ਚੱਲ ਰਿਹਾ ਵੀ ਨਹੀਂ ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਕਿਉਂ? ਕਿਉਂਕਿ ਅੱਜ ਉਹਨੇ ਪਹਿਲੀ ਵਾਰੀ ਕੀਤਾ, ਜਦੋਂ ਨੈਕਸਟ ਟਾਈਮ ਕਰੇਗਾ ਬੇਚੈਨੀ ਉਦੋਂ ਵੀ ਹੋਏਗੀ ਪਰ ਪਹਿਲਾਂ ਨਾਲੋਂ ਥੋੜ੍ਹੀ ਜਿਹੀ ਘੱਟ ਹੋਏਗੀ। ਤੀਜੀ ਵਾਰੀ ਹੋਰ, ਚੌਥੀ ਵਾਰੀ ਹੋਰ, 10 ਵਾਰੀ ਹੋਰ, 100 ਵਾਰੀ। ਅੱਜ ਉਹ ਇਸ ਮੁਕਾਮ ਤੇ ਇਸ ਲੈਵਲ ਤੇ ਪਹੁੰਚ ਗਿਆ, ਉਹ ਗਲਤ ਕੰਮ ਤੇ ਕਰਦਾ ਪਰ ਬੇਚੈਨੀ ਕੋਈ ਨਹੀਂ ਹੁੰਦੀ। ਬੇਚੈਨੀ ਤੇ ਛੱਡੋ, ਜੇ ਉਹਨੂੰ ਕੋਈ ਆਣ ਕੇ ਇਹ ਵੀ ਕਵੇ ਨਾ ਵੀ ਤੂੰ ਬਹੁਤ ਗਲਤ ਕੰਮ ਕੀਤਾ, ਤੇ ਉਹ 10 ਬੰਦਿਆਂ ਦੇ ਹਵਾਲੇ ਦੇ ਕੇ ਕਹਿੰਦਾ ਫਲਾਣਾ ਨਹੀਂ ਕਰਦਾ, ਉਹ ਵੀ ਤੇ ਕਰਦਾ ਹੀ ਆ ਨਾ। ਬਾਬਾ ਜੀ ਨੂੰ ਕੀ ਕਹਿੰਦੇ? ਬਾਬਾ ਜੀ ਕਹਿੰਦੇ ਤੇਰੇ ਅੰਦਰ ਦੇ ਗੁਣ ਗਲ ਚੁੱਕੇ ਆ। ਜਦੋਂ ਹਜ਼ੂਰ ਨੇ ਬਾਣੀ 'ਚ ਆਖਿਆ ਨਾ, ਬੰਦਿਆ ਤੈਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਦੇਣਾ ਪੈਣਾ, ਤੈਨੂੰ ਕੀਤੇ ਹੋਏ ਕਰਮਾਂ ਦੀ ਸਜ਼ਾ ਮਿਲੇਗੀ। ਉਹ ਸਜ਼ਾ ਬਹੁਤੀ ਵਾਰੀ ਫਿਜ਼ੀਕਲੀ ਨਹੀਂ ਹੁੰਦੀ, ਆਤਮਿਕ ਮਾਨਸਿਕ ਹੁੰਦੀ। ਕਿਸੇ ਬੰਦੇ ਨੇ ਕ੍ਰਾਈਮ ਕੀਤਾ ਤੇ ਆਪਾਂ ਕਹਿੰਦੇ ਵੀ ਲਓ ਗੁਰਬਾਣੀ ਤੇ ਕਹਿੰਦੀ ਸੀ ਸਜ਼ਾ ਮਿਲਦੀ ਆ, ਇਹ ਤੇ ਬੰਦਾ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ। ਹਜ਼ੂਰ ਨੇ ਆਖਿਆ ਤੈਨੂੰ ਵੇਖਣ ਨੂੰ ਲੱਗ ਰਿਹਾ, ਉਸ ਬੰਦੇ ਦੇ ਨੇੜੇ ਹੋ ਕੇ ਵੇਖ ਆਤਮਿਕ ਮਾਨਸਿਕ ਪੱਧਰ ਦੇ ਉੱਤੇ ਬੰਦਾ ਕੀ ਮਹਿਸੂਸ ਕਰਦਾ। ਉਹਦੀ ਰਾਤਾਂ ਦੀ ਨੀਂਦ ਉੱਡ ਗਈ ਆ ਉਦੋਂ ਦੀ, ਉਹਨੂੰ ਚੈਨ ਨਹੀਂ ਆਉਂਦਾ, ਉਹਨੂੰ ਤਰਵਾਸ ਨਹੀਂ ਆਉਂਦਾ, ਉਹਨੂੰ ਭੁੱਖ ਨਹੀਂ ਲੱਗਦੀ, ਉਹਨੂੰ ਪਿਆਸ ਨਹੀਂ ਲੱਗਦੀ। ਇਹ ਸਾਰਾ ਕੁਝ ਕਿਉਂ ਆ? ਆਸਾ ਕੀ ਵਾਰ 'ਚ ਹਜ਼ੂਰ ਨੇ ਆਖਿਆ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਅੰਦਰ ਬੈਠਾ ਆ ਰੱਬ ਸਾਡੇ, ਉਹ ਜਿਹੜਾ ਅੰਦਰ ਬੈਠਾ ਰੱਬ ਜਿਹੜਾ ਸਾਨੂੰ ਕਹਿੰਦਾ ਸੀ ਨਾ ਵੀ ਨਾ ਕਰੀ ਇਹ ਗਲਤ ਆ, ਨਾ ਕਰੀ ਇਹ ਗਲਤ ਆ, ਜਦੋਂ ਮੈਂ ਉਹਦੀ ਗੱਲ ਨੂੰ ਇੱਕ ਪਾਸੇ ਕਰਕੇ ਤੇ ਕੰਮ ਕਰ ਲਿਆ, ਹੁਣ ਉਹ ਮੈਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੰਦਾ। ਅੰਦਰ ਬੈਠਾ ਆ ਰੱਬ, ਉਹ ਸਜ਼ਾ ਦਿੰਦਾ ਹੈ ਮੈਨੂੰ। ਤੋ ਇਸ ਸਿਚੁਏਸ਼ਨ ਦੇ ਵਿੱਚੋਂ ਨਿਕਲਣ ਦਾ ਕੋਈ ਹੱਲ ਨਹੀਂ ਹੈਗਾ ਸਾਡੇ ਕੋਲ। ਸਾਡੀ ਈਵਨ ਤੁਸੀਂ ਇਹ ਵੇਖੋ, ਕਈ ਵਾਰੀ ਸਾਡੀ ਕੰਡੀਸ਼ਨ ਇੱਦਾਂ ਦੀ ਹੋ ਜਾਂਦੀ ਹੈ ਵੀ ਜਿੱਦਾਂ ਬੱਚਾ ਛੋਟਾ ਹੋਵੇ ਨਾ ਤੇ ਉਹ ਰੋ ਰਿਹਾ ਹੁੰਦਾ ਪਰ ਉਹਨੂੰ ਖੁਦ ਨਹੀਂ ਪਤਾ ਵੀ ਉਹ ਰੋ ਕਿਉਂ ਰਿਹਾ, ਕਿਉਂਕਿ ਉਹਦੇ ਅੰਦਰ ਅਹਿਸਾਸ ਨਹੀਂ ਹੈਗਾ। ਉਹ ਭੁੱਖ ਕਰਕੇ ਰੋ ਰਿਹਾ, ਉਹਨੂੰ ਦਰਦ ਹੋ ਰਹੀ, ਉਹ ਤਾਂ ਰੋ ਰਿਹਾ, ਉਹ ਕਿਹੜੀ ਗੱਲ ਕਰਕੇ ਰੋ ਰਿਹਾ ਉਹਨੂੰ ਖੁਦ ਨਹੀਂ ਪਤਾ। ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਸਾਡਾ ਵਿਵੇਕ ਖਤਮ ਹੋਵੇ, ਸਾਨੂੰ ਖੁਦ ਅਹਿਸਾਸ ਨਹੀਂ ਹੁੰਦਾ ਵੀ ਮੇਰੇ ਨਾਲ ਵਾਪਰਿਆ ਕੀ ਆ, ਮੇਰੇ ਨਾਲ ਹੋਇਆ ਕੀ ਆ। ਕਬੀਰ ਜੀ ਇਸੇ ਨੂੰ ਬਾਣੀ 'ਚ ਕਹਿੰਦੇ, ਕਬੀਰ ਜਮਕਾ ਠੇਂਗਾ ਬੁਰਾ ਹੈ। ਇਹ ਬਹੁਤ ਮਾੜਾ ਆ, ਜਿਹੜੀ ਆਤਮਿਕ ਮੌਤ ਦੀ ਸਜ਼ਾ ਆ ਨਾ ਇਹ ਬਹੁਤ ਮਾੜੀ। ਬੰਦੇ ਨੂੰ ਹੋਰ ਤਕਲੀਫ ਹੋਵੇ, ਕੋਈ ਪੇਨ ਹੋਵੇ, ਕੋਈ ਦਿੱਕਤ ਹੋਵੇ ਤੇ ਬੰਦਾ 10 ਬੰਦਿਆਂ ਕੋਲੋਂ ਉਹਦਾ ਹੱਲ ਲੈ ਸਕਦਾ ਵੀ ਮੈਨੂੰ ਆਹ ਪ੍ਰੋਬਲਮ ਆ, ਮੈਨੂੰ ਆਹ ਮੈਨੂੰ ਬਿਮਾਰੀ ਆ, ਇਹਦਾ ਹੱਲ ਦੱਸੋ। ਪਰ ਕਹਿੰਦੇ ਜਿਹੜੇ ਬੰਦੇ ਨੂੰ ਕੰਮ ਦਾ ਰੋਗ ਹੋਵੇ ਉਹ ਕਿਹਨੂੰ ਕੀ ਜਾ ਕੇ ਦੱਸੇ? ਜਿਸ ਬੰਦੇ 'ਚ ਈਰਖਾ ਦਾ ਰੋਗ ਆ, ਹਉਮੈ ਦਾ ਰੋਗ ਆ, ਉਹ ਕਿਸੇ ਨੂੰ ਕੀ ਜਾ ਕੇ ਦੱਸੇ? ਨਹੀਂ, ਉਹ ਨਹੀਂ ਦੱਸ, ਉਹ ਦੱਸਣ ਜੋਗਾ ਨਹੀਂ ਰਿਹਾ, ਉਹਨੂੰ ਖੁਦ ਨਹੀਂ ਪਤਾ ਮੇਰੇ ਨਾਲ ਕੀ ਵਾਪਰ ਰਿਹਾ।
ਉਹ ਨਹੀਂ ਸਹਿਆ ਜਾਏ, ਇਹ ਬਰਦਾਸ਼ਤ ਤੋਂ ਬਾਹਰ ਆਇਆ। ਪਰ ਬਾਬਾ ਜੀ ਕਹਿੰਦੇ ਏਕ ਜੋ ਸਾਧੂ ਮੋਹਿ ਮਿਲਿਓ, ਜਦੋਂ ਮੈਨੂੰ ਗੁਰੂ ਮਿਲ ਗਿਆ ਤਿੰਨ ਲਈਆ ਅੰਚਲ ਲਾਏ, ਉਹਨੇ ਮੈਨੂੰ ਆਪਣੇ ਕਲਾਵੇ 'ਚ ਲੈ ਲਿਆ। ਗੁਰੂ ਮਨੁੱਖ ਦੀ ਪਰਵਰਿਸ਼ ਕਰਨੀ ਜਾਣਦਾ, ਚੇਤੇ 'ਚ ਰੱਖਣਾ ਪਰਵਰਿਸ਼। ਅਤੇ ਪਰਵਰਿਸ਼ ਇਕੱਲੀ ਫਿਜ਼ੀਕਲੀ ਨਹੀਂ, ਗੁਰਬਾਣੀ ਵਿੱਚ ਸੁਖਮਣੀ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਦੋ ਤਰੀਕਿਆਂ ਦੀ ਪਰਵਰਿਸ਼ ਦਾ ਜ਼ਿਕਰ ਕੀਤਾ। ਇੱਕ ਹੈ ਫਿਜ਼ੀਕਲੀ, ਜਿੱਥੇ ਬਾਬਾ ਜੀ ਬਾਣੀ 'ਚ ਕਹਿਣਗੇ ਰਮਈਆ ਕੇ ਗੁਣ ਚੇਤ ਪੁਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਇਹ ਵੀ ਕੁਦਰਤ ਦੀ ਇੱਕ ਪਰਵਰਿਸ਼ ਆ ਵੀ ਬੱਚਾ ਜਦੋਂ ਮਾਂ ਦੇ ਗਰਭ ਦੇ ਵਿੱਚ ਹੁੰਦਾ, ਤੁਸੀਂ ਕਦੀ ਇਹਦੇ ਉੱਤੇ ਬਣੀਆਂ ਹੋਈਆਂ ਡਾਕੂਮੈਂਟਰੀਸ ਵੇਖੋ ਤੇ ਬੰਦਾ ਰਿਅਲਾਈਜ਼ ਕਰਦਾ ਵੀ ਕਿੱਡੀ ਸੋਹਣੀ ਆ ਕੁਦਰਤ, ਵੀ ਸਾਰਾ ਸਾਰਾ ਜਿਹੜਾ ਉਹ ਭਰੂਣ ਆ ਮਾਂ ਦੇ ਗਰਭ ਦੇ ਵਿੱਚ ਬਣ ਕੇ ਤਿਆਰ ਹੋ ਗਿਆ, ਪਰ ਉਹਦੇ ਡੇਲੇ ਨਹੀਂ ਬਣਦੇ। ਸਭ ਤੋਂ ਅਖੀਰ ਵਿੱਚ ਜਿਹੜੀ ਚੀਜ਼ ਬਣਦੀ ਆ ਉਹ ਅੱਖਾਂ ਹੁੰਦੀਆਂ। ਉਹਨੂੰ ਸਾਡੀ ਬਾਡੀ ਦੇ ਸੈੱਲ ਸਾਡੇ ਢਿੱਡ ਤੇ ਬਣਾ ਕੇ ਤੇ ਰੇੜ ਰੇੜ ਕੇ ਤੇ ਰੇੜ ਰੇੜ ਕੇ ਸਾਡੀਆਂ ਅੱਖਾਂ 'ਚ ਫਿੱਟ ਕਰਦੇ, ਇਹ ਕੁਦਰਤ ਆ। ਭਰੂਣ ਦਾ ਹੱਥ ਬਣ ਜਾਂਦਾ ਆ, ਪਰ ਜਿਵੇਂ ਗਲਵਸ ਨਹੀਂ ਹੁੰਦਾ, ਬਿਲਕੁਲ ਜੁੜਿਆ ਹੁੰਦਾ। ਉਹਦੇ ਵਿੱਚੋਂ ਫਿਰ ਹੌਲੀ ਹੌਲੀ ਸੈੱਲ ਮਰਨੇ ਸ਼ੁਰੂ ਹੁੰਦੇ ਆ ਤੇ ਫਿਰ ਸਾਡੀਆਂ ਰੇਖਾਵਾਂ ਬਣਦੀਆਂ ਤੇ ਫਿਰ ਸਾਡੀਆਂ ਜੁੜੀਆਂ ਹੋਈਆਂ ਉਂਗਲਾਂ ਜਿਹੜੀਆਂ ਇਹ ਵੱਖਰੀਆਂ ਹੋਣੀਆਂ ਸ਼ੁਰੂ ਹੁੰਦੀਆਂ। ਇਹ ਕੁਦਰਤ ਆ, ਏਡੀ ਏਡੀ ਸੋਹਣੀ ਕੁਦਰਤ ਆ। ਇੱਕ ਬੰਦੇ ਦਾ ਵਾਲ, ਮੈਂ ਕਈ ਵਾਰੀ ਸੋਚਦਾ ਵੀ ਅਸੀਂ ਨਾ ਸਾਰੀ ਉਮਰ ਇਸ ਗੱਲ ਦੀ ਹਉਮੈ ਪਾਲ ਕੇ ਰਹਿੰਦੇ ਹਾਂ, ਜੀਨੇ ਆ ਵੀ ਨਹੀਂ ਜੀ ਕੋਈ ਬੰਦਾ ਮੇਰੇ ਵਰਗਾ ਨਹੀਂ ਹੋ ਸਕਦਾ। ਕੁਦਰਤ 'ਚ ਬਾਣੀ ਨੇ ਆਖਿਆ ਤੇਰੇ ਵਰਗਾ ਸੱਚੀ ਕੋਈ ਦੂਜਾ ਨਹੀਂ ਹੈਗਾ, ਤੇਰੇ ਵਰਗਾ ਤਾਂ ਛੱਡ, ਤੇਰੇ ਵਾਲ ਵਰਗਾ ਦੂਜਾ ਵਾਲ ਨਹੀਂ ਕੁਦਰਤ ਵਿੱਚ ਬਣਿਆ। ਡੀਐਨਏ ਟੈਸਟ ਜਦੋਂ ਹੁੰਦਾ ਕਾਹ ਤੋਂ ਹੁੰਦਾ? ਵਾਲਾਂ ਤੋਂ ਹੁੰਦਾ, ਥੁੱਕ ਤੋਂ ਹੁੰਦਾ, ਬੰਦੇ ਦੀ ਬਾਡੀ ਦੀ ਕੋਈ ਵੀ ਚੀਜ਼ ਜਿਹੜੀ ਆ ਉਹਦੇ ਤੋਂ ਡੀਐਨਏ ਟੈਸਟ ਲਿਆ ਜਾਂਦਾ। ਆਖਿਆ ਤੇਰੇ ਵਾਲ ਵਰਗਾ ਵਾਲ ਨਹੀਂ ਦੁਨੀਆਂ 'ਚ ਦੂਜਾ ਬਣਿਆ, ਹੋਰ ਛੱਡ ਤੂੰ। ਤੇਰੇ ਫਿੰਗਰ ਪ੍ਰਿੰਟ ਜਿੱਦਾਂ ਦੇ ਆ ਜਿਹੜੇ ਤੈਨੂੰ ਮਾਂ ਕੋਲੋਂ ਮਿਲੇ ਆ, ਤੇਰੀ ਉਂਗਲ ਸੜ ਜਾਏ, ਕੱਟੀ ਜਾਏ, ਜ਼ਖਮ ਹੋ ਜਾਏ, ਫੋੜਾ ਹੋ ਜਾਏ, ਜਦੋਂ ਦੂਜੀ ਵਾਰੀ ਉੱਤੇ ਮਾਸ ਆਉਣਾ ਆ ਬਿਲਕੁਲ ਸੇਮ ਉਹ ਜੇ, ਉਹ ਜਿਹੜਾ ਡਿਜ਼ਾਇਨ ਕੁਦਰਤ ਨੇ ਬਣਾਇਆ ਉਦਾਂ ਦਾ ਹੀ ਆਉਣਾ। ਇਹ ਕੁਦਰਤ, ਇਹਨੂੰ ਬਾਬੇ ਨੇ ਆਖਿਆ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਕਿੰਨੀ ਸੋਹਣੀ ਘਾੜਤ, ਗਰਭ ਅਗਨ ਮੈਂ ਜਿਨੇ ਉਭਾਰਿਆ। ਹੁਣ ਤੱਕ ਦਾ ਜਿੰਨਾ ਇਸ ਸਾਲ ਦਾ ਹਾਈਐਸਟ ਟੈਂਪਰੇਚਰ ਰਿਹਾ ਉਹ 24 ਡਿਗਰੀ ਰਿਹਾ, ਤੇ ਬੰਦੇ ਤਰ੍ਹਾਂ ਤਰ੍ਹਾਂ ਕਰ ਉੱਠੇ ਵੀ ਇੰਨੀ ਗਰਮੀ, ਸਿਆਣੇ ਬੰਦੇ ਤਰ੍ਹਾਂ ਤਰ੍ਹਾਂ 24 ਡਿਗਰੀ 'ਚ ਕਹਿਣ ਲੱਗੇ ਇੰਨੀ ਗਰਮੀ। ਮਾਤਾ ਦੇ ਗਰਭ ਦੇ ਵਿੱਚ 37 ਡਿਗਰੀ ਟੈਂਪਰੇਚਰ ਹੁੰਦਾ ਜਿੱਥੇ ਬੱਚਾ ਪਲਦਾ। ਤੇ ਕਈ ਵਾਰੀ ਨਾ ਇੱਦਾਂ ਹੁੰਦਾ ਵੀ ਸਾਡੀ ਵਿਆਖਿਆ ਇੱਦਾਂ ਦੀ ਵੀ ਮਹਾਰਾਜ ਨੇ ਬਾਣੀ 'ਚ ਆਖਿਆ ਤੂੰ ਮਾਂ ਦੇ ਗਰਭ ਦੇ ਵਿੱਚ ਨਰਕ ਭੋਗ ਰਿਹਾ ਸੀ, ਸਜ਼ਾ ਭੋਗ ਰਿਹਾ ਸੀ, ਤੇਰਾ ਖਿਹੜਾ ਛਡਾਇਆ। ਨਹੀਂ, ਇੱਦਾਂ ਕਿਤੇ ਨਹੀਂ ਲਿਖਿਆ ਗੁਰਬਾਣੀ 'ਚ, ਅਰਥਾਂ ਦੀ ਵਿਆਖਿਆ 'ਚ ਫਰਕ ਆ। ਜੇ ਬੱਚਾ ਸੱਚੀ ਮਾਂ ਦੇ ਗਰਭ ਦੇ ਵਿੱਚ ਨਰਕ ਭੋਗ ਰਿਹਾ ਸੀ, ਤੇ ਜਿਹੜੇ ਬੱਚੇ ਪ੍ਰੀ ਮਚਿਓਰ ਪੈਦਾ ਹੋ ਜਾਂਦੇ ਆ ਛਮਾਏ ਸਤਮਾਏ ਅਠਮਾਏ, ਫਿਰ ਤੇ ਇਹਦਾ ਮਤਲਬ ਨਰਕ ਤੋਂ ਖੜਾ ਛੁੱਟ ਗਿਆ ਨਾ ਉਹਦਾ। ਪਰ ਆਪਾਂ ਛੁੱਟਣ ਫਿਰ ਨਹੀਂ ਦਿੰਦੇ, ਡਾਕਟਰ ਫਿਰ ਕਹਿੰਦੇ ਨਹੀਂ ਇਹ ਪ੍ਰੀ ਮਚਿਓਰ ਆ, ਇਹਨੂੰ ਮਸ਼ੀਨ 'ਚ ਰੱਖਣਾ ਪੈਣਾ, ਸੇਮ ਟੈਂਪਰੇਚਰ 'ਚ ਇਹਨੂੰ ਫਿਰ ਰੱਖਣਾ ਪੈਣਾ। ਮਹਾ ਵਿਚਾਰਾ ਸਾਡੀ ਵਿਆਖਿਆ ਦੇ ਮੁਤਾਬਕ ਨਰਕ ਤੋਂ ਖੜਾ ਛੁਡਾ ਕੇ ਆਇਆ ਸੀ, ਆਪਾਂ ਫਿਰ ਨਰਕ ਵਿੱਚ ਧੱਕਤਾ ਉਹਨੂੰ। ਨਹੀਂ, ਨਰਕ ਨਹੀਂ ਹੈਗਾ, ਉਹਦੇ ਲਈ ਉਹ ਜ਼ਰੂਰੀ ਆ। ਬੱਚੇ ਦੀ ਨਾ ਡਿਵੈਲਪਮੈਂਟ ਹੋ ਸਕਦੀ ਆ ਨਾ ਗਰੋਥ ਹੋ ਸਕਦੀ ਆ ਜੇ ਉਹਨੂੰ ਸੇਮ ਟੈਂਪਰੇਚਰ ਨਾ ਮਿਲੇ। ਇਹ ਕੁਦਰਤ ਆ। ਬਾਬੇ ਨੇ ਆਖਿਆ ਮਾਤਾ ਦੇ ਗਰਭ ਦੇ ਅੱਗ ਦੇ ਵਿੱਚ ਤੈਨੂੰ ਬਚਾ ਕੇ ਰੱਖਦਾ, ਤੇਰੀ ਪਰਵਰਿਸ਼ ਵਾਸਤੇ ਉਹ ਲਾਜ਼ਮੀ ਆ। ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੁੱਧ, ਤੂੰ ਛੋਟਾ ਹੀ ਤੇ ਤੈਨੂੰ ਪੀਣ ਵਾਸਤੇ ਦੁੱਧ ਮਿਲਿਆ। ਤੂੰ ਛੋਟਾ ਵੀ ਛੱਡ, ਤੇਰੀ ਮਾਂ ਵੀ ਅਜੇ 10-12 ਸਾਲ ਦੀ ਸੀ ਜਦੋਂ ਉਹਦੇ ਹਾਰਮੋਨਸ ਚੇਂਜ ਹੋਣੇ ਸ਼ੁਰੂ ਹੋਏ, ਉਹਦੀ ਬਾਡੀ ਦੀ ਸ਼ੇਪ ਇੱਦਾਂ ਦੀ ਹੋਈ। ਕੁਦਰਤ ਨੂੰ ਪਤਾ ਸੀ ਇਸ ਬੱਚੀ ਨੇ ਵੱਡੀ ਹੋ ਕੇ ਬੱਚੇ ਨੂੰ ਜਨਮ ਦੇਣਾ, ਉਹਦੇ ਲਈ ਦੁੱਧ ਦਾ ਇੰਤਜ਼ਾਮ ਪਹਿਲਾਂ ਕਰਤਾ ਉਹਨੇ। ਬਾਰ ਵਿਵਸਥਾ ਤੁਝੇ ਪਿਆਰੇ ਦੁੱਧ, ਭਰ ਜੋਬਨ ਭੋਜਨ ਸੁੱਖ ਸੂਦ, ਬਿਰਧ ਪਿਆ ਉਪਰ ਸਾਕ ਸਹਿਨ, ਮੁੱਖ ਅਪਿਆਓ ਬੈਠਕੋ ਦੈਨ। ਬਾਬੇ ਨੇ ਆਖਿਆ ਫਿਰ ਵੀ ਬੰਦਾ ਕਹਿੰਦਾ ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਬੰਦਾ ਫਿਰ ਵੀ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ, ਮੈਨੂੰ ਗੁਰਦੁਆਰੇ ਆਣ ਕੇ ਕੀ ਮਿਲਿਆ, ਮੈਨੂੰ ਪਾਠ ਕਰਕੇ ਕੀ ਮਿਲਿਆ। ਬਾਬੇ ਨੇ ਆਖਿਆ ਇੱਕ ਵਾਰੀ ਆਪਣੇ ਸਰੀਰ ਵੱਲ ਝਾਤ ਮਾਰ ਕੇ ਵੇਖ, ਜਿਹੜੇ ਤੈਨੂੰ ਅੰਗ ਮਿਲੇ ਆ, ਸਰੀਰ ਮਿਲਿਆ, ਇਹਦੀ ਕੀਮਤ ਕਿੰਨੀ ਆ, ਇਹ ਤੈਨੂੰ ਦੁਬਾਰਾ ਕਿਤੇ ਨਹੀਂ ਮਿਲਣਾ। ਜਿਹੜੇ ਅੰਗ ਉਹਨੇ ਇੱਕ ਵਾਰੀ ਫਿੱਟ ਕਰਤੇ ਨਾ, ਇੱਦਾਂ ਦੇ ਤੈਨੂੰ ਕਿਤੇ ਨਹੀਂ ਮਿਲ। ਇਹ ਕੀ ਆ? ਇਹ ਫਿਜ਼ੀਕਲੀ ਪਰਵਰਿਸ਼ ਆ। ਇੱਕ ਪਰਵਰਿਸ਼ ਗੁਰਬਾਣੀ 'ਚ ਹੋਰ ਆ, ਉਹ ਆਤਮਿਕ ਮਾਨਸਿਕ ਆ। ਉੱਥੇ ਬਾਬੇ ਨੇ ਆਖਿਆ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਗੁਰੂ ਆਪਣੇ ਸਿੱਖ ਨੂੰ ਇੱਦਾਂ ਵੀ ਪਾਲਦਾ, ਇੱਕ ਤੇ ਫਿਜ਼ੀਕਲੀ ਪਾਲਿਆ, ਇੱਕ ਆਤਮਿਕ ਮਾਨਸਿਕ ਤੌਰ 'ਤੇ ਪਾਲਦਾ। ਉਹ ਕੀ ਆ?
ਸੇਵਕ ਕਹੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ। ਗੁਰੂ ਸਭ ਤੋਂ ਪਹਿਲਾਂ ਆਪਣੇ ਸਿੱਖ ਦੀ ਮਾੜੀ ਬੁੱਧੀ ਖਤਮ ਕਰਦਾ, ਉਹਦੇ ਔਗਣ ਖਤਮ ਕਰਦਾ, ਉਹਦੀ ਸੋਚ ਬਦਲਦਾ। ਕਹਿੰਦਾ ਗੁਰੂ ਕਹਿੰਦਾ ਤੂੰ ਕੱਪੜੇ ਨਾ ਬਦਲ, ਚੱਲੂਗਾ। ਤੂੰ ਕੱਪੜੇ ਨਾ, ਅਸੀਂ ਕੀ ਬਦਲਦੇ, ਅਸੀਂ ਬਾਹਰ ਦੀ ਚੀਜ਼ ਬਦਲਦੇ। ਵੀ ਵੇਖੋ ਜੀ, ਇਸ ਗੁਰਦੁਆਰੇ ਗਏ ਸਾਨੂੰ ਸ਼ਾਂਤੀ ਨਹੀਂ ਮਿਲਦੀ, ਹੁਣ ਦੂਜੇ ਗੁਰਦੁਆਰੇ ਚੱਲੀਏ। ਇਹਨਾਂ ਕੱਪੜਿਆਂ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ, ਦੂਜੇ ਕੱਪੜੇ ਪਾ ਲਈਏ। ਇਸ ਘਰ ਆਹ ਘਰ ਸਾਡੇ ਲਈ, ਜਦੋਂ ਦੇ ਇਸ ਘਰ ਚ ਆਏ ਹਾਂ ਸਾਡੇ ਘਰ ਚ ਲੜਾਈ ਰਹਿੰਦੀ ਆ, ਦੂਜੇ ਘਰ ਚੱਲੀਏ। ਬਾਬੇ ਨੇ ਆਖਿਆ ਘਰ ਹੀ ਬਦਲੋਗੇ, ਜੀ ਤੇ ਉਹੀ ਰਹਿਣੇ, ਤੇ ਲੜਾਈ ਤੇ ਜੀਆਂ ਦੇ ਵਿੱਚ। ਬੰਦਿਆ ਘਰ ਨਾ ਬਦਲ, ਧਰਮ ਸਥਾਨ ਨਾ ਬਦਲ, ਕੱਪੜੇ ਨਾ ਬਦਲ, ਧਾਰਮਿਕ ਚਿੰਨ੍ਹ ਨਾ ਬਦਲ, ਆਪਣੀ ਸੋਚ ਬਦਲ, ਸਾਰਾ ਕੁਝ ਆਪੇ ਬਦਲ ਜਾਣਾ। ਇਸ ਨੂੰ ਹਜ਼ੂਰ ਨੇ ਆਖਿਆ ਆਪ ਸਵਾਰੇ ਮੈਂ ਮਿਲੇ, ਆਪਣੇ ਆਪੇ ਨੂੰ ਸਵਾਰ, ਆਪਣੀ ਘਾੜ ਸੋਹਣੀ ਘਾੜ। ਜਦੋਂ ਤੂੰ ਦੂਜੇ ਨੂੰ ਕਹਿੰਦਾ ਨਾ ਵੀ ਇਹਦੇ ਚ ਆਹ ਪ੍ਰੋਬਲਮ ਆ, ਬਾਬੇ ਨੇ ਆਖਿਆ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਦੀ ਜੜੀ ਤੂੰ ਆ। ਦੱਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਆ, ਤੂੰ ਹੀ ਨੀ ਠੀਕ ਹੈਗਾ। ਜੇ ਤੂੰ ਸਹੀ ਹੋਵੇ ਨਾ ਬੰਦਿਆ ਤੇ ਕਲੇਸ਼ ਹੋ ਹੀ ਨੀ ਸਕਦਾ, ਤੇਰੇ ਚ ਮਾਦਾ ਹੀ ਨੀ ਹੈਗਾ। ਥੋੜੇ ਜਿਹੇ ਨਾ ਫਲੈਕਸੀਬਲ ਹੋਈਏ, ਮਾਦਾ ਪੈਦਾ ਕਰੀਏ ਆਪਣੇ ਵਿੱਚ। ਨਿਮਰਤਾ, ਧੀਰਜ, ਖਿਮਾ, ਸੱਤ, ਸੰਤੋਖ, ਇਹ ਗੁਣ ਜੀਵਨ ਦੇ ਵਿੱਚ ਲੈ ਕੇ ਆਈਏ। ਜੇ ਅੱਜ ਸਾਡੇ ਰਿਸ਼ਤੇ ਨਹੀਂ ਨਿਭਦੇ ਨਾ, ਇਹਦਾ ਮਤਲਬ ਆ ਸਾਡੇ ਮਾਦੇ ਖਤਮ ਹੋ ਗਏ, ਸਾਡਾ ਮਾਦਾ ਖਤਮ ਹੋ ਗਿਆ, ਸਾਡੇ ਚੋਂ ਪੇਸ਼ੈਂਸ ਨਹੀਂ ਰਹੀ, ਸਾਡੇ ਚੋਂ ਧੀਰਜ ਨਹੀਂ ਰਿਹਾ, ਸਾਡੇ ਚੋਂ ਟਿਕਾਅ ਨਹੀਂ ਰਿਹਾ, ਸਾਡੇ ਚੋਂ ਹਲੇਮੀ ਨਹੀਂ ਰਹੀ, ਜਿਹਦੇ ਨਾਲ ਅਸੀਂ ਬਹਿ ਕੇ ਉਲਝੇ ਹੋਏ ਮਾਮਲਿਆਂ ਨੂੰ ਸੁਲਝਾ ਸਕੀਏ। ਅਸੀਂ ਖੁਦ ਹੀ ਆਪਣੀ ਜ਼ਿੰਦਗੀ 'ਚ ਇੰਨੇ ਉਲਝੇ ਹੋਏ ਹਾਂ, ਜਿੱਦਾਂ ਅਸੀਂ ਚੀਜ਼ਾਂ ਰਿਪੇਅਰ ਕਰਦੇ ਹੁੰਦੇ ਸੀ, ਹੁਣ ਅਸੀਂ ਚੀਜ਼ਾਂ ਰਿਪੇਅਰ ਨਹੀਂ, ਹੁਣ ਚੀਜ਼ਾਂ ਰਿਪਲੇਸ ਕਰਨ ਲੱਗ ਪਏ ਹਾਂ। ਇੱਦਾਂ ਹੀ ਪੁਰਾਣੇ ਜ਼ਮਾਨੇ 'ਚ ਲੋਕ ਰਿਸ਼ਤਿਆਂ ਨੂੰ ਰਿਪੇਅਰ ਕਰਦੇ ਹੁੰਦੇ ਸੀ, ਗਲਤੀ ਹੋ ਜਾਣੀ, ਗਲਤੀ ਮੰਨ ਲੈਣੀ ਅਤੇ ਆਖਣਾ ਰਿਸ਼ਤਾ ਰਿਪੇਅਰ ਹੋ ਗਿਆ ਜੀ। ਸਕੇ ਕੋੜਵੇ ਨੇ, ਸਕੇ ਸੰਬੰਧੀਆਂ ਨੇ, ਸ਼ਰੀਕੇ ਭਾਈਚਾਰੇ ਦੇ ਲੋਕਾਂ ਨੇ ਬਹਿਣਾ, ਪੰਚਾਇਤ ਹੋਣੀ, ਆਖਣਾ ਵੀ ਕੁੜੀਏ ਤੇਰੀ ਗਲਤੀ ਆ ਤੂੰ ਮੰਨ, ਕਾਕਾ ਤੇਰੀ ਗਲਤੀ ਆ ਤੂੰ ਮੰਨ, ਮੰਨ ਲੈਣੀ ਉਹਨਾਂ ਨੇ ਪੰਚਾਇਤ 'ਚ, ਮੰਨ ਲੈਣੀ ਅਤੇ ਰਿਸ਼ਤੇ ਬਚ ਜਾਂਦੇ ਹੁੰਦੇ ਸੀ। ਹੁਣ ਅਸੀਂ ਨਾ ਚੀਜ਼ਾਂ ਰਿਪੇਅਰ ਕਰਦੇ ਹਾਂ ਅਤੇ ਨਾ ਰਿਸ਼ਤੇ ਰਿਪੇਅਰ ਕਰਦੇ, ਹੁਣ ਆਪਾਂ ਰਿਪਲੇਸ ਕਰਦੇ ਹਾਂ ਵੀ ਠੀਕ ਆ, ਜਿਹਦੇ ਵਿੱਚ ਪ੍ਰੋਬਲਮ ਆ ਮੈਨੂੰ ਡਾਇਵੋਰਸ ਦਿਓ, ਮੈਂ ਨਵਾਂ ਕਰ ਲੈਣਾ। ਨਹੀਂ ਰਿਪਲੇਸ ਨਾ, ਕਿੰਨੇ ਕਿੰਨੀ ਕੁ ਵਾਰੀ ਬਦਲੋਗੇ, ਕਿੰਨੀ ਕੁ ਵਾਰੀ? ਜਦੋਂ ਮੀਂਹ ਪੈਂਦਾ ਨਾ ਤੇ ਪਹਿਲੀ ਬਰਸਾਤ ਦੇ ਨਾਲ ਹੀ ਮਿੱਟੀ ਚੋਂ ਮਹਿਕ ਆਉਂਦੀ ਹੈ, ਦੂਜੀ ਬਰਸਾਤ ਦੇ ਨਾਲ ਪਾਣੀ ਦਾ ਹੜ ਆ ਜਾਂਦਾ, ਮਹਿਕਾਂ ਨਹੀਂ ਆਉਂਦੀਆਂ। ਜੋ ਜ਼ਿੰਦਗੀ 'ਚ ਤੁਹਾਨੂੰ ਪਹਿਲੀ ਵਾਰੀ ਮਿਲਿਆ ਨਾ, ਖੂਬਸੂਰਤੀ, ਮਹਿਕ ਅਤੇ ਸੁਗੰਧੀ ਉਸੇ ਵਿੱਚ ਹੀ ਆ, ਦੂਜੀ ਵਾਰੀ ਤੁਹਾਨੂੰ ਮਿਲ ਤੇ ਤੋਂ ਸੋਹਣਾ ਜਾਊਗਾ, ਚੰਗਾ ਮਿਲ ਜਾਊਗਾ, ਪਰ ਉਹ ਪਹਿਲੀ ਵਾਲੀ ਗੱਲ ਨਹੀਂ ਬਣਨੀ। ਇਹ ਗੁਰਬਾਣੀ ਆ। ਮਹਾਰਾਜ ਨੇ ਇੰਨੀ ਕਾਉਂਸਲਿੰਗ ਕੀਤੀ ਸਾਡੀ ਗੁਰਬਾਣੀ ਦੇ ਵਿੱਚ, ਇਸੇ ਕਰਕੇ ਕਿਹਾ ਗੁਰਬਾਣੀ ਵੇ ਆਫ ਲਾਈਫ ਆ, ਜੀਵਨ ਜਾਚ ਆ, ਇਹਨੂੰ ਜੀਵਨ ਦੇ ਵਿੱਚ ਅਪਣਾਈਏ। ਹਜ਼ੂਰ ਨੇ ਆਖਿਆ ਸਤ ਗੁਰ ਕੀ ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ, ਸਤਿਗੁਰ ਸਿੱਖ ਕੇ ਬੰਧਨ ਕੱਟੇ। ਗੁਰੂ ਆਪਣੇ ਸਿੱਖ ਦੇ ਬੰਧਨ ਕੱਟਦਾ, ਗੁਰੂ ਕਹਿੰਦਾ ਆ ਆ ਤੇਰੇ 'ਚ ਕਮੀਆਂ ਵਾ, ਇਹ ਦੂਰ ਕਰ ਲਾ, ਬਾਕੀ ਸਭ ਠੀਕ ਆ। ਕਮੀ ਦੂਰ ਕਰੀਏ ਆਪਣੀ, ਆਪਣੇ ਆਪਣੇ ਜਿਹੜੇ ਗੱਲ 'ਚ ਫਾਹੀਆਂ ਪਈਆਂ ਨਾ, ਹਉਮੈ ਦੀ ਫਾਹੀ ਆ, ਕਾਮ ਦੀ ਫਾਹੀ ਆ, ਜਿਹੜੇ ਬੰਧਨ ਪਏ ਇਹ ਕੱਟੀਏ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਬਾਬੇ ਨੇ ਕਿਹਾ ਗੁਰ ਕਾ ਸਿੱਖ ਵਿਕਾਰ ਤੇ ਹਟੇ, ਫਿਰ ਸਿੱਖ ਵਿਕਾਰ ਨਹੀਂ ਭੋਗਦਾ, ਫਿਰ ਸਿੱਖ ਮਾੜੇ ਰਾਹ ਨਹੀਂ ਤੁਰਦਾ, ਫਿਰ ਸਿੱਖ ਕੁਕਰਮ ਨਹੀਂ ਕਰਦਾ। ਉਹਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਆ ਗੁਰਬਾਣੀ ਦਾ ਪਾਠ ਕਰਨਾ। ਇਹ ਨਾ ਇੱਕ ਤਜਰਬਾ, ਇਹਨੂੰ ਕਰਕੇ ਵੇਖਿਓ। ਹੋ ਸਕਦਾ ਕੋਈ ਇਹ ਕਹੇ ਵੀ ਇਹ ਤੇ ਜੀ ਤੋਤਾ ਰਟਨੇ ਆ, ਇਹ ਤੇ ਜੀ ਕਿਤਾਬੀ ਕੀੜਾ ਆ, ਇਹ ਫਲਾਣਾ ਆ ਟਮਕਾਣਾ, ਤੁਸੀਂ ਸਭ ਛੱਡੋ, ਤੁਸੀਂ ਇੱਦਾਂ ਕਰਕੇ ਵੇਖਿਓ ਵੀ ਰੋਜ਼ ਸਵੇਰੇ ਉੱਠ ਕੇ ਨਾ ਬਾਣੀ ਦਾ ਪਾਠ ਕਰੋ। ਤੁਹਾਨੂੰ ਪੰਜ ਪੌੜੀਆਂ ਆਉਂਦੀਆਂ ਪੰਜ ਕਰੋ, ਤੁਹਾਨੂੰ ਪੰਜ ਬਾਣੀਆਂ ਆਉਂਦੀਆਂ ਤੇ ਪੰਜ ਬਾਣੀਆਂ ਕਰੋ। ਜਿੰਨਾ ਵੱਧ ਤੋਂ ਵੱਧ ਪੜ੍ਹ ਸਕਦੇ ਹੋ ਉਹ ਪੜ੍ਹੋ, ਨਹੀਂ ਵਕਤ ਹੈਗਾ ਜਿੰਨੀ ਥੋੜ੍ਹੀ ਪੜ੍ਹ ਸਕਦੇ ਹੋ ਉਹ ਪੜ੍ਹੋ, ਪਰ ਪੜ੍ਹੋ ਜ਼ਰੂਰ। ਇਹ ਨੁਕਤਾ ਸਮਝੋ, ਰਿਸਟ੍ਰਿਕਸ਼ਨ ਨਹੀਂ ਹੈਗੀ ਧਰਮ ਦੇ ਵਿੱਚ, ਕਿਤੇ ਵੀ ਪਾਬੰਦੀ ਨਹੀਂ ਹੈਗੀ। ਮੈਂ ਕੱਲ੍ਹ ਵੀ ਇਹ ਬੇਨਤੀ ਕਰ ਰਿਹਾ ਸੀ, ਤੁਸੀਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ, ਜਿੰਨੇ ਵੀ ਤੁਸੀਂ ਬੈਠੇ ਹੋ, ਮੈਂ ਹਾਂ, ਅਸੀਂ ਸਾਰੇ ਹਾਂ, ਤੁਸੀਂ

ਬੰਦਗੀ ਇਬਾਦਤ ਪਾਠ ਕਰਨ ਤੋਂ ਬਾਅਦ ਤੁਸੀਂ ਮਹਿਸੂਸ ਕਰੋਗੇ ਤੁਹਾਨੂੰ ਅੰਦਰੋਂ ਭਰਿਆ ਭਰਿਆ ਲੱਗਦਾ ਹੈ। ਅਜੇ ਅਸੀਂ ਸੱਖਣੇ ਹਾਂ, ਅਜੇ ਅਸੀਂ ਖਾਲੀ ਹਾਂ, ਕੱਖ ਨਹੀਂ ਹੈਗਾ ਸਾਡੇ ਕੋਲ। ਚਾਰ ਗਿਆਨ ਦੀਆਂ ਗੱਲਾਂ ਸਿੱਖ ਲਈਆਂ ਤੇ ਮੈਨੂੰ ਲੱਗਦਾ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈਗਾ। ਵਿਦਵਾਨੀ ਸਾਰੀ ਇੱਕ ਪਾਸੇ ਆ, ਅਧਿਆਤਮਿਕ ਜੀਵਨ ਇੱਕ ਪਾਸੇ ਆ। ਕੀ ਗੁਰੂ ਨਾਨਕ ਨੂੰ ਕੋਈ ਸਕੋਲਰ ਨਹੀਂ ਮਿਲਿਆ? ਕੀ ਗੁਰੂ ਨਾਨਕ ਮਹਾਰਾਜ ਨੂੰ ਕੋਈ ਫਿਲੋਸਫਰ ਨਹੀਂ? ਤੁਸੀਂ ਜਾ ਕੇ ਵੇਖੋ ਉਹਨਾਂ ਲੋਕਾਂ ਨਾਲ ਸਾਡਾ ਕਿਤੇ ਵਾਹ ਪਵੇ ਤੇ ਸਾਨੂੰ ਪਤਾ ਲੱਗੇ ਵੀ ਅਸੀਂ ਕਿੱਥੇ ਹਾਂ ਤੇ ਉਹ ਕਿੱਥੇ ਖਲੋਤੇ ਹੋਏ ਆ। ਤੁਸੀਂ ਇਮਾਮ ਸਾਹਿਬ ਨੂੰ ਮਿਲੋ, ਤੁਸੀਂ ਪੰਡਤਾਂ ਨੂੰ ਮਿਲੋ ਹਰਿਦੁਆਰ ਕਾਸ਼ੀ ਜਾ ਕੇ। ਉਹਨਾਂ ਨੇ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਉਹਨਾਂ ਟਿਊਨਾਂ ਦੇ ਵਿੱਚ ਮੰਤਰ ਪੜ੍ਹਨੇ ਸਿਖਾਏ ਆ ਜਿਹੜੀ ਟਿਊਨ ਦੇ ਵਿੱਚ ਉਹਨਾਂ ਦੇ ਵੱਡ ਵਡੇਰੇ ਪੜ੍ਹਦੇ ਰਹੇ। ਤੁਸੀਂ ਜਾ ਕੇ ਮਦਰਸਿਆਂ ਦੇ ਵਿੱਚ ਕਾਜ਼ੀਆਂ ਦੇ ਕੋਲ ਬਹਿ ਕੇ ਵੇਖੋ, ਉਹਨਾਂ ਨੇ ਸਾਹ ਦੀਆਂ ਨਾੜਾਂ ਨੱਪ ਨੱਪ ਕੇ ਆਪਣੀ ਆਉਣ ਵਾਲੀ ਨਸਲ ਨੂੰ ਅਜਾਨ ਉਸੇ ਟਿਊਨ 'ਚ ਦੇਣੀ ਸਿਖਾਈ ਆ ਜਿਹੜੀ ਟਿਊਨ 'ਚ 1400 ਸਾਲ ਤੋਂ ਮੁਸਲਮਾਨ ਨਮਾਜ਼ ਦਿੰਦਾ ਹੁੰਦਾ। ਤੁਸੀਂ ਕਿਤੇ ਵੀ ਚਲੇ ਜਾਓ, ਇੰਡੀਆ ਚਲੇ ਜਾਓ, ਬਾਹਰਲੇ ਮੁਲਕਾਂ ਚਲੇ ਜਾਓ, ਕਿਸੇ ਸ਼ਹਿਰ ਸੂਬੇ ਚਲੇ ਜਾਓ, ਤੁਹਾਨੂੰ ਅਜਾਨ ਅੱਲਾਹੂ ਅਕਬਰ ਦੀ ਟਿਊਨ ਇੱਕੋ ਹੀ ਮਿਲੂ। ਬੰਦਾ ਕਹਿੰਦਾ ਇਹ ਕੈਸਟ ਲੱਗੀ ਆ, ਨਹੀਂ ਤੇ ਇੰਨੀ ਸਿਮਿਲੈਰਿਟੀ ਕਿੱਦਾਂ ਹੋ ਸਕਦੀ ਆ, ਇੰਨੀ ਫੈਮਿਲੀਅਰ ਆਵਾਜ਼ ਕਿੱਦਾਂ ਹੋ ਸਕਦੀ ਆ? ਪਰ ਅਗਲਿਆਂ ਸਿਖਾਈ ਆ, ਪ੍ਰੈਕਟਿਸ ਆ। ਸਾਡੇ ਵਾਂਗੂ ਥੋੜ੍ਹਾ, ਸਾਡੇ 'ਚ ਇੱਕ ਸਰਤਾ ਨਹੀਂ ਹੈਗੀ। ਸਾਡੀ ਤੇ ਤੁਸੀਂ ਡਰੋਰ ਖੋਲ੍ਹ ਕੇ ਵੇਖੋ, ਕੈਬਨਿਟ ਖੋਲ੍ਹ ਕੇ ਵੇਖੋ, ਗੁਟਕਿਆਂ ਵਾਲੀ, ਇੱਕ ਗੁਟਕੇ ਦਾ ਨੇਤਰੇਮ ਦੂਜੇ ਗੁਟਕੇ ਨਾਲ ਨਹੀਂ ਮਿਲਦਾ। ਭਾਈ ਦੀ ਤੇ ਗੱਲ ਛੱਡੋ, ਇੱਕ ਗੁਟਕੇ 'ਚ ਨੇਤਰੇਮ ਕਿਤੋਂ ਸ਼ੁਰੂ ਹੋ ਰਿਹਾ ਰਹਿਰਾਸ, ਦੂਜੇ ਗੁਟਕੇ 'ਚ ਰਹਿਰਾਸ ਕਿਤੋਂ ਸ਼ੁਰੂ ਹੋ ਰਹੀ ਹੈ? ਇੱਕ ਸਾਰਤਾ ਨਹੀਂ ਹੈਗੀ। ਅਭਿਆਸ ਕਰੀਏ, ਪ੍ਰੈਕਟਿਸ। ਗੁਰੂ ਨਾਨਕ ਨੂੰ ਬੜੇ ਸਕੋਲਰ ਮਿਲੇ ਮਦਰਸਿਆਂ ਦੇ ਵਿੱਚ। ਓਅੰਕਾਰ ਦਾ ਮੰਦਿਰ ਯੂਨੀਵਰਸਿਟੀ ਸੀ ਸਨਾਤਨ ਮਤ ਦੀ ਉਸ ਵੇਲੇ, ਅੱਜ ਵੀ ਆ। ਮੱਕੇ ਗਏ, ਬਗਦਾਦ ਗਏ, ਬੜੇ ਦਾਨਿਸ਼ਮੰਦ ਲੋਕ ਮਿਲੇ, ਪਰ ਮਹਾਰਾਜ ਨੇ ਕਿਸੇ ਦਾ ਹਰਫ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਨਹੀਂ ਕੀਤਾ, ਕਿਉਂਕਿ ਉਹਨਾਂ ਕੋਲ ਜਾਣਕਾਰੀ ਬਹੁਤ ਸੀ ਪਰ ਗਿਆਨ ਨਹੀਂ ਸੀ ਹੈਗਾ। ਗਿਆਨ ਮਹਾਰਾਜ ਨੂੰ ਕਬੀਰ ਦੇ ਕੋਲੋਂ ਮਿਲਿਆ, ਗਿਆਨ ਦੀ ਗੱਲ ਮਹਾਰਾਜ ਨੂੰ ਬਾਬੇ ਰਵਿਦਾਸ ਕੋਲੋਂ ਮਿਲੀ, ਜਿਹੜਾ ਉਹਨਾਂ ਦੇ ਮੁਕਾਬਲੇ ਪੜ੍ਹਿਆ ਘੱਟ ਸੀ ਪਰ ਅਨੁਭਵ ਬਹੁਤ ਜ਼ਿਆਦਾ ਸੀ। ਤੋ ਹਜ਼ੂਰ ਦਾ ਮਕਸਦ ਜਾਣਕਾਰੀ ਦੇ ਸਰੋਤ ਇਕੱਠੇ ਕਰਨਾ ਨਹੀਂ, ਬਾਬੇ ਦਾ ਮਕਸਦ ਸੀ ਗੁਰਮੁਖ ਖੋਜਿਤ ਭਏ ਉਦਾਸੀ ਦਰਸ਼ਨ ਕੇ ਤਾਈਂ ਭੇਖ ਨਿਵਾਸੀ ਸਾਚ ਵੱਖਰ ਕੇ ਹਾਵਣ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ। ਬਾਬਾ ਤੇ ਸੱਚ ਦਾ ਮਤਲਾਸ਼ੀ ਸੀ, ਸੱਚ ਦੀ ਭਾਲ ਵਿੱਚ ਤੁਰਿਆ ਸੀ ਤੇ ਬਾਬੇ ਨੇ ਉਹਨਾਂ ਸੱਚਿਆਂ ਬੰਦਿਆਂ ਨੂੰ ਲੱਭਿਆ ਤੇ ਉਹਨਾਂ ਦੀ ਬਾਣੀ ਹਜ਼ੂਰ ਆਪਣੀ ਪੋਥੀ 'ਚ ਲੈ ਕੇ ਆਏ। ਗਿਆਨ ਦਾ ਅਭਿਆਸ ਕਰੀਏ, ਕਰਮ ਦਾ ਅਭਿਆਸ ਨਾ ਕਰੀਏ। ਕਰਮ ਦਾ ਅਭਿਆਸ ਕਰਦਿਆਂ ਕਰਦਿਆਂ ਬੰਦੇ ਨੂੰ ਗਿਆਨ ਹੋ ਜਾਂਦਾ ਤੇ ਫਿਰ ਵੀ ਜੇ ਬੰਦਾ ਆਪਣੇ ਕਰਮ ਦਾ ਹੰਕਾਰ ਕਰੇ, ਬਾਬੇ ਨੇ ਕਿਹਾ ਕਰਮ ਤੇ ਛੁੱਟ ਗਿਆ। ਗਿਆਨ ਕਾਰਨ ਕਰਮ ਅਭਿਆਸ। ਮੈਂ ਜਿਸ ਮੰਜ਼ਿਲ ਤੇ ਪਹੁੰਚਣਾ ਸੀ ਮੰਜ਼ਿਲ ਤੇ ਮਿਲ ਗਈ ਆ, ਪਰ ਮੰਜ਼ਿਲ ਤੇ ਪਹੁੰਚ ਕੇ ਵੀ ਮੈਂ ਆਪਣੇ ਕਰਮ ਦਾ ਜਿਹੜਾ ਹੰਕਾਰ ਉਹ ਪਾਲ ਕੇ ਬੈਠਾ। ਜਿਵੇਂ ਪਹਿਲਾਂ ਬੂਟੇ ਦੇ ਵਿੱਚੋਂ ਫੁੱਲ ਬਣਦਾ ਤੇ ਫੁੱਲ ਬਣ ਕੇ ਬਾਅਦ ਵਿੱਚ ਪੱਕ ਕੇ ਫਲ ਬਣਦਾ, ਹੁਣ ਫੁੱਲ ਦਾ ਪ੍ਰੋਸੈਸ ਖਤਮ ਹੋ ਗਿਆ ਤੇ ਜੇ ਫਲ ਅਜੇ ਵੀ ਆਖੇ ਜੀ ਮੇਰਾ ਫੁੱਲ ਕਿੱਥੇ ਗਿਆ, ਨਹੀਂ ਫੁੱਲ ਵਿੱਚੋਂ ਫਲ ਨਿਕਲਿਆ। ਮੈਂ ਪ੍ਰੈਕਟਿਸ ਕਰ ਰਿਹਾ, ਮੈਂ ਅਭਿਆਸ ਕਰ ਰਿਹਾ, ਮੈਂ ਨਿਤਨੇਮ ਕਰ ਰਿਹਾ, ਮੈਨੂੰ ਕੀ ਮਿਲਿਆ? ਗਿਆਨ। ਤੇ ਜੇ ਬੰਦਾ ਪੁੱਛੇ ਮੈਂ ਪਾਠ ਤੇ ਕਰੂੰਗਾ ਮੈਨੂੰ ਕੀ ਮਿਲੂਗਾ, ਨਹੀਂ ਫਿਰ ਤੈਨੂੰ ਕੁਛ ਨਹੀਂ ਮਿਲਣਾ। ਤੂੰ ਪਾਠ ਕਰ ਤੈਨੂੰ ਗਿਆਨ ਮਿਲਣਾ, ਤੂੰ ਪਾਠ ਕਰ ਤੈਨੂੰ ਸਬਰ ਮਿਲੇਗਾ, ਤੂੰ ਪਾਠ ਕਰ ਤੈਨੂੰ ਸਕੂਨ ਮਿਲੇਗਾ। ਇਹ ਸਕੂਨ ਗੁਰਬਾਣੀ ਦਾ ਕੱਲਾ ਕੱਲਾ ਹਰਫ, ਜਿਹੜੀ ਸੁਖਮਣੀ, ਜਿਹੜੀ ਜਪਜੀ, ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਆ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਆਤਮਾ ਦੀ ਆਵਾਜ਼ ਆ, ਜਦੋਂ ਤੂੰ ਹਜ਼ੂਰ ਦੀ ਆਤਮਾ ਦੀ ਆਵਾਜ਼ ਸੁਣੇਗਾ ਤੈਨੂੰ ਸੱਚੀ ਸਕੂਨ ਮਿਲੇਗਾ। ਪਦਾਰਥ ਦੀ ਆਸਣਾ ਰੱਖੀ। ਗੁਰੂ ਸਿੱਖ ਨੂੰ ਆਵਾਜ਼ ਮਾਰ ਕੇ ਰੋਜ਼ ਕਹਿੰਦਾ ਆ। ਬਾਬੇ ਨੇ ਬਾਣੀ ਚੱਕਿਆ, ਫਰੀਦਾ ਕੋ ਕਹਿੰਦੇ ਆ, ਚੰਗ ਕਹਿੰਦੇ ਆ, ਮੱਤੀ ਦਿੰਦੇ ਆ ਨਿਤ। ਬੰਦਾ ਜਿਵੇਂ ਖੂਹ ਵਾਲੇ ਪਾਸੇ ਤੁਰਿਆ ਜਾਵੇ ਨਾ ਤੇ ਕਿਸੇ ਨੂੰ ਪਤਾ ਹੋਵੇ ਵੀ ਅੱਗੇ ਤੇ ਮੌਤ ਅਨ ਰਹੀ ਤੇ ਉਹ ਉੱਚੀ ਸਿਰ ਨਾਲ ਉੱਚੀ ਬਾਂਹ ਕਰਕੇ ਤੇ ਆਵਾਜ਼ ਮਾਰਦਾ, ਕੂਕ ਮਾਰਦਾ, ਫਰੀਦਾ ਕੋ ਕਹਿੰਦੇ ਆ, ਚੰਗ ਕਹਿੰਦੇ ਆ, ਮੱਤੀ ਦਿੰਦੇ ਆ ਨਿਤ, ਮਤ ਦੇਣ ਦੀ ਗੱਲ ਕਰਦਾ। ਪਰ ਬਾਬਾ ਜੀ ਕਹਿੰਦੇ ਜੋ ਸ਼ੈਤਾਨ ਵੰਝਾਇਆ, ਜਿਹੜੇ ਬੰਦੇ ਨੂੰ ਚਸਕਾ ਪਿਆ ਹੋਵੇ ਵਿਕਾਰ ਭੋਗਣ ਦਾ, ਸੇ ਕਿਤ ਫੇਰੇ ਚਿੱਤ, ਉਹ ਫਿਰ ਪਿੱਛੇ ਮੁੜ ਕੇ ਨਹੀਂ ਹੁੰਦੇ ਹੁੰਦੇ, ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਓ। ਤੋ ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਲੱਗਦੀ ਆ, ਉਹ ਗੁਰੂ ਦਾ ਹੋਕਾ ਦੇਣ ਨਾਲ, ਗੁਰੂ ਦੀ ਆਵਾਜ਼ ਦੇਣ ਨਾਲ ਪਛਾਣ ਮੁੜਾਉਂਦੇ ਆ ਤੇ ਆਪਣਾ ਆਤਮਿਕ ਜੀਵਨ ਬਚਾ ਲੈਂਦੇ ਆ। ਜਿਨ੍ਹਾਂ ਨੂੰ ਉਹ ਆਵਾਜ਼ ਚੰਗੀ ਨਹੀਂ ਲੱਗਦੀ ਜਾਂ ਸੁਣਨਾ ਪਸੰਦ ਨਹੀਂ ਕਰਦੇ, ਬਾਬੇ ਨੇ ਆਖਿਆ ਉਹਨਾਂ ਵਾਸਤੇ ਇਹ ਕਹਿ ਸਕਦੇ ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇਸ ਆਤਮਿਕ ਮੌਤ ਤੋਂ ਤੁਹਾਨੂੰ ਫਿਰ ਕੋਈ ਨਹੀਂ ਬਚਾ ਸਕਦਾ, ਪਰ ਜੇ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜੇ, ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲਈਆ ਅੰਚਰ ਲਾਏ, ਫਿਰ ਗੁਰੂ ਜਿਹੜਾ ਉਹ ਸਿੱਖ ਨੂੰ ਆਪਣੇ ਕਲਾਵੇ 'ਚ ਲੈ ਕੇ, ਆਪਣੀ ਬੁੱਕਲ 'ਚ ਲੈ ਕੇ, ਆਪਣਾ ਨਿੱਘ ਦੇ ਕੇ ਸ਼ਬਦ ਦਾ ਗਿਆਨ ਦਾ, ਉਹ ਸਿੱਖ ਨੂੰ ਆਤਮਿਕ ਮੌਤੇ ਮਰਨ ਤੋਂ ਬਚਾ ਲੈਂਦਾ। ਗਰੀਬ ਨਿਵਾਜ ਕਿਰਪਾ ਕਰਨ। ਜੋ ਉਪਦੇਸ਼ ਬਾਬਾ ਕਬੀਰ ਜੀ ਨੇ ਪਾਵਨ ਸਲੋਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾਈਏ, ਸੱਚਿਆਰੇ ਜੀਵਨ ਦੇ ਮਾਲਕ ਬਣੀਏ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਕੇ ਤੇ ਅਰਦਾਸ ਕਰਿਆ ਕਰੀਏ, ਮਹਾਰਾਜ ਸਾਨੂੰ ਹੋਰ ਕੁਝ ਦਿਓ ਨਾ ਦਿਓ, ਸਾਨੂੰ ਗੁਰਸਿੱਖੀ ਜੀਵਨ ਨਾਮ ਦੀ

ਭਰੋਸੇ ਦੀ ਦਾਤ, ਯਕੀਨ ਦੀ ਦਾਤ, ਇਹ ਜ਼ਰੂਰ ਸਾਡੀ ਝੋਲੀ ਦੇ ਵਿੱਚ ਪਾਇਓ। ਮੈਂ ਜ਼ਿੰਦਗੀ 'ਚ ਕੁਝ ਹੋਰ ਬਣਾ ਨਾ ਬਣਾ, ਮੈਂ ਇੱਕ ਨੇਕ, ਇਮਾਨਦਾਰ ਅਤੇ ਭੱਦਰ ਪੁਰਸ਼ ਜ਼ਰੂਰ ਬਣਾ। ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੋਣਾ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਛਰਨ ਵਿੱਚ ਤੁਸੀਂ ਜੁੜ ਬੈਠੇ ਹੋ। ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਤਿਰ ਫੁੱਲ ਪਾਇਆ, ਸਤਿਗੁਰੂ ਤੁਹਾਡਾ ਪਾਇਆ ਹੋਇਆ ਗੁਰੂ ਦੀ ਗੋਲਕ ਤਿਰ ਫੁੱਲ ਦਰ ਪ੍ਰਵਾਨ ਕਰਨ, ਤੁਹਾਡੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ, ਵਹਿਮਾਂ ਭਰਮਾਂ ਤੋਂ ਨਿਰਵਿਰਤ ਇੱਕ ਜ਼ਿੰਦਗੀ ਜਿਉਣ ਦਾ ਢੰਗ ਸਤਿਗੁਰੂ ਬਖਸ਼ਿਸ਼ ਕਰੇ। ਆਓ ਬਖਸ਼ੋ ਆਗਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਮੈਂ ਢਾਡੀ ਕਲਾ ਵਿੱਚੋਂ ਇੱਕ ਰੰਗ ਤੁਹਾਡੇ ਸਾਹਮਣੇ ਪੇਸ਼ ਕਰਨਾ। ਢਾਡੀ ਕਲਾ ਦੇ ਵਿੱਚੋਂ ਹੀ ਜੋ ਇਤਿਹਾਸ ਚੱਲ ਰਿਹਾ ਮੈਂ ਉਹੀ ਤੁਹਾਡੇ ਸਾਹਮਣੇ ਰੱਖ ਰਿਹਾ। 40,000 ਫੌਜ ਸੰਮੀ ਖਾਨ ਦੀ ਕਮਾਨ ਹੇਠਾਂ ਤੇ 11,000 ਫੌਜ ਹੈ, ਉਹਦੇ ਵਿੱਚੋਂ ਵੀ 300 ਸਿੰਘ ਸ਼ਹੀਦ ਹੋ ਚੁੱਕਾ ਤੇ ਕਿਲ੍ਹਾ ਹੈ ਜਮਰਾਉਤ ਦਾ। ਸਰਦਾਰ ਹਰੀ ਸਿੰਘ ਨਲੂਏ ਨੇ ਪਹਿਲਾਂ ਵੰਗਾਰ ਕੇ ਕਹਿ ਦਿੱਤੀ ਗੱਲ ਸੰਮੀ ਖਾਨ ਨੂੰ ਕਿ ਮੇਰੇ ਤੇ ਵਾਰ ਕਰ ਲਾ। ਜਦ ਵਾਰ ਕੀਤਾ ਨਾ ਉਹਨੇ, ਹਰੀ ਸਿੰਘ ਨਲੂਏ ਨੇ ਢਾਲ ਤੇ ਵਾਰ ਲੈ ਲਿਆ, ਦੂਜਾ ਉਹਨੇ ਖੰਡੇ ਤੇ ਲੈ ਲਿਆ। ਉਹਨੇ ਘੋੜੇ ਦੀਆਂ ਬਾਗਾਂ ਖਿੱਚੀਆਂ ਤੇ ਘੋੜੇ ਦਾ ਰੁੱਖ ਬਦਲ ਲਿਆ। ਸਰਦਾਰ ਹਰੀ ਸਿੰਘ ਨਲੂਏ ਨੇ ਇੰਨੀ ਜ਼ੋਰ ਦੀ ਖੰਡੇ ਦਾ ਵਾਰ ਕੀਤਾ, ਉਹ ਸਿਰ ਤੋਂ ਲੈ ਕੇ ਪੈਰਾਂ ਤਿਕਰ ਉਹ ਸੰਜੋਆਂ ਨਾਲ ਢਕਿਆ ਹੋਇਆ ਸੀ। ਆ ਮੋਢੇ ਤੇ ਮਾਰਿਆ ਖੰਡਾ, ਉਹ ਸੰਜੋਆ ਟੁੱਟ ਕੇ ਥੱਲੇ ਡਿੱਗ ਪਿਆ ਤੇ ਜਦੋਂ ਦੂਜਾ ਵਾਰ ਕੀਤਾ ਉਹ ਖੰਡਾ ਅੰਦਰ ਧੱਸ ਗਿਆ। ਜਦੋਂ ਖੰਡਾ ਅੰਦਰ ਧੱਸਿਆ ਤੇ ਘੁਮੇਟਣੀ ਖਾ ਕੇ ਉਹ ਘੋੜੇ ਤੋਂ ਥੱਲੇ ਡਿੱਗਾ। ਸਰਦਾਰ ਹਰੀ ਸਿੰਘ ਨਲੂਏ ਦੇ ਪੈਰਾਂ ਵੱਲ ਜਾ ਪਿਆ, ਡਿੱਗੇ ਤੇ ਵਾਰ ਨਹੀਂ ਕੀਤਾ। ਇਹਦਾ ਪੁੱਤ ਕੋਲ ਖੜਾ ਸੀ ਮੁਹੰਮਦ ਅਫਜ਼ਲ ਖਾਂ। ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗਾ, ਕਹਿੰਦਾ ਮੇਰੇ ਗੁਰੂ ਦਾ ਹੁਕਮ ਹੈ ਵੀ ਡਿੱਗੇ ਪਏ ਤੇ ਵਾਰ ਨਹੀਂ ਕਰਨਾ। ਉਹਨੇ ਇਹਨੂੰ ਫੜ ਕੇ ਤਾਂ ਘੋੜੇ ਤੇ ਫਿਰ ਚੜਾਇਆ। ਉਹਨੇ ਮਰਦੇ ਜੇ ਨੇ ਦੂਸਰਾ ਤੀਸਰਾ ਵਾਰ ਕੀਤਾ, ਮਰਦੇ ਜੇ ਨੇ ਉਹਦਾ ਕੁਛ ਵੀ ਨਹੀਂ, ਵਾਲ ਵੀ ਨਹੀਂ ਵਿੰਗਾ ਹੋਇਆ ਔਰ ਘੋੜੇ ਦਾ ਰੁੱਖ ਬਦਲ ਕੇ ਵਾਪਸ ਮੁੜ ਗਿਆ। ਔਰ ਮੁੜਦੇ ਜਾਂਦੇ ਤੇ ਸਰਦਾਰ ਹਰੀ ਸਿੰਘ ਨਲੂਆ ਵੰਗਾਰ ਕੇ ਕਹਿਣ ਲੱਗਾ, ਕਹਿੰਦਾ ਸੰਮੀ ਖਾਨ ਤੂੰ ਤਿੰਨ ਵਾਰ ਮੇਰੇ ਤੇ ਕੀਤੇ, ਹੁਣ ਮੇਰਾ ਵੀ ਇੱਕ ਲੈਂਦਾ ਜਾ, ਮੇਰਾ ਵੀ ਲੈ ਕੇ ਜਾਣਾ, ਤੂੰ ਤਿੰਨ ਵਾਰ ਕੀਤੇ ਨੇ। ਇਹ ਜੰਗ ਇੰਨਾ ਜ਼ਬਰਦਸਤ ਸੀ, ਜਿਸ ਕਿਸੇ ਪਠਾਨ ਕੋਲ ਖੰਡਾ, ਕਿਰਪਾਨ, ਭਾਲਾ, ਗੁਰਜ, ਡਾਂਗ, ਉਹ ਬਸ ਉਹਦੇ ਨਾਲ ਆਹੂ ਲਾਉਂਦਾ ਜਾ ਰਿਹਾ ਤੇ ਖਾਲਸਾ ਜਿਹੜੇ ਸੀ ਇੱਧਰ 40,000 ਤੇ ਕਿੱਥੇ 11,000। ਮੁਕਾਬਲਾ ਤਾਂ ਕੋਈ ਬਣਦਾ ਨਹੀਂ, ਪਰ ਫਿਰ ਵੀ ਖਾਲਸਾ ਛਾਤੀਆਂ ਡਾਹ ਕੇ ਲੜਦਾ। ਜਦ ਹੁਣ ਸੰਮੀ ਖਾਂ ਪਿੱਛ ਦੇ ਕੇ ਜੰਗ ਵਿੱਚੋਂ ਤੁਰ ਪਿਆ ਨਾ, ਸਰਦਾਰ ਹਰੀ ਸਿੰਘ ਨਲੂਏ ਨੇ ਘੋੜੇ ਨੂੰ ਅੱਡੀ ਲਾਈ, ਕਿਉਂਕਿ ਪਿੱਠ ਪਿੱਛੇ ਵੀ ਵਾਰ ਨਹੀਂ ਕੀਤਾ। ਘੋੜੇ ਨੂੰ ਨਠਾ ਕੇ ਇਹਦੇ ਮਗਰਾ ਹੀ ਸਰਦਾਰ ਅਮਰ ਸਿੰਘ ਇਹਦੇ ਮੋਹਰਲੇ ਪਾਸੇ ਜਾ ਖੜੋਤਾ ਸੰਮੀ ਖਾਨ ਦੇ। ਜਦ ਸੰਮੀ ਖਾਨ ਦੇ ਮੋਹਰਲੇ ਪਾਸੇ ਜਾ ਖੜੋਤਾ, ਹੁਣ ਸੰਮੀ ਖਾਨ ਨੇ ਘੋੜੇ ਦੀਆਂ ਬਾਗਾਂ ਫਿਰ ਮੱਖ ਨੂੰ ਬਦਲ ਕੇ ਫਿਰ ਗਾਂਹ ਨੂੰ ਹੋ ਗਿਆ। ਸਰਦਾਰ ਹਰੀ ਸਿੰਘ ਨਲੂਏ ਨੇ ਖੂਨ ਨੇ ਕਾਢਾ ਵਾਲਾ, ਉਹਨੇ ਕਰੀਕੇ ਦੰਦ ਟੁੱਕੇ ਬੋਲ ਫੜਕੇ ਡੌਲੇ ਇੱਕ ਖਿੱਚ ਕੇ ਮਿਆਨ ਵਿੱਚੋਂ ਖੰਡਾ ਇੱਕ ਸੰਮੀ ਖਾਂ ਦੀ ਧੌਣ ਤੇ ਵਾਰ ਕੀਤਾ ਬੜਾ।

0: ਹੱਥਾਂ ਨੂੰ ਮਹਿੰਦੀਆਂ ਲਾ ਕੇ ਮੌਤ ਦੇ ਗਾਨੇ ਬੰਨ ਕੇ ਆਏ ਸੀ ਨਾ ਗੁੱਟਾਂ ਤੇ ਜਹਾਦ ਦਾ ਨਾਂ ਲੈ ਕੇ, ਜਿਹੜੇ ਕਹਿੰਦੇ ਸੀ ਜਾਂ ਮਰ ਜਾਣਾ ਤੇ ਜਾਂ ਮਾਰ ਦੇਣਾ। ਅੱਜ ਮੈਦਾਨੇ ਜੰਗ ਅੰਦਰ ਪੇਸ਼ ਨਹੀਂ ਗਈ, ਖਚ ਖਚ ਖਾਲਸੇ ਨੇ ਤੇਗਾਂ ਮਾਰੀਆਂ ਛਾਤੀਆਂ ਡਾਹ ਡਾਹ ਕੇ। ਜਿਹੜਾ ਮਨੁੱਖ ਕੋਈ ਵੀ ਹੋਵੇ ਤਨਖਾਹ ਤੇ ਲੜਦਾ ਹੋਵੇ ਨਾ, ਉਹ ਜਾਨ ਦਾ ਸਰਫਾ ਕਰਦਾ ਹੁੰਦਾ। ਤੇ ਜਿਹੜੇ ਮਨੁੱਖ ਨੇ ਇਹ ਮਨ ਵਿੱਚ ਧਾਰ ਲਿਆ ਬਈ ਮਰਦੇ ਦਮ ਤੱਕ ਜਿਹੜੇ 10-20-50 ਮਾਰ ਲੈ, ਉਹ ਲਾਹੇ ਦੇ ਆ, ਜਿੱਤ ਉਸ ਮਨੁੱਖ ਦੀ ਹੁੰਦੀ ਆ। ਜਿਹੜਾ ਜਾਨ ਦਾ ਸਰਫਾ ਕਰਦਾ ਹੋਵੇ ਉਹਦੀ ਜਿੱਤ ਨਹੀਂ ਹੁੰਦੀ। ਹੁਣ ਸੰਮੀ ਖਾਂ ਭਖੇ ਜੰਗ ਵਿੱਚੋਂ ਗਾਹ ਨਿਕਲੇ ਆ, ਮੋਹਰੇ ਮੋਹਰੇ ਸੰਮੀ ਖਾਨ ਤੇ ਪਿੱਛੇ ਪਿੱਛੇ ਸਰਦਾਰ ਅਮਰ ਸਿੰਘ, ਇਹਦੇ ਨਾਲ ਮੋਹਰਲੇ ਪਾਸੇ ਸਰਦਾਰ ਹਰੀ ਸਿੰਘ ਨੜੂਆ। ਦਰਾ ਖੈਬਰ ਦੇ ਪਹਾੜੀਆਂ ਵੱਲ ਨੂੰ ਹੋ ਤੁਰੇ, ਉਧਰ ਪਠਾਨ ਪਹਾੜੀਆਂ ਚ ਲੁਕਿਓ ਸੀ, ਉਹ ਤਾਂ ਆਪਣੀ ਜਾਨ ਬਚਾ ਕੇ ਲੁਕੇ ਸੀ। ਸੰਮੀ ਖਾਨ ਮੋਹਰਲੇ ਪਾਸੇ ਹੋ ਗਿਆ, ਉਹ ਆਪਣੇ ਪ੍ਰਾਣ ਬਚਾਉਂਦਾ ਸੀ ਵੀ ਕਿਤੇ ਮੈਨੂੰ ਹਰੀ ਸਿੰਘ ਨਲੂਆ ਮਾਰ ਨਾ ਦੇਵੇ, ਪਰ ਬਚਿਆ ਤਾਂ ਫੇਰ ਵੀ ਹੈ ਨਹੀਂ। ਸਰਦਾਰ ਹਰੀ ਸਿੰਘ ਨਲੂਆ ਉਹਦੇ ਪਿੱਛੇ ਜਾ ਰਿਹਾ ਸੀ, ਇੱਕ ਪਹਾੜੀ ਆ ਉਹਦਾ ਨਾਂ ਏ ਸਰਕਮਰ ਦਾ ਚਟਾਨ ਉਹਨੂੰ ਕਹਿੰਦੇ ਨੇ, ਉਹਦੇ ਓਹਲੇ ਲੁਕਿਆ ਸੀ ਪਠਾਨ। ਉਹਨੇ 3 ਗੋਲੀਆਂ ਸਰਦਾਰ ਹਰੀ ਸਿੰਘ ਨਲੂਏ ਦੇ ਛਾਤੀ ਚ ਮਾਰੀਆਂ, ਦੂਜੇ ਪਠਾਨ ਨੇ ਢੂਈ ਚ ਮਾਰੀਆਂ, ਇੱਕ ਪਾਸੇ ਨੂੰ ਸਰੀਰ ਟੇਢਾ ਹੋ ਗਿਆ। ਤੇ ਹਰੀ ਸਿੰਘ ਨਲੂਏ ਨੇ ਕਿਹਾ ਵੀ ਸੰਮੀ ਖਾਨ ਨਾ ਨਿਕਲ ਜਾਵੇ, ਇਹਨੂੰ ਫੜੋ, ਇਹ ਜਹਾਦ ਦੇ ਨਾਂ ਦਾ ਝੰਡਾ ਖੜਾ ਕਰਕੇ 40,000 ਦਾ ਮਲਖਈਆ ਇਕੱਠਾ ਕਰਕੇ ਇਹ ਜਮਰੌਦ ਲੈ ਕੇ ਆਇਆ। ਉਧਰ ਸਿੰਘਾਂ ਨੇ ਜਦੋਂ ਹਰੀ ਸਿੰਘ ਨਲੂ ਇੱਕ ਪਾਸੇ ਨੂੰ ਟੇਢਾ ਹੋਇਆ, ਇਹਨੂੰ ਹੌਲੀ ਦੀ ਨੀ ਸੰਭਾਲ ਕੇ ਜਮਰੌਦ ਦੇ ਕਿਲੇ ਵਿੱਚ ਲੈ ਆਈ। ਤਖ਼ਤ ਪੋਸ਼ ਉੱਤੇ ਲੰਮਾ ਪਾ ਦਿੱਤਾ, ਪਰ ਟਾਈਮ ਬਹੁਤ ਹੋ ਚੁੱਕਾ ਸੀ, ਖੂਨ ਜ਼ਿਆਦਾ ਬਹਿ ਗਿਆ, ਸਰੀਰ ਨੂੰ ਢਾਲ ਪਹਿਲਾਂ ਹੀ ਸੀ ਕਿਉਂਕਿ ਹਰੀ ਸਿੰਘ ਨਲੂਆ ਬਿਮਾਰ ਸੀ, ਉਹਦਾ ਪੰਥ ਦੀ ਲੇਖੇ ਜ਼ਿੰਦਗੀ ਲਾਉਣ ਵਾਸਤੇ ਤੁਰਿਆ ਸੀ, ਤਾਂ ਹੀ ਤਾਂ ਕਮਰ ਨੌ ਨਿਹਾਲ ਦੀ ਉਹ ਵਿਆਹ ਨਹੀਂ ਗਿਆ। ਸਰਦਾਰ ਹਰੀ ਸਿੰਘ ਨਲੂਆ ਬਾਕੀ ਸਰਦਾਰ ਸਾਰੇ ਗਏ ਹੋਏ ਨੇ। ਇੱਥੋਂ ਸਰਦਾਰ ਅਮਰ ਸਿੰਘ ਨੇ ਇੱਕ ਚਿੱਠੀ ਲਿਖੀ, ਪਰ ਉਹ ਡੋਗਰਿਆਂ ਦੇ ਹੱਥ ਆ ਗਈ ਚਿੱਠੀ, ਉਹ ਮਹਾਰਾਜਾ ਰਣਜੀਤ ਸਿੰਘ ਤੱਕਰ ਪਹੁੰਚਣੀ ਨਹੀਂ ਦਿੱਤੀ, ਚਿੱਠੀ ਨਹੀਂ ਪਹੁੰਚਣ ਦਿੱਤੀ। ਜੇ ਉਹ ਚਿੱਠੀ ਟਾਈਮ ਸਿਰ ਪਹੁੰਚ ਜਾਂਦੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਨੂੰ ਵਿੱਚੇ ਛੱਡ ਕੇ ਤਾਂ ਸਰਦਾਰ ਹਰੀ ਸਿੰਘ ਨਲੂਏ ਦੀ ਜਮਰਾਓ 'ਚ ਮਦਦ ਕਰਨ ਆ ਜਾਣਾ ਸੀ, ਪਰ ਉਹ ਚਿੱਠੀ ਡੋਗਰੇ ਨਹੀਂ ਸੀ ਚਾਹੁੰਦੇ। ਇਹ ਜੰਮੂ ਦੇ 4-4 ਆਨੇ ਨੂੰ ਨੌਕਰ ਲੱਗੇ ਸੀ, ਸਿੱਖਾਂ ਦੀ ਵੱਧ ਕਿਸਮਤੀ, ਪਰ ਸਾਰਾ ਕੁਝ ਫਨਾਹ ਕਰ ਦਿੱਤਾ। ਅੱਧੀ ਕੁ ਰਾਤ ਨੂੰ ਸਰੀਰ ਬਿਲਕੁਲ ਨਟਾਲ ਹੋ ਗਿਆ, ਹਕੀਮ ਆਏ ਫੱਟ ਬੰਨੇ, ਹਕੀਮਾਂ ਨੇ ਵੀ ਇਹੀ ਕਿਹਾ ਵੀ ਦਵਾ ਦਾਰੂ ਦਿੰਦੇ ਹਾਂ 2-4 ਪੁੜੀਆਂ, ਸ਼ਾਇਦ ਜਾਨ ਬਚ ਰਵੇ, ਪਰ ਖੂਨ ਜ਼ਿਆਦਾ ਬਹਿ ਗਿਆ, ਸਰੀਰ ਕਮਜ਼ੋਰ ਹੋ ਗਿਆ। ਬਸ ਇੰਨੀ ਕੁ ਗੱਲ ਪੁੱਛੀ ਹੌਲੀ ਦੀ ਨੇ ਅੱਖਾਂ ਪੱਟ ਕੇ, ਸੰਮੀ ਖਾਂ ਦਾ ਕੀ ਬਣਿਆ, ਉਹ ਜੰਗ ਦਾ ਰਿਜ਼ਲਟ ਮੈਨੂੰ ਕਹਿੰਦੇ ਦੱਸੋ ਵੀ ਕੀ ਬਣਿਆ। ਸਰਦਾਰ ਮਹਾਂ ਸਿੰਘ ਪੁੱਤਰ, ਸਰਦਾਰ ਦਾਤਾ ਰਾਮ ਦਾ ਪੁੱਤਰ ਮਹਾਂ ਸਿੰਘ ਕਹਿਣ ਲੱਗਾ, ਜਥੇਦਾਰ ਜੀ ਜੰਗ ਆਪਾਂ ਜਿੱਤ ਗਏ ਹਾਂ, ਸੰਮੀ ਖਾਨ ਮਾਰਿਆ ਗਿਆ, ਉਹਦੇ 2 ਪੁੱਤਰ ਮਾਰੇ ਗਏ, ਫੌਜ ਸਾਰੀ ਨੱਸ ਗਈ। ਸਰਦਾਰ ਹਰੀ ਸਿੰਘ ਨਲੂਆ ਕਹਿਣ ਲੱਗਾ, ਤੋਪਾਂ ਦੀ ਸਲਾਮੀ ਦੇਵੋ ਤੇ ਜਕਾਰਾ ਗੱਜੋ, ਜਗਾਓ ਗਜਾਓ ਜਕਾਰਾ ਉੱਚੀ ਦੀ ਨਹੀਂ। ਜਦੋਂ ਜਕਾਰਾ ਗਜਾਇਆ ਗਿਆ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਫਿਰ ਹੌਲੀ ਦੀ ਨਹੀਂ ਪੁੱਛਦੇ ਵੀ ਤੁਹਾਡੀ ਕੋਈ ਆਖਰੀ ਇੱਛਾ। ਪਰ ਬੋਲਣ ਦੀ ਸਰੀਰ 'ਚ ਸਮਰੱਥਾ ਨਹੀਂ ਸੀ, ਬਹੁਤ ਆਵਾਜ਼ ਧੀਮੀ। ਬੈਡਾਂ ਨੇ ਫਿਰ ਦਵਾ ਦਿੱਤੀ, ਕਹਿੰਦੇ ਮੇਰੀ ਆਖਰੀ ਇੱਛਾ ਮੈਂ ਤੁਹਾਨੂੰ ਦੱਸ ਦੇਵਾਂਗਾ। ਇੱਕ ਦੋ ਸਰਾਣਾ ਵੱਡਾ ਸਾਰਾ ਉਹਦੇ ਢੋਲ ਆ ਕੇ, ਸਰਦਾਰ ਹਰੀ ਸਿੰਘ ਨਲੂਆ ਨੇਤਰ ਬੰਦ ਕਰਕੇ ਢੋਲ ਆ ਕੇ ਲੰਮਾ ਪਿਆ। ਪਰ ਖਾਲਸੇ ਨੂੰ ਬਿਲਕੁਲ ਪਤਾ ਲੱਗ ਗਿਆ ਵੀ ਹੁਣ ਸਰਦਾਰ ਹਰੀ ਸਿੰਘ ਨਲੂਆ ਆਖਰੀ ਸਵਾਸਾਂ ਤੇ ਹੈ। ਗੁਰੂ ਕੇ ਖਾਲਸਾ ਜੀ ਫਿਰ ਆਖਰੀ ਇਹੀ ਗੱਲ ਕਹੀ ਵੀ ਜਦੋਂ ਮੇਰਾ ਤੁਸੀਂ ਮੇਰੀ ਚਿਖਾ ਤਿਆਰ ਕਰਨੀ ਹੈ ਨਾ, ਆਹ ਜਿਹੜਾ ਮੇਰਾ ਖੰਡਾ ਆ ਚਿਖਾ ਦੇ ਵਿੱਚ ਰੱਖਿਓ ਤੇ ਮੂੰਹ ਮੇਰਾ ਕਾਬਲ ਵੱਲ ਨੂੰ ਰੱਖਿਓ। ਬਸ ਮੇਰੀ ਇੱਕ ਆਹ ਇੱਛਾ, ਹੋਰ ਮੇਰੀ ਇੱਛਾ ਕੋਈ ਨਹੀਂ। ਸਰਦਾਰ ਹਰੀ ਸਿੰਘ ਨਲੂਆ ਉਹ ਸੂਰਮਾ ਹੈ ਜਿਹਨੂੰ ਦੁਨੀਆ ਅੱਜ ਵੀ ਜਿਹਦਾ ਨਾਂ ਲੈ ਕੇ ਸਤਿਕਾਰ 'ਚ ਸਿਰ ਝੁਕਾਉਂਦੀ ਹੈ। ਇੱਦਾਂ ਦੀਆਂ ਰੂਹਾਂ ਕਦੇ ਦੁਨੀਆ 'ਤੇ ਵਾਰ ਵਾਰ ਨਹੀਂ ਆਇਆ ਕਰਦੀਆਂ। ਇਹ ਮੈਂ ਸ਼ੋਰਟਕੱਟ ਕਰਕੇ ਇਤਿਹਾਸ ਰੱਖਿਆ ਤੁਹਾਡੇ ਸਨਮੁੱਖ, ਇਹਦਾ ਇੱਕ ਰੰਗ ਰਹਿ ਰਿਹਾ ਉਹ ਮੈਂ ਤੁਹਾਨੂੰ ਸਵੇਰ ਦੇ ਟਾਈਮ 'ਤੇ ਤੁਹਾਡੇ ਸਨਮੁੱਖ ਰੱਖਾਂਗਾ, ਕਿਉਂਕਿ ਸਮਾਂ ਵੀ ਸਵੇਰ ਦਾ ਸਾਡਾ ਥੋੜ੍ਹਾ ਹੈ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਅਤੇ ਮੈਂ ਅਰਦਾਸ ਕਰਦਾ ਵਾਹਿਗੁਰੂ ਕਿਤੇ ਸਾਡਾ ਜੀਵਨ ਇੱਦਾਂ ਦਾ ਬਣਾਵੇ ਅਸੀਂ ਬਾਣੀ ਪੜ੍ਹ ਸਕੀਏ, ਬਾਣੀ ਨੂੰ ਵਿਚਾਰ ਸਕੀਏ, ਸਾਨੂੰ ਇੰਨੀ ਕੁ ਸੋਝੀ ਆ ਜਾਵੇ, ਸਾਨੂੰ ਪਤਾ ਲੱਗ ਜਾਵੇ ਝੂਠ ਕੀ ਹੈ ਅਤੇ ਸੱਚ ਕੀ ਹੈ। ਸਤਿਗੁਰ ਕਿਰਪਾ ਕਰੇ, ਸਭਨੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਸਰਵਣ ਵੀ ਕਰਦੇ ਹੋ, ਇਤਿਹਾਸ ਦਾ ਮਾਣ ਸਤਿਕਾਰ ਵੀ ਕਰਦੇ ਹੋ, ਗੁਰਬਾਣੀ ਦਾ ਸਤਿਕਾਰ ਕਰਦੇ ਹੋ। ਸਤਿਗੁਰ ਕਿਰਪਾ ਕਰੇ, ਸਾਰੀਆਂ ਸੰਗਤਾਂ ਦਾ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰਿ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਣਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਰਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਨਾਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ
ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆ ਕਾਰ ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮੇਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ। ਐਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸੇ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਮੋਹ ਅੰਧਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰਿ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੁਜੰਤੀਆ। ਸੁਕਹੋ ਟਲ ਗੁਰੂ ਸੇਵੀਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਇਹ ਧਨ ਅਖੁੱਟ ਨਾ

ਆਪਣੇ ਸਤਿਗੁਰ ਕਉ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ,

पूरे गुर की साची बाणी, सुख मन अंतर सहज समाणी, एक अचरज जन दे।

सुख मांगै मोक कर संतन की। वाहिगुरु तुद आगे अर

ਨਹਿਪਤਿ ਅਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਾਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਡੈਨ ਤਨਾ ਸ੍ਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੈ ਪ੍ਰਭ ਮਿਲਾਵੈ ਹਰ ਹਰ ਨਾਮ ਸੁਨਾਵੈ ਅਸਥਿਰ ਕਰੇ ਨੇਚਲ ਮਨੁਆ ਬੌਰ ਨਾ ਕਤਹੁ ਥਾਵੈ ਹੈ ਕੋ ਐਸੋ ਹਮਰਾ ਮੀਤ ਸਗਲ ਸਮੱਗਰੀ ਜੀਓ ਹੀਓ ਤੇਓ ਅਰਪੋ ਆਪਣੋ ਚੀਤ ਰਹਾਓ ਪਾਰ ਤਾਨ ਪਰ ਤਨ ਪਰ ਕਿੰਦਾ ਇਨਸ ਪ੍ਰੀਤ ਨ ਲਾਗੈ ਸੰਤਾ ਸੰਗ ਸੰਸਮ ਭਖਨ ਹਰ ਕੀਰਤਨ ਮਨ ਜਾਗੈ ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ ਮੰਗੈ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤਿਉ ਬਹਾਰ ਹਰ ਕੇ ਦਾਸ ਕੀ ਚਿਤਵਾ ਬੁਰਿਆਈ ਤਿਸੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੁਆ ਨਿੰਦਕ ਪਾਗੇ ਹਾਰ ਪ੍ਰਮਤ ਪ੍ਰਮਤ ਊਹਾ ਹੀ ਮੂਏ ਬੌੜ ਗ੍ਰਹਿ ਨਾਮ ਝਾਰ ਨਾਨਕ ਸਰਨ ਪਰਿਉ ਦੁਖ ਪੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੁਆ ਦੀਨ ਦੁਨੀਆ ਕੈ ਦਰਬਾਰ ਤਨਾ ਸ੍ਰੀ ਮਹੱਲਾ ਪੰਜਵਾ ਅਬ ਹਰ ਰਾਖਨ ਹਰ ਚਿਤਾਰਿਆ ਪਤਤ ਪੁਨੀਤ ਕੀਏ ਖਿਨ ਪੀਤਰ ਸਗਲਾ ਰੋਗ ਬਦਾਰਿਆ ਰਹਾਉ ਕੋਸ਼ਟ ਭਈ ਸਾਧਕ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇੱਕ ਮਨ ਵਿਸ਼ਵਾਸ ਪ੍ਰਭਤ ਹਰਿਆ ਚਰਨ ਦਿਨ ਬਾਂਛ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਤਨਾ ਸ੍ਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਨ ਦੁੱਖ ਕਾ ਕਾਟਿਆ ਕੇਤ ਰਹਾਉ ਹੱਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਹ ਕਾਲੇ ਕੀਨੇ ਜਨ ਕਾ ਆਪ ਸਹਾਈ ਸਚ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਹੇ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਇ ਤਨਾ ਸ੍ਰੀ ਮਹੱਲਾ ਪੰਜਵਾ ਔਖਦ ਤੇਰੋ ਨਾਮ ਦਇਆਲ ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨੁਗ੍ਰਹ ਸਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲਿਹੁ ਆਪਣੇ ਕਰ ਕਬੂ ਨਾ ਆਵੈ ਹਾਰ ਤੇਰੀ ਸ਼ਰਨ ਪਿਆ ਹੋ ਜੀਵਾਂ ਤੂੰ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਤਿਗੁਰ ਬਾਣ ਰਾਗਤ ਨ ਸ੍ਰੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੇਹੁ ਹਮ ਤੇ ਕਿਛੁ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਆਗਣ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੂਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ ਮਹਨ ਬਾਸਨਾ ਰਚ ਬ੍ਰਿਖੈ ਬਿਆਦ ਪੰਚ ਦੂਸੰਗ ਮਹਾ ਅਸਾਦ ਜੀ ਜਹਾਨ ਪ੍ਰਾਣ ਧਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਤਨਾ ਸ੍ਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸ਼ਨਾ ਸੂਜਾ ਇਹ ਜਤਨ ਕਾਟ ਕਲ ਕਾਲ ਰਹਾਉ ਆਦੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਨਤਾਣ ਮਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਤਨਾ ਸ੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਣ ਸਗਲ ਬਿਦ ਕਾਮਨਾ ਆਵਾ ਹਰ ਹਰ ਨਾਮ ਧਿਆਇਆ ਤਾ ਤੇ ਮਹਤਾਰੀ ਓਟ ਗੋਪਾਲ ਸਰਨ ਪਰਿਉ ਪੂਰਨ ਪਰਮੇਸ਼ਰ ਬਿਨਸੈ ਸਗਲ ਜੰਜਾਲ ਰਹਾਉ ਸੁਰਗ ਮ੍ਰਿਤ ਪਿਆਲ ਭੂ ਮੰਡਲ ਸਗਲ ਵਿਆਪ ਮਾਏ ਜੀ ਉਧਾਰਨ ਸਭ ਗੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਇਐ ਪਾਈਐ ਸਰਬਨ ਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਾ ਸ੍ਰੀ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋਟ ਜਾਹੇ ਸੇ ਕਰਹਿ ਪਰਾਲ
ਕਾਮਨਾ ਆਵਾ ਸੇ ਜੰਜਾਲ ਸੰਗ ਨ ਚਾਲੈ ਤਿਨ ਸੋਹੀਤ ਜੋ ਬਹਿ ਰਾਈ ਸੇ ਮੀਤ ਐਸੇ ਪਰਮ ਪੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮਨੀ ਭਾਵੈ ਡੀਠਾ ਝੂਠ ਧੋ ਸਿਉ ਰਚਿਓ ਮੀਠਾ ਦਾਤ ਪਿਆਰੀ ਬਿਸਰਿਆ ਦਾ ਤਾਰਾ ਜਾਣ ਨਾਹੀ ਮਰਨ ਵਿਚਾਰਾ ਵਸਤ ਪਰਾਈ ਕਉ ਉੱਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨ ਬੂਜੈ ਆਵਣ ਜਾਣੇ ਪਾਪ ਕਰ ਤਾ ਪਛੋਤਾਣੇ ਜੋ ਤੁਧ ਭਵੈ ਸੋ ਪਰਵਾਨ ਤੇਰੇ ਭਾਣੇ ਨੋ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੇ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖੱਟਣ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਲਤ ਤਕ ਅਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਹਾਉ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਭਗਤ ਸੰਤਨ ਕੈ ਭਗਤ ਗੋਬਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਹਾਂ ਸਾਧ ਸੰਤਨ ਹੋਵੈ ਇਕੱਤਰ ਤਾਂ ਹਰ ਜਸ ਗਾਵਹਿ ਨਾਦ ਕਬਿੱਤ ਸਾਧ ਸਭਾ ਮੈਂ ਆਨੰਦ ਬਿਸਰਾਮ ਉਨ ਸੰਗ ਸੋ ਪਾਇ ਜਿਸ ਮਸਤਕ ਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾ ਧੂਰ ਤਨਾ ਸ੍ਰੀ ਮਹੱਲਾ ਪੰਜਵਾਂ ਸੋ ਕਥ ਡਰੈ ਜੇ ਖਸਮ ਸੰਹਾਰ ਡਰ ਡਰ ਪਟ ਪਟੇ ਮਨ ਮੁਖ ਬੇਚਾਰੇ ਰਹਾ ਸਰੂਪ ਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੇ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸਾ ਗੁਰਮੁਖ ਜਾ ਕੇ ਮਨ ਤਨ ਵਾਸਾ ਜਿਸਨੋ ਆਪ ਲਏ ਲੜ ਲਾਏ ਦਰਗਹਿ ਮਿਲੈ ਤਸਹੀ ਜਾਏ ਸਹੀ ਭਗਤ ਜੇ ਸੱਚੇ ਪਾਣੇ ਜਮ ਕਲ ਤੇ ਭੈ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਕਰ ਕਰ ਅੰਤਰ ਸਗਲ ਆਧਾਰ ਨਾਨਕ ਜਾਚਾ ਸੰਤਰ ਨਾਰ ਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਕਤ ਡਰੈ ਜੇ ਖਸਮ ਸੰਹਾਰਾ ਡਰ ਡਰ ਪਚੇ ਮਨ ਮੁਖ ਵਿਚਾਰੇ ਰਹੋ ਸ੍ਰੀ ਪਰਮਾਤ ਪਿਤਾ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਏਕ ਨਿਰੰਜਨ ਜਾ ਕੀ ਰਾਸ ਸਾਧ ਸੰਗ ਮਿਲ ਸਾਧ ਸੰਗਤ ਉਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸਾ ਗੁਰਮੁਖ ਜਾ ਕੇ ਮਨ ਤਨ ਵਾਸਾ ਹੈ ਜਿਸਨੋ ਆਪ ਲੈ ਲੜ ਲਾਏ ਦਰਗਹਿ ਮਿਲੈ ਤੇ ਸਹੀ ਜਾਏ ਸਹੀ ਭਗਤ ਜੇ ਸਾਚੇ ਪਾਣੇ ਜਾਮ ਕਾਲ ਤੇ ਭੈ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘੜ ਘੜਨ ਤੋਂ ਸਗਲ ਆਧਾਰ ਨਾਨਕ ਜਾਚਾ ਸੰਤਰੇ ਨਾਰਤਨਾ ਸ੍ਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਾਰ ਰੰਗ ਜਨ ਕਹੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੈ ਸੁਆਮੀ ਸਭ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਹੈ ਵਿਦ ਜਾਤੀ ਤਨਾ ਸ੍ਰੀ ਮਹੱਲਾ ਪੰਜਵਾਂ ਸਾਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨੈ ਨਦੁੱਤਰ ਪਾਖੇ ਜਿਨ ਕੈ ਮਨ ਸਾਚਾ ਵਿਸਵਾਸ ਵੇਖ ਵੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਖਿਓ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰੱਖਿਓ ਤਨਾ ਸ੍ਰੀ ਮਹੱਲਾ ਪੰਜਵਾਂ ਜਹਾਂ ਜਹਾਂ ਵੇਖੋ ਤਾਂ ਹਜੂਰ ਦੂਰ ਕਤੋਂ ਨਾ ਜਾਈ ਰਬ ਰਹਿਆ ਸਰਵਤਰ ਮੈਂ ਮਨ ਸਦਾ ਤਿਆਈ ਈਤੂਤ ਨੀ ਬੀਛੜਾ ਸੋ ਸੰਗੀ ਕਣੀਆਂ ਬਿਨ ਸਜਾਏ ਜੋ ਨਿਮਕ ਮੈਂ ਸਵਲਪ ਸੁਖ ਭਣੀਆਂ ਰਹਾਉ ਪ੍ਰਤਪਾਲਾ ਅਪਿਆਉ ਦੇ ਕਾਸ਼ੂਣ ਨਾ ਹੋਈ ਸਾ ਸਾ ਸੰਭਾਲ ਤਾਂ ਮੇਰਾ ਪ੍ਰਭ ਸੋਈ ਛਲ ਛਿਦ ਪਾਰ ਪ੍ਰਭ ਉੱਚਾ ਜਾ ਕਰ ਰੂਪ ਜਪ ਜਪ ਕਰ ਅਨੰਦ ਅਨਾਚਰਜਨ ਰੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈਂ ਅਰਾਧਾਂ ਨਾਨਕ ਮੰਗ ਦਾਨ ਪ੍ਰਭ ਰੇਣ ਪਗ ਸਾਧਾਂ ਤਨਾ ਸ੍ਰੀ ਮਹੱਲਾ ਪੰਜਵਾਂ
ਜਿਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਿਜ ਸੇ ਤੀ ਕਰ ਆਓ, ਆਨੰਦ ਮੰਗਲ ਗੁਣ ਗਾਓ, ਸਹਿਜ ਤੁਨ ਇਸ ਰਾਜ ਕਮਾਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਵਾਰੇ, ਅਪਦਾ ਭਈ ਬਤੀਤ ਰਹਾਉ, ਪ੍ਰਗਟ ਕੀਨੇ ਪ੍ਰਭ ਕਰਨਾ ਹਾਰੇ, ਨਾਸਨ ਭਜਨ ਥਾ ਕੇ ਕਰ ਮੰਗਲ ਵਾਜਾ, ਨਿਤ ਵਾਜੇ ਆਪਣੇ ਖਸਮ ਨੇ ਵਾਜੇ, ਆਸਿਰ ਰਹੁ ਡੁਲ ਮਤ ਕਬਹੁ, ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ, ਨਾਮ ਖੁਜਲ ਦਰਬਾਰ, ਜਿਨ ਕੇ ਜੀਤ ਨਹੀਂ ਫੇਰੇ ਆਪੇ ਪੈ ਸਹਾਈ, ਅਚਰਜ ਕੀਆ ਕਰਨਾ ਹਾਰਾ, ਨਾਨਕ ਸੱਚ ਵਡਿਆਈ, ਤਨਾ ਸ੍ਰੀ ਮਹਲਾ ਪੰਜਵਾ, ਕਰ ਛੇਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ, ਬਿਨ ਹਮਾਰੇ ਹੇ ਜੀਓ, ਹਰ ਬਿਨ ਅਵਰਨ ਮੁਕਤ ਨ ਕਾਹੂ ਜੀਉ ਰਹਾਉ, ਮਨ ਨਿਰਮਲ ਕਰਮ ਕਾਰ ਤਾਰਨ ਤਰਨ ਹਾਰ, ਅਵਰ ਜੰਜਾਲ ਕੇ ਅਵਰ ਜੰਜਾਲ ਤੇਰੇ ਕਾਹੂ ਨ ਕਾਮ ਜੀਉ, ਜੀਵਨ ਦੇਵਾ ਪਰਬਮ ਸੇਵਾ, ਇਹ ਉਪਦੇਸ਼ ਮੋਕੋ ਗੁਰਦੀਨਾ ਜੀਉ, ਤਿਸੋ ਨ ਲਾਗਿਆ ਹੀਤ, ਜਾ ਕੋ ਕਿਛ ਨਾਹੀ ਬੀ, ਤੰਦਗੀ ਬਾਰੋ ਸੰਗ ਨ ਚੱਲ, ਮਨ ਤਨ ਤੂ ਰਾਤ ਹਰ ਕੇ ਪ੍ਰੀਤਮ ਸਾਧ, ਜਾ ਕੇ ਸੰਗ ਤਰ ਬੰਧਨ ਛੁਟ, ਗਹੁ ਪਾਰ ਬ੍ਰਹਮ ਸਰਣ, ਹਿਰਦੇ ਕਮਲ ਚਰਨ, ਅਵਰ ਆਸ਼ਕਸ਼ ਪਟਲ ਨ ਕੀਜੇ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀ ਜਤਨਾ, ਸ੍ਰੀ ਮਹਲਾ ਪੰਜਵਾ, ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਨ, ਪ੍ਰਾਣ ਪਤ ਜਿਤ ਰਾਖ, ਸਗਲ ਹੈ ਮਰਨਾ ਰਹਾਉ, ਆ ਚੰਦਨ ਚੂਹਾ ਤਿਹੇ ਹੈ, ਸਗਲ ਹੈ ਮਰਨਾ ਰਹਾਉ, ਚੰਦਨ ਚੂਹਾ ਰਸ ਭੋ ਕਰਤ ਬਨੇਕ, ਭਿਖਿਆ ਵਿਕਾਰ ਦੇਖ, ਸਗਲ ਹੈ ਫੀਕੈ, ਇੱਕ ਹੈ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਧ ਜਾਨ, ਤਨ ਤਨ ਆਪਣ ਥਾਪਿਓ, ਹਰ ਜਾਪਣਾ ਨਿਮਖ ਜਾਪਿਓ, ਅਰਥ ਦਰਬ ਦੇਖ ਕਛ ਸੰਗ ਨਾਹੀ ਚੱਲਣਾ, ਜਾ ਕੋ ਰੇ ਕਰਮ ਭਲਾ, ਤਿਨ ਉੱਠ ਗਹੀ ਸੰਤ ਭਲਾ, ਤਿਨ ਨਾਹੀ ਦੇ ਜਮ ਸੰਤਾਪੈ, ਸਾਧੂ ਕੀ ਸੰਗਨਾ, ਪਾਇਓ ਰੇ ਪਰਮ ਦਾਨ, ਮਿਟਿਓ ਹੈ ਵਿਮਾਨ, ਏਕ ਨਿਰੰਕਾਰ ਨਾਨਕ ਮਨ ਲੱਗਣਾ, ਤਨਾ ਸ੍ਰੀ ਮਹਲਾ ਪੰਜਵਾ, ਕਰ ਸੱਤਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਹਰ ਇੱਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ, ਰਹਾਉ ਆਸਾਸ ਆਸ ਨਿਮਖ ਨਿਮਖ, ਦਿਨ ਸਰੈਣ ਚਤਾਰੇ, ਸਾਧ ਸੰਗ ਜਾਪਨ ਸੰਗ, ਮਨ ਨਿਧਾਨ ਧਾਰੇ, ਚਰਨ ਕਮਲ ਨਮਸਕਾਰ, ਗੁਣ ਗੋਬਿੰਦ ਵਿਚਾਰੇ, ਸਾਧ ਨਾ ਕੀਰੇ, ਨਾਨਕ ਮੰਗਲ ਸੂਖ ਸਧਾਰੇ, ਤਨਾ ਸ੍ਰੀ ਮਹਲਾ ਪੰਜਵਾ, ਕਰ ਅੱਠਵਾਂ ਦੁਪਦੇ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ, ਸਿਮਰ ਸਿਮਰ ਸਿਮਰ ਸੁਖ ਪਾਵੋ, ਸਾ ਸਾ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਾਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨੀ ਡੂਬੈ ਤਸਕਰ ਨਾ ਲੇਵੈ, ਪਾਹੇ ਨਾ ਸਾਕਰ ਜਾਲੇ, ਰਹਾਉ ਨਿਰਤਨ ਕੋ ਤਨ ਅੰਦਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਾਰ, ਨਾਨਕ ਕਰੀ ਕਿਰਪਾ ਕਿਰਪਾਲੇ, ਤਨਾ ਸ੍ਰੀ ਮਹਲਾ ਪੰਜਵਾ, ਪਹਿ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਹਿਰਦੈ ਸਿੰਚਾਈ, ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ, ਅੰਤਨ ਕੋ ਆਨੰਦ ਸਗਲ ਹੀ ਜਾਈ, ਗ੍ਰਹਿ ਬਾਹਰ ਠਾਕੁਰ ਭਗਤਨ ਕਰ, ਅਵ ਰਹਿ ਸਭ ਠਾਈ ਰਹਾਉ, ਤਾਕੋ ਕੋਈ ਨਾ ਪਹੁੰਚਣ ਹਾਰਾ, ਜਾ ਕਹਿ ਅੰਗ ਗੁਸਾਈ, ਜਮਕੀ ਤਰਾਸ ਮਿਟੈ ਜਿਸ ਸਿਮਰਤ, ਨਾਨਕ ਨਾਮ ਧਿਆਈ, ਤਨਾ ਸ੍ਰੀ ਮਹਲਾ ਪੰਜਵਾ, ਦਰਬਵੰਤ ਦਰਬ ਦੇਹ ਗਰਭੈ, ਪੁਮੰਤ ਅਪਮਾਨ ਪੂਮੰਤ ਅਭਿਮਾਨੀ, ਰਾਜਾ ਜਾਨਾ ਸਗਲ ਰਾਜ ਹਮਰਾ, ਤੇ ਹਰਜਨ ਟੇਗ ਸੁਆਮੀ, ਜੇ ਕੋ ਐਸੀ ਆਪਣੀ ਉੱਠ ਸਮਾਰਾ ਹੈ, ਜੈਸਾ ਬਿਤ ਤੈਸਾ ਹੋਏ ਵਰਤ, ਆਪਣਾ ਬਲ ਨਿਹਾਰ ਰਹਾਉ,
ਆਣ ਤਿਆਗ ਪੈ ਕੇ ਆਸਰ ਸ਼ਰਨ ਸਰਨ ਕਰਾਏ ਸੰਤਨ ਗੁਰੂ ਭੈ ਮਨ ਨਿਰਮਲ ਨਾਨਕ ਹਰਿ ਗੁਣ ਗਾਏ ਤਨਾ ਸ੍ਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੂ ਇਸ ਯੁੱਗ

0: ਕੀਤਾ ਕਰਨਾ ਸਰਬ ਜੈ ਮਹਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲਾ ਇੱਕ ਨਾ।

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ।

0: ਪਹਿਵਿਚ ਜੋਤ ਮਹਾਬਲ ਸੂਰ ਪਹਿਵਿਚ ਆਵੈ ਜਾਵੈ ਪੂਰ ਸਗਲਿਆ ਪਹੁ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ

ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ।

ਮੂਰਖ ਪੰਡਿਤ ਹਿਕਮਤ ਹੁਜਤ ਸਹਿਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵਹਿ ਮੰਗਹਿ ਮੋਖ ਦੁਆਰ।

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧਾ ਵਿਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜਗੋ ਜੋਗੇ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਤਰ ਕਰਦੇ ਪ੍ਰੀਤਵਾਨ ਨਗਰ ਕਲਸੀਆਂ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਅਤੇ ਨਗਰ ਭੈਣੇ ਵੜਿੰਗਾ ਦੀਆਂ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ, ਆਪ ਜੀ ਦੀ ਮਹਾਨ ਕਿਰਪਾ ਹੋਈ ਪਾਤਸ਼ਾਹ ਜੀਓ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਨਗਰ ਨਿਵਾਸੀਆਂ ਦੇ ਸਿਰ ਤੇ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਨਗਰ ਕਲਸੀਆਂ ਅਤੇ ਭੈਣੇ ਵੜਿੰਗਾਂ ਦੀਆਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਗੁਰੂ।

ਜਾਕੋ ਨਦਰ ਕਰੀ ਤੁਧ ਬਾਜ ਪਿਆਰੀ ਕਿਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਈ ਨਾਨਕ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ, ਸੇਵਾਵਾਂ, ਭੇਟਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਸਮਾਂ ਹੈ ਅੱਜ ਦੇ ਮੁੱਖ ਵਾਕ ਦੀ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਗੁਰੂ ਘਰ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ। ਆਓ ਤਿਨ੍ਹਾਂ ਦੇ ਪਾਸੋਂ ਅੱਜ ਦੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ।

नानक अमृत एक है, दूजा अमृत ना है। सब किस कर में बाहर नाहीं,

छोटा वेश पेख चतुराई, दुभिदा एह फाल नाहीं जियो मान रे, थेर रहो मात कात जाहीं जियो, बाहर ढूंढत बहुत दुख पावे, कार अमृत काट माहे जियो मान रे, थेर रहो मात कात जाहीं जियो, बाहर ढूंढत बहुत दुख पावे, कार अमृत काट माहे जियो। परम सम्मान योग जुगो जुगे अटल, चवर शतर सिंहासन दे मालक, वालिये कुल आलम, सरवरे कायनात, राज्य के मुतलक, तीन दुनिया के मालक, नमाणिया दे माण, निताणिया दे ताण, नियोटिया दी ओट, शब्द गुरु, गुरु ग्रंथ साहिब महाराज, सच्चे पातशाह जी, तिन्हां दी पावन पवित्र मुबारक गोद अंदर जुड़ बैठे, अते मीडिया दे राहीं घरां विच बैठ के साहिब जी दी पावन अमृतमई मुबारक बाणी नाल सांझ बना रहे गुरु प्यारे, गुरु सवारे अति सत्कारयोग सत्संगी जनों वडभागिया, जिथे आप जिया ने गुरु दर दे सवारिया पासों नितनेम दे रूप विच शब्द चौंकी आसा की वार दे कीर्तन श्रवण कीते ने, सरबत दे भले दी अरदास तों उपरंत धन गुरु ग्रंथ साहिब महाराज सच्चे पातशाह जी ने अमृत वेले सिंघासना ते विराजमान हो करके जो पावन मोख वाक दी बख्शिश कीती है, पवित्र उपदेश आप संगतां ने बड़े प्रेम अदब सत्कार सहित श्रवण कीते हन। गरीब नवाज सतगुरु की बख्शिश मेहरमत साडे जीवां ते करदे ने, गुरमत विचारां दी सांझ करन तों पहलां अमृत के दाते बादशाह दरवेश कलगीधर स्वामी, धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन गुरु फतेह नाल सांझ बनाईए, आखो जी वाहिगुरु जी का खालसा, वाहिगुरु जी की फतेह। अज दा ये पवित्र मुख वाक जगत गुरु गुरु नानक साहब जी दी रसना तो उच्चारण किया होया राग तनासरी अंदर अंक नंबर 660 उपर सुभायमान तनासरी राग दा पहला शब्द है। शब्द का सिरलेख है तनासरी महला पहला। तनासरी राग विच पहले महले दी पहले पातशाह दी बाणी, घर पहला, घर पहले तो भाव है तबले दी ताल नाल संबंधित, इस नूं पहले घर विच गाउण ते वजाउण दी हिदायत है। चौ पदे तो भाव है चार पदिया वाला शब्द, इहदे कोल चार पदे ने। एक संपूर्ण मंगलाचरण मूल मंत्र दर्ज है, एक ओंकार परमेश्वर एक है। ओंकार दा भाव है जो समुची कायनात विच कुदरत विच लगातार बिना किसी भेदभाव दे एक रस व्यापक है। ओंकार जेड़ा इहदा
ਜਿਹਨੂੰ ਆਪਾਂ ਬੋਧਕ ਕਹਿ ਦਿੰਦੇ ਹਾਂ। ਬੋਧਕ ਦਾ ਭਾਵ ਹੁੰਦਾ ਅਹਿਸਾਸ ਕਰਾਉਣ ਵਾਲਾ। ਓਅੰਕਾਰ ਤੋਂ ਬਾਅਦ ਵਿੱਚ ਜਿੰਨੇ ਵੀ ਸ਼ਬਦ ਨੇ ਉਹ ਸਾਰੇ ਐਡਜੈਕਟਿਵ ਨੇ, ਵਿਸ਼ੇਸ਼ਣ ਨੇ। ਵਿਸ਼ੇਸ਼ਣ ਮੀਨਸ ਉਹਦੇ ਚਾਹ ਖੂਬੀ ਆ, ਉਹਦਾ ਆਹ ਗੁਣ ਆ, ਉਹਦਾ ਆਹ ਗੁਣ ਆ। ਬੋਧਕ ਦਾ ਭਾਵ ਹੈ ਅਹਿਸਾਸ ਕਰਾਉਣਾ। ਤੋ ਜਿਹੜਾ ਇੱਕ ਓਅੰਕਾਰ ਹੈ ਇਹ ਬੋਧਕ ਹੈ, ਅਹਿਸਾਸ ਕਰਾਉਂਦਾ ਵੀ ਰੱਬ ਇੱਕ ਹੀ ਹੈ, ਬਹੁਤੇ ਨਹੀਂ ਹੈਗੇ। ਨਹੀਂ ਤੇ ਆਮ ਤੌਰ 'ਤੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਵਿਦਵਾਨ ਸਨ, ਸਕੋਲਰ ਸਨ, ਫਿਲੋਸਫਰ ਸਨ, ਈਵਨ ਯੂਰਪ ਦੇ ਵਿੱਚ ਜਿਨ੍ਹਾਂ ਨੇ ਕੰਪੈਰੇਟਿਵ ਸਟੱਡੀ ਕੀਤੀ, ਉਹਨਾਂ ਆਖਿਆ ਵੀ ਜਿਹੜਾ ਬੰਦਾ ਹੈ, ਹਿਊਮਨ ਬੀਇੰਗ ਹੈ, ਮਨੁੱਖ ਹੈ, ਇਹ ਬਹੁਤ ਜ਼ਿਆਦਾ ਪਜ਼ਲ ਹੈ, ਖਾਸ ਕਰਕੇ ਧਰਮ ਨੂੰ ਲੈ ਕੇ, ਕੰਮ ਨੂੰ ਲੈ ਕੇ, ਜ਼ਿੰਮੇਦਾਰੀ ਨੂੰ ਲੈ ਕੇ। ਇਸ ਕਰਕੇ ਜਦੋਂ ਵੀ ਇਹ ਕਿਸੇ ਚੀਜ਼ ਤੋਂ ਅੱਕ ਜਾਂਦਾ, ਥੱਕ ਜਾਂਦਾ ਅਤੇ ਆਪਣੀ ਹਰ ਚੀਜ਼ ਦੀ ਡੋਰ ਤਾਂ ਮੂੰਹ ਕਰਕੇ ਤੇ ਕਹਿੰਦਾ ਅੱਗੇ ਰੱਬ ਜਾਣਦਾ। ਤੋ ਯਾਨੀ ਕਿ ਇਹ ਆਪਣੀਆਂ ਜ਼ਿੰਮੇਦਾਰੀਆਂ ਤੋਂ ਪੱਲਾ ਝਾੜਨ ਦੀ ਗੱਲ ਕਰਦਾ। ਹਾਲਾਂਕਿ ਹਜ਼ੂਰ ਮਹਾਰਾਜ ਨੇ ਆਖਿਆ ਵੀ ਨਹੀਂ, ਇਹ ਪੱਲਾ ਝਾੜਨਾ ਨਹੀਂ, ਅੰਦਰ ਵੱਸਦੇ ਹੋਏ ਰੱਬ ਜਿਹੜਾ ਕਿ ਤੁਹਾਡੇ ਸਰੀਰ ਨੂੰ, ਤੁਹਾਡੇ ਸਮੁੱਚੇ ਜੀਵਨ ਨੂੰ, ਸਮੁੱਚੀ ਕਾਇਨਾਤ ਨੂੰ, ਸਮੁੱਚੇ ਬ੍ਰਹਿਮੰਡ ਨੂੰ ਚਲਾ ਰਿਹਾ, ਉਹਦਾ ਅਹਿਸਾਸ ਕਰਨ ਦਾ ਸੂਚਕ ਹੈ ਵੀ ਨਹੀਂ, ਮੈਂ ਇਕੱਲਾ ਹੀ ਨਹੀਂ ਹਾਂ, ਮੇਰੇ ਨਾਲ ਕੋਈ ਹੋਰ ਧਿਰ ਵੀ ਖੜੀ ਹੈ, ਭਾਵੇਂ ਕਿ ਮੈਂ ਕਮਜ਼ੋਰ ਹਾਂ, ਪਰ ਜਿਹੜੀ ਧਿਰ ਮੇਰੇ ਨਾਲ ਖਲੋਤੀ ਹੈ ਰੱਬ ਰੂਪ ਦੇ ਵਿੱਚ, ਉਹ ਬਹੁਤ ਬਹੁਤ ਸਟਰੋਂਗ ਹੈ, ਬਹੁਤ ਮਜ਼ਬੂਤ ਹੈ। ਜਿੱਥੇ ਵੀ ਮੈਂ ਕਮਜ਼ੋਰ ਪਵਾਂਗਾ, ਵੀਕ ਹੋਵਾਂਗਾ, ਥੱਕਾਂਗਾ, ਅੱਕਾਂਗਾ, ਮੇਰੇ ਨਾਲ ਖਲੋਤਾ ਹੋਇਆ ਰੱਬ ਹਰ ਵਕਤ ਮੈਨੂੰ ਸਪੋਰਟ ਕਰੇਗਾ। ਇਹ ਯਕੀਨ ਹੈ, ਇੱਕ ਵਿਸ਼ਵਾਸ ਹੈ। ਤੋ ਬਾਬਾ ਜੀ ਫਿਰ ਜ਼ਿਕਰ ਕਰਦੇ ਨੇ ਸੱਤ ਨਾਮ, ਉਹ ਸਦੀਮ ਕਾਲ ਹੋਣ ਵਾਲਾ, ਉਹ ਸੱਚ ਹੈ। ਕਰਤਾ, ਕਰਤੇ ਤੋਂ ਭਾਵ ਹੈ ਕ੍ਰੀਏਟਰ ਜਿਹਨੇ ਸੰਸਾਰ ਬਣਾਇਆ। ਪੁਰਖ ਦਾ ਭਾਵ ਹੈ, ਇੱਕ ਪੁਰਖ ਦਾ ਭਾਵ ਹੁੰਦਾ ਮੇਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੁਰਸ਼, ਬੰਦਾ, ਮਰਦ। ਇੱਕ ਪੁਰਖ ਦਾ ਭਾਵ ਹੈ ਪੁਰਚ ਹੋਣਾ, ਭਾਵ ਵਿਆਪਕ ਹੋਣਾ। ਤੋ ਹਜ਼ੂਰ ਕਹਿੰਦੇ ਨੇ ਉਹ ਪਰਚਿਆ ਹੋਇਆ ਹੈ, ਕਰਤਾ ਅਕਾਲ ਪੁਰਖ ਵਾਹਿਗੁਰੂ ਇਹ ਸੰਸਾਰ ਨੂੰ ਬਣਾ ਕੇ ਇਹਦੇ ਵਿੱਚ ਹੀ ਵਿਦਮਾਨ ਹੈ, ਜਿਹਨੂੰ ਬਾਬੇ ਜੀ ਨੇ ਬਾਣੀ ਚ ਆਖਿਆ ਨਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਵਿੱਚ ਰਹਿੰਦਾ ਇਹਦੇ, ਬਾਹਰ ਨਹੀਂ ਜਾਂਦਾ। ਉਹ ਕੁਦਰਤ ਨੂੰ ਬਣਾ ਕੇ, ਕੁਦਰਤ ਨੂੰ ਸਿਰਜ ਕੇ ਇਹਦੇ ਵਿੱਚ ਵਿਆਪਕ ਹੈ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਜਾਓ। ਆਸਣ ਢਾਹ ਕੇ ਬੈਠਾ ਹੋਇਆ ਔਰ ਸਾਰੀ ਕੁਦਰਤ ਨੂੰ ਬੜੇ ਆਰਾਮ ਨਾਲ ਮੌਜ ਮਾਣ ਕੇ ਵੇਖ ਰਿਹਾ। ਬਾਬਾ ਜੀ ਕਹਿੰਦੇ ਨੇ ਨਿਰਭਉ, ਨਿਰਭਉ ਤੇ ਨਿਰਵੈਰ ਦੋ ਇਕੱਠੇ ਸ਼ਬਦ ਨੇ। ਨਿਰਭਉ ਦਾ ਭਾਵ ਹੁੰਦਾ ਆ ਕਿਸੇ ਨੂੰ ਡਰ ਦੇਣਾ ਵੀ ਨਾ ਤੇ ਕਿਸੇ ਦਾ ਡਰ ਸਵੀਕਾਰ ਵੀ ਨਾ ਕਰਨਾ, ਭੈ ਤੋਂ ਰਹਿ ਤੋਂ ਜਾਣਾ, ਜਿੱਥੇ ਭੈ ਹੈ ਹੀ ਨਹੀਂ। ਈਵਨ ਤੁਸੀਂ ਵੇਖੋਗੇ ਸਾਡਾ ਜਿੰਨਾ ਵੀ ਜੀਵਨ ਆ, ਐਜ਼ ਏ ਹਿਊਮਨ ਬੀਇੰਗ, ਸਾਡੇ ਜੀਵਨ ਦੇ ਵਿੱਚ ਇੱਕ ਹੀ ਚੀਜ਼ ਕੰਮ ਕਰਦੀ ਹੈ, ਡਰ। ਜੇ ਸਾਡੇ ਜੀਵਨ ਦੇ ਵਿੱਚ ਲਾਲਚ ਵੀ ਹੈ ਤੇ ਲਾਲਚ ਦੇ ਪਿੱਛੇ ਵੀ ਡਰ ਖਲੋਤਾ ਹੋਇਆ। ਵੈਸੇ ਤੇ ਬੰਦੇ ਨੂੰ ਦੋ ਚੀਜ਼ਾਂ ਚਲਾਉਂਦੀਆਂ, ਡਰ ਤੇ ਲਾਲਚ, ਪਰ ਲਾਲਚ ਦੇ ਪਿੱਛੇ ਵੀ ਡਰ ਖਲੋਤਾ ਹੋਇਆ। ਅਸੀਂ ਸ਼ੁਰੂ ਤੋਂ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ, ਕਿੰਡਰਗਾਰਟਨ 'ਚ ਹੋਵੇ ਜਾਂ ਉਹ ਨਰਸਰੀ ਕਲਾਸ ਵਿੱਚ ਹੋਵੇ ਜਾਂ ਗ੍ਰੇਡ 1 ਵਿੱਚ ਹੋਵੇ, 2 ਵਿੱਚ ਹੋਵੇ, ਤੇ ਆਪਾਂ ਉਹਨੂੰ, ਉਹ ਰੋਂਦਾ ਆ ਮੈਂ ਸਕੂਲ ਨਹੀਂ ਜਾਣਾ, ਤੇ ਆਪਾਂ ਉਹਨੂੰ ਡਰ ਦਿੰਦੇ ਜੇ ਤੂੰ ਸਕੂਲ ਨਹੀਂ ਜਾਏਗਾ ਤੂੰ ਆਪਣੇ ਪੈਰਾਂ 'ਤੇ ਖੜਾ ਨਹੀਂ ਹੋ ਸਕਦਾ, ਜੇ ਤੂੰ ਸਕੂਲ ਨਹੀਂ ਜਾਏਗਾ ਤੈਨੂੰ ਚੰਗੀ ਜੋਬ ਨਹੀਂ ਮਿਲਣੀ, ਇਹ ਡਰ ਆ। ਤੋ ਸਾਡੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਡਰ ਆ। ਐਕਚੁਅਲ ਲੈਵਲ ਦੇ ਵਿੱਚ ਜਿਹੜਾ ਡਰ ਆ ਇਹ ਇੱਕ ਇਮੋਸ਼ਨ ਹੈ ਜਿਹੜਾ ਬੰਦੇ ਨੂੰ ਅਨਬੈਲੈਂਸ ਕਰਦਾ ਹੈ। ਜਿੱਥੇ ਡਰ ਹੋਏਗਾ ਉੱਥੇ ਬੈਲੈਂਸ ਨਹੀਂ ਹੋਏਗਾ। ਡਾਕਟਰ ਸਾਹਿਬ ਸਿੰਘ ਦੀ ਇੱਕ ਕਿਤਾਬ ਹੈ ਸਿੱਖ ਸਦਕਨਾ ਹਾਰੇ, ਉਹਦੇ ਵਿੱਚ ਉਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ ਡਰ ਦਾ। ਕਹਿੰਦੇ ਵੀ ਇੱਕ ਬਾਜੀ ਪਾਉਣ ਵਾਲੇ ਪਿੰਡਾਂ 'ਚ ਆਉਂਦੇ ਹੁੰਦੇ ਸਨ, ਉਹਨਾਂ ਨੇ ਵੀਕਐਂਡ 'ਤੇ ਛੁੱਟੀ ਵਾਲਾ ਦਿਨ ਵੇਖ ਕੇ, ਜਿੱਦਣ ਬੱਚਿਆਂ ਦੀ ਵੀ ਛੁੱਟੀ ਹੋਣੀ, ਖਾਸ ਕਰਕੇ ਪਿੰਡਾਂ ਦੇ ਵਿੱਚ ਐਤਵਾਰ ਨੂੰ ਉਹਨਾਂ ਨੇ ਆਉਣਾ, ਜੇ ਕੋਈ ਖੁੱਲ੍ਹੀ ਗਰਾਊਂਡ ਮਿਲ ਜਾਣੀ, ਜਾਂ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਹੁੰਦੇ ਸਨ ਉਹਨਾਂ ਦੇ ਮੈਦਾਨ ਵਿੱਚ ਪਲੇ ਗਰਾਊਂਡ ਦੇ ਵਿੱਚ ਉਹਨਾਂ ਨੇ ਆਪਣਾ ਢੋਲ ਵਾਲਾ ਨਾਲ ਹੋਣਾ, ਮਨਾਦੀ ਕਰਕੇ, ਅਤੇ ਫਿਰ ਉਹਨਾਂ ਨੇ ਬਾਜ਼ੀਆਂ ਪਾਉਣੀਆਂ ਸ਼ੁਰੂ ਕਰਨੀਆਂ। ਉੱਥੇ ਪਹਿਲਾਂ ਬਾਜ਼ੀਆਂ ਪਾਉਂਦੇ ਸਨ, ਫਿਜ਼ੀਕਲੀ ਬਹੁਤ ਸਾਰੀਆਂ ਐਕਟੀਵਿਟੀਜ਼ ਉਹਦੇ ਵਿੱਚ ਇਨਵੋਲਵ ਸਨ,
ਇੱਕ ਅੱਗ ਦਾ ਸਰਕਲ ਬਣਿਆ ਹੋਇਆ, ਉਹਦੇ ਵਿੱਚੋਂ ਦੀ ਲੰਘਣਾ, ਦੋ ਲੋਟੂ ਤਾਂ ਉਹਨੂੰ ਸੁੱਟੋਗੇ ਅਤੇ ਛਾਤੀ ਉੱਤੇ ਉਹਨਾਂ ਨੂੰ ਬਾਰ ਬਾਰ ਬਾਰ ਬਾਰ ਇੱਦਾਂ ਰੈਪੀਟੇਸ਼ਨ ਉਹਨਾਂ ਦਾ ਕਰਵਾਉਣਾ, ਇਹ ਸਾਰਾ ਕੁਝ ਉਹਦੇ ਵਿੱਚ ਸ਼ਾਮਿਲ ਸੀ। ਤਾਂ ਡਾਕਟਰ ਸਾਹਿਬ ਸਿੰਘ ਲਿਖਦੇ ਵੀ ਸਾਡੇ ਪਿੰਡ ਵਿੱਚ ਨਾ ਇੱਕ ਜਦੋਂ ਬਾਜੀ ਪਾਉਣ ਵਾਲੇ ਹੁੰਦੇ ਸੀ, ਉਹਨਾਂ ਦੇ ਨਾਲ ਇੱਕ 12-13 ਸਾਲ ਦੀ ਇੱਕ ਬੱਚੀ ਹੁੰਦੀ ਸੀ, ਔਰ ਉਹਦੇ ਵਿੱਚ ਇੰਨਾ ਹੁਨਰ ਸੀ ਵੀ ਉਹ ਇੱਕ ਸਾਈਡ ਤੋਂ ਡੋਰ ਬੰਨ੍ਹ ਕੇ ਇੱਕ ਸਾਈਡ ਤੋਂ ਪੋਲਣਾ, ਦੋਨਾਂ ਸਾਈਡਾਂ ਤੋਂ ਰੱਸੀ ਪੋਲਣਾ ਬੱਝੀ ਹੋਈ, ਔਰ ਉਹ ਰੱਸੀ ਦੇ ਉੱਤੇ ਤੁਰਦੀ ਹੈ ਹੱਥ ਛੱਡ ਕੇ। ਇੰਨੀ ਪ੍ਰੈਕਟਿਸ ਉਹਦੀ ਵੀ ਰੱਸੀ ਪੋਲਣਾ ਬੱਝੀ ਹੋਈ ਆ ਬਹੁਤ ਉੱਚੇ, ਯਾਨੀ ਕਿ ਇਹ ਮੰਨ ਲਓ ਵੀ 50-60 ਫੁੱਟ ਉੱਚੀ ਬੱਝੀ ਹੋਈ ਔਰ ਪੋਲ ਦੇ ਉੱਤੇ ਤੁਰ ਰਹੀ ਹੈ। ਕੋਈ ਡਰ ਨਹੀਂ, ਕੋਈ ਭੈ ਨਹੀਂ, ਪ੍ਰੈਕਟਿਸ ਉਹਦੀ। ਕਹਿੰਦੇ ਹੋਇਆ ਵੀ ਜਦੋਂ ਤੁਰ ਰਹੀ ਸੀ ਨਾ, ਪਹਿਲਾਂ ਵੀ ਤੁਰਦੀ ਸੀ, ਆ ਜਦੋਂ ਤੁਰਨ ਲੱਗੀ ਤੇ ਇੱਕ ਸੱਜਣ ਉਹਦੇ ਕੋਲ ਆਇਆ ਤੇ ਉਹਨੂੰ ਕਹਿੰਦਾ ਤੂੰ ਏਡੀ ਉੱਚੀ ਰੱਸੀ ਬੰਨ ਕੇ ਤੇ ਤੁਰਨ ਤੇ ਲੱਗੀ ਆ, ਪਰ ਮੈਂ ਤੇਰੇ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਵਿੱਚ ਜਿਹੜੀ ਮਜ਼ਾਰ ਆ ਨਾ, ਜਿਹੜਾ ਵੀ ਬੰਦਾ ਉਸ ਮਜ਼ਾਰ ਤੋਂ ਉੱਚਾ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦਾ ਉਹਦੀ ਲੱਤ ਟੁੱਟ ਜਾਂਦੀ ਆ। ਡਾਕਟਰ ਸਾਹਿਬ ਸਿੰਘ ਲਿਖਦੇ ਵੀ ਤੁਰਦੀ ਉਹ ਪਹਿਲਾਂ ਵੀ ਸੀ, ਅੱਜ ਜਦੋਂ ਤੁਰਨ ਲੱਗੀ ਤੇ ਉਹਦੇ ਪੈਰ ਡਗਮਗਾਏ, ਉਹ ਅਨਬੈਲੈਂਸ ਹੋਈ। ਅੱਜ ਉਹਨੇ 3-4 ਸਟੈਪ ਲਏ, ਉਹ ਤੜੰਮ ਕਰਕੇ ਥੱਲੇ ਡਿੱਗੀ ਤੇ ਲੱਤ ਟੁੱਟ ਗਈ। ਇਹ ਇਸ ਕਰਕੇ ਨਹੀਂ ਵਾਪਰਿਆ ਵੀ ਇਹਦੇ ਵਿੱਚ ਬਾਜ਼ਾਰ ਵਾਲੇ ਪੀਰ ਦੀ ਕੋਈ ਕਰਾਮਾਤ ਆ, ਬਲਕਿ ਇਹ ਇਸ ਕਰਕੇ ਵਾਪਰਿਆ ਕਿਉਂਕਿ ਉਹਦੇ ਮਨ ਵਿੱਚ ਡਰ ਬਹਿ ਗਿਆ, ਅਨਬੈਲੈਂਸ ਹੋ ਗਈ। ਇੱਦਾਂ ਹੀ ਕਿਤੇ ਨਾ ਕਿਤੇ ਸਾਡੇ ਸਾਰਿਆਂ ਦੇ ਮਨ ਵਿੱਚ ਡਰ ਆ, ਪਰ ਬਾਬਾ ਜੀ ਕਹਿੰਦੇ ਡਰ ਵਾਸਤੇ ਦੋ ਚੀਜ਼ਾਂ ਦਾ ਜ਼ਰੂਰੀ ਹੋਣਾ ਆ, ਇੱਕ ਜਿਹੜਾ ਡਰ ਦੇ ਰਿਹਾ ਆ, ਦੂਜਾ ਜਿਹੜਾ ਡਰ ਨੂੰ ਪਰਸੀਵ ਕਰ ਰਿਹਾ ਆ। ਪਰ ਜਦੋਂ ਤੂੰ ਹੁਣੇ ਹੀ ਪੜਿਆ ਆ ਵੀ ਉਹ ਤੇ ਇੱਕ ਓਹੰਕਾਰ ਆ, ਇੱਕ ਆ ਸਾਰਿਆਂ ਦੇ ਵਿੱਚ ਹੀ, ਇੱਕ ਆ ਹਰ ਬੰਦੇ ਦੇ ਵਿੱਚ ਹੀ ਉਹ ਆ, ਫਿਰ ਡਰ ਦਏਗਾ ਕੌਣ, ਡਰ ਨੂੰ ਪਰਸੀਵ ਕੌਣ ਕਰੇਗਾ। ਇਸ ਕਰਕੇ ਮੇਰਾ ਰੱਬ ਨਿਰਭਉ ਆ ਤੇ ਉਹਦਾ ਇਹ ਗੁਣ ਮੇਰੇ ਜੀਵਨ ਦੇ ਵਿੱਚੋਂ ਵੀ ਰਿਫਲੈਕਟ ਹੋਣਾ ਚਾਹੀਦਾ ਹੈ, ਮੈਂ ਵੀ ਨਿਰਭਉ ਹਾਂ, ਮੈਂ ਡਰ ਨਹੀਂ ਦਿੰਦਾ ਕਿਸੇ ਨੂੰ, ਕਿਉਂ, ਕਿਉਂਕਿ ਸਾਹਮਣੇ ਵਾਲਾ ਵੀ ਰੱਬ ਹੀ ਆ। ਮੈਂ ਡਰ ਪਰਸੀਵ ਨਹੀਂ ਕਰਦਾ, ਕਿਉਂ, ਕਿਉਂਕਿ ਸਾਹਮਣੇ ਵਾਲਾ ਵੀ ਰੱਬ ਆ। ਇੱਦਾਂ ਹੀ ਨਿਰਵੈਰ ਆ, ਨਿਰਵੈਰ, ਵੈਰ ਹਮੇਸ਼ਾ ਕਿੱਥੇ ਹੋਏਗਾ, ਜਿੱਥੇ ਹੇਟ ਹੋਏ। ਇਹਦਾ ਸੀਡ ਕੀ ਆ, ਬੀਜ ਕੀ ਆ, ਹੇਟ, ਨਫ਼ਰਤ, ਨਫ਼ਰਤ ਤੋਂ ਸ਼ੁਰੂ ਹੋਏਗੀ ਕਹਾਣੀ। ਪਰ ਜਦੋਂ ਦੋਵਾਂ ਦੇ ਵਿੱਚ ਹੈ ਹੀ ਇੱਕ ਆ, ਤੇ ਨਫ਼ਰਤ ਕਿਹਦੇ ਨਾਲ ਕਰੀਏ, ਤੋ ਮੈਂ ਨਿਰਵੈਰ, ਇਹ ਗੁਣ ਮੇਰੇ 'ਚ ਰਿਫਲੈਕਟ ਹੋਣ ਲੱਗ ਪਿਆ। ਫਿਰ ਬਾਬਾ ਜੀ ਕਹਿੰਦੇ ਅਕਾਲ ਮੂਰਤ, ਅਕਾਲ ਭਾਰਤੀ ਖਿੱਤੇ ਦੇ ਵਿੱਚ ਜਿੱਥੇ ਲੋਕਾਂ ਦੀ ਬਹੁਤ ਸਾਰੀ ਆਸਥਾ ਆ ਭਗਵਾਨ ਦੇ ਵਿੱਚ, ਉਹਨਾਂ ਨੇ ਰੱਬ ਦੀ ਮੂਰਤੀ ਬਣਾਈ, ਰੱਬ ਦੀ ਮੂਰਤੀ। ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਆਪਾਂ ਰੋਜ਼ ਨਿਤਨੇਮ ਦੇ ਰੂਪ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਹਜ਼ੂਰ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਹਿਲਾਂ ਬੁੱਤ ਘੜਾ, ਬੁੱਤ ਨੂੰ ਘੜਦਾ ਆ, ਉਹ ਇੱਕ ਸਾਰਾ ਇੱਕ ਪ੍ਰੋਟੋਕੋਲ, ਇੱਕ ਸਿਸਟਮ ਆ। ਬੁੱਤ ਘੜਾ ਬੁੱਤ ਨੂੰ ਘੜੇਗਾ, ਅਜੇ ਉਹ ਰੱਬ ਨਹੀਂ ਹੈਗਾ, ਅਜੇ ਉਹ ਪੱਥਰ ਦੀ ਮੂਰਤੀ ਹੈ ਸਿਰਫ। ਫਿਰ ਇੱਕ ਮਹੂਰਤ ਕੱਢਿਆ ਜਾਏਗਾ 49 ਮਿੰਟ ਦਾ, ਉਸ ਮਹੂਰਤ ਵਿੱਚ ਉਹ ਮੂਰਤੀ ਉੱਥੋਂ ਚੁੱਕੀ ਜਾਏਗੀ ਤੇ ਲਿਆਣ ਕੇ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਜਾਏਗੀ। ਫਿਰ ਵੱਡਾ ਪੁਜਾਰੀ ਆਏਗਾ, ਮੰਤਰ ਪੜ੍ਹੇਗਾ, ਮੰਤਰ ਪੜ੍ਹ ਕੇ ਫੂਕ ਮਾਰੇਗਾ ਤੇ ਫਿਰ ਉਹ ਕਹਿੰਦਾ ਹੁਣ ਇਸ ਮੂਰਤੀ ਨੂੰ ਸਥਾਪਿਤ ਕਰ ਦਿੱਤਾ ਗਿਆ। ਕਿਵੇਂ? ਕਹਿੰਦਾ ਮੈਂ ਮੰਤਰਾਂ ਦੇ ਨਾਲ ਦੇਵਤਿਆਂ ਦੀ ਆਤਮਾ ਇਹਦੇ ਵਿੱਚ ਪਾ ਦਿੱਤੀ, ਹੁਣ ਇਹ ਭਗਵਾਨ ਹੋ ਗਿਆ। ਤੁਹਾਨੂੰ ਕਹਿੰਦੇ ਥਾਪਣਾ, ਸਥਾਪਨਾ ਕਰਨੀ। ਬਾਬਾ ਜੀ ਕਹਿੰਦੇ ਨਹੀਂ, ਇੱਦਾਂ ਮੇਰੇ ਰੱਬ ਨੂੰ ਕੋਈ ਬੰਦਾ ਆਪਦੀ ਆਤਮਾ ਪਾ ਕੇ ਨਹੀਂ ਬਣਾ ਸਕਦਾ, ਵੀ ਜਿਹੜੀ ਮਰਜ਼ੀ ਮੂਰਤੀ ਚੁੱਕੀ ਰੱਬ ਦੀ ਆਤਮਾ ਪਾਈ ਤੇ ਬੰਦਾ ਜਿਹੜਾ ਪੱਥਰ ਆ ਉਹ ਰੱਬ ਹੋ ਗਿਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹਨੂੰ ਬਣਾਇਆ ਨਹੀਂ ਜਾ ਸਕਦਾ, ਕਿਉਂਕਿ ਰੱਬ ਨੇ ਬੰਦੇ ਬਣਾਏ ਆ, ਬੰਦੇ ਸਾਰੇ ਮਿਲ ਕੇ ਰੱਬ ਨਹੀਂ ਬਣਾ ਸਕਦੇ, ਉਹ ਹਮੇਸ਼ਾ ਹੀ ਆਪਣੇ ਆਪ ਤੋਂ ਪੈਦਾ ਹੁੰਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਤੋਂ ਆਓ। ਉਹ ਅਕਾਲ ਮੂਰਤ ਆ, ਆ ਜੂਨੀ, ਜੂਨਾਂ ਦੇ ਵਿੱਚ ਨਹੀਂ ਹੁੰਦਾ। ਸਹਿਭੰਗ, ਰੱਬ ਦੀ ਹੋਂਦ, ਰੱਬ ਦੀ ਉਤਪੱਤੀ ਆਪਣੇ ਆਪ ਤੋਂ ਹੋਈ, ਉਹ ਆਪਣੇ ਆਪ ਤੋਂ ਬਣਿਆ, ਉਹਨੂੰ ਕਦੇ ਕਿਸੇ ਨੇ ਨਹੀਂ ਬਣਾਇਆ। ਔਰ ਇਹ ਖੋਜ ਦਾ ਜਿਹੜੀ ਸਪਿਰਿਚੁਅਲ ਲਾਈਫ ਆ, ਸਪਿਰਿਚੁਅਲ ਜਰਨੀ ਆ, ਉਹਦੇ ਵਿੱਚ ਖੋਜ ਦਾ ਵਿਸ਼ਾ ਹੋਣਾ ਵੀ ਨਹੀਂ ਚਾਹੀਦਾ ਵੀ ਰੱਬ ਕਦੋਂ ਬਣਿਆ, ਰੱਬ ਕਿਵੇਂ ਦਾ ਹੈ, ਉਹਦਾ ਆਕਾਰ ਕੀ ਆ, ਉਹਦਾ ਸਰੂਪ ਕੀ ਆ। ਨਹੀਂ, ਇਹ ਚੀਜ਼ਾਂ ਮਾਇਨਾ ਨਹੀਂ ਰੱਖਦੀਆਂ। ਤੁਸੀਂ ਨਹੀਂ ਤੇ ਇਹ ਵੇਖੋ ਵੀ ਜਿਸ ਮੁਲਕ ਵਿੱਚ ਆਪਾਂ ਰਹਿੰਦੇ ਹਾਂ,
ਖਾਸ ਕਰਕੇ ਇਹਨਾਂ ਮੁਲਕਾਂ ਦੇ ਬਾਰੇ ਇਹ ਗੱਲ ਕਹੀ ਗਈ ਵੀ ਇੱਥੇ ਜਿਹੜਾ ਰਹਿਣ ਸਹਿਣ ਆ, ਜਿਹੜਾ ਖਾਣ ਪਾਣ ਆ, ਜਿਹੜਾ ਇਨਵਾਇਰਮੈਂਟ ਆ, ਜਿਹੜੀ ਹਵਾ ਪਾਣੀ ਆ, ਉਹ ਬੜੀ ਸ਼ੁੱਧ ਆ, ਔਰ ਉਹਦੇ ਸ਼ੱਕ ਵੀ ਕੋਈ ਨਹੀਂ। ਪਰ ਕੀ ਇਹਦੇ ਬਾਵਜੂਦ ਅਸੀਂ ਸਾਰੇ ਹੈਲਦੀ ਹਾਂ? ਨਹੀਂ, ਅਨਹੈਲਦੀ। ਸਟੱਡੀ ਕਹਿੰਦੀ ਆ ਵੀ ਜਿਹੜਾ ਹਰ ਪੰਜਵਾਂ ਕੈਨੇਡੀਅਨ ਆ, ਹਰ ਪੰਜਵਾਂ ਉਹ ਮੈਂਟਲੀ ਅਨਫਿਟ ਆ, ਉਹ ਮੈਂਟਲੀ ਅਪਸੈਟ ਆ। ਔਰ ਕਿਉਂਕਿ ਅਸੀਂ ਮੈਂਟਲੀ ਅਨਫਿਟ ਆ, ਫਿਰ ਸਾਨੂੰ ਬਜਾਏ ਇਹਦੇ ਵੀ ਆਪਾਂ ਵਾਧੂ ਦੀ ਦੌੜ ਦੇ ਵਿੱਚ ਸ਼ਾਮਿਲ ਹੋਈਏ, ਰੱਬ ਕਦੋਂ ਬਣਿਆ, ਰੱਬ ਦੀ ਹੋਂਦ ਕਦੋਂ ਸ਼ੁਰੂ ਹੋਈ, ਸ੍ਰਿਸ਼ਟੀ ਕਦੋਂ ਸ਼ੁਰੂ ਹੋਈ, ਬਾਬੇ ਨੇ ਬਾਣੀ ਚੱਕਿਆ। ਮੈਂਟਲੀ ਅਨਫਿਟ ਬੰਦੇ ਨੂੰ ਚਾਹੀਦਾ ਆ ਉਹ ਆਪਣੇ ਆਪ ਨਾਲ ਗੱਲ ਕਰੇ, ਮੈਂ ਮੈਂਟਲੀ ਅਨਫਿਟ ਆ ਕਿਉਂਕਿ ਮੈਂ ਆਪਣੇ ਆਪ ਨਾਲ ਗੱਲ ਨਹੀਂ ਕਰਦਾ, ਮੈਂ ਆਪਣੇ ਆਪ ਨੂੰ ਵਕਤ ਨਹੀਂ ਦਿੰਦਾ, ਮੈਂ ਆਪਣੇ ਆਪਣੀ ਖੋਜ, ਬੰਦੇ ਖੋਜ, ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਸ ਪਰੇਸ਼ਾਨੀ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਆ, ਇੱਕੋ ਹੀ ਸਬੱਬ ਆ, ਆਪਣੇ ਆਪ ਨੂੰ ਵਕਤ ਦੇਣਾ, ਆਪਣੇ ਆਪ ਨਾਲ ਮਿਲਣਾ। ਅਸੀਂ ਆਪਣੇ ਆਪ ਨੂੰ ਮਿਲ ਨਹੀਂ ਪਾ ਰਹੇ, ਅਸੀਂ ਆਪਣੇ ਦੁੱਖ ਨੂੰ, ਜਿੰਨੇ ਵੀ ਰਿਸ਼ਤੇ, ਜਿੰਨੀਆਂ ਵੀ ਸਾਂਝਾਂ ਆ ਸਾਡੀਆਂ, ਉਹ ਸਾਰੀਆਂ ਗਲੇ ਤੋਂ ਤਾਂਹਦੀਆਂ ਆ, ਢਿੱਡ ਦੀਆਂ ਨਹੀਂ ਹੈਗੀਆਂ। ਉੱਥੇ ਅਸੀਂ ਸੱਥ ਵਿੱਚ ਬਹਿੰਦੇ ਸੀ ਅਤੇ ਆਪਣਾ ਦੁੱਖ, ਆਪਣੀ ਕਹਾਣੀ, ਆਪਣੀ ਪ੍ਰੋਬਲਮ, ਆਪਣੇ ਘਰ ਦੇ ਹਾਲਾਤ ਦੂਜੇ ਨੂੰ ਦੱਸਦੇ ਸੀ, ਸ਼ੇਅਰ ਕਰਦੇ ਸੀ ਵੀ ਮੈਂ ਇਸ ਪੇਨ ਦੇ ਵਿੱਚੋਂ ਸਰਵਾਈਵ ਕਰ ਰਿਹਾ, ਗੁਜ਼ਰ ਰਿਹਾ, ਨਿਕਲ ਰਿਹਾ ਹਾਂ। ਇੱਥੇ ਬਸ ਅਸੀਂ ਫੌਰੀ ਤੌਰ ਦੇ ਉੱਤੇ ਫੋਰਮੈਲਿਟੀਜ਼ ਕਰਦੇ ਹਾਂ, ਨਾ ਕੋਈ ਸਾਡੇ ਦੁੱਖ ਨੂੰ ਸੁਣਨਾ ਚਾਹੁੰਦਾ ਆ ਅਤੇ ਨਾ ਅਸੀਂ ਆਪਣੀ ਗੱਲ ਕਿਸੇ ਨੂੰ ਦੱਸਣੀ ਚਾਹੁੰਦੇ ਹਾਂ। ਸਾਡੀ ਸੁਰਤ ਵਿੱਚ ਇੱਕੋ ਗੱਲ ਪਏਗੀ ਵੀ ਤੁਹਾਡੀ ਪਰਸਨਲ ਲਾਈਫ ਇਹਨੂੰ ਕਿਸੇ ਨਾਲ ਸ਼ੇਅਰ ਨਾ ਕਰੋ, ਅਸੀਂ ਦੱਸਦੇ ਨਹੀਂ। ਤੋ ਸਾਡੇ ਜਿੰਨੇ ਵੀ ਰਿਸ਼ਤੇ ਆ, ਨਾਤੇ ਆ, ਦੋਸਤੀਆਂ ਆ, ਯਾਰੀਆਂ ਆ, ਰਿਸ਼ਤੇਦਾਰੀਆਂ ਆ, ਸਾਂਝਾਂ ਆ, ਉਹ ਗਲੇ ਤੋਂ ਤਾਂ ਦੀਆਂ ਆ, ਥਾਂ ਦੀਆਂ ਨਹੀਂ ਹੈਗੀਆਂ। ਉੱਤੋਂ ਅਸੀਂ ਫੌਰੀ ਤੌਰ 'ਤੇ, ਆਰਜ਼ੀ ਤੌਰ 'ਤੇ ਹੱਸਦੇ ਹਾਂ, ਸਾਡਾ ਹੱਸਣਾ ਵੀ ਨਿਕਲੀ ਆ, ਸਾਡੇ ਚਿਹਰੇ ਦੀ ਮੁਸਕਾਨ ਦੱਸਦੀ ਆ ਵੀ ਅਸੀਂ ਝੂਠਾ ਅਹਿਸਾਸ ਰਹੇ, ਕਿਸੇ ਨੂੰ ਵੇਖ ਕੇ ਐਵੇਂ ਵਿਖਾਵਾ ਕਰਦੇ, ਅਸਲੀ ਨਹੀਂ ਹੈਗੇ ਅਸੀਂ। ਤੋ ਬਾਬੇ ਨੇ ਆਖਿਆ ਬੰਦਿਆ ਆਪਣੇ ਆਪ ਨੂੰ ਵਕਤ ਦੇ, ਬੰਦੇ ਖੋਜ, ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ, ਇੱਥੇ ਕੁਝ ਵੀ ਹਮੇਸ਼ਾ ਰਹਿਣ ਵਾਲਾ ਨਹੀਂ, ਆਪਣੇ ਆਪ ਨੂੰ ਵਕਤ ਦੇ। ਹੁਣ ਆਖਿਆ ਮਹਾਰਾਜ ਉਹ ਜਿਹੜਾ ਰੱਬ ਜਿਹਦੇ ਵਿੱਚ ਇੰਨੇ ਗੁਣ ਆ, ਨਿਰਭਉ ਆ, ਨਿਰਵੈਰ ਆ, ਕਰਤਾ ਪੁਰਖ ਆ, ਆਪਣੇ ਆਪ ਤੋਂ ਪੈਦਾ ਹੋਇਆ, ਉਹਦੀ ਪ੍ਰਾਪਤੀ ਜੀਵ ਨੂੰ ਕਿਵੇਂ ਹੋਵੇ? ਬਾਬਾ ਜੀ ਕਹਿੰਦੇ ਗੁਰਪ੍ਰਸਾਦ। ਥੋੜਾ ਜਿਹਾ ਨਾ ਰਿਲੇਟ ਕਰਕੇ ਵੇਖਣਾ, ਆਪਾਂ ਜਦੋਂ ਗੁਰਦੁਆਰੇ ਜਾਂਦੇ ਹਾਂ ਤੇ ਸਾਨੂੰ ਸੰਬੰਧਿਤ ਸੇਵਾਦਾਰ ਵੱਲੋਂ ਪ੍ਰਸ਼ਾਦ ਦਿੱਤਾ ਜਾਂਦਾ ਤੇ ਆਪਾਂ ਉਹਦੇ ਲਈ ਦੋਨੋਂ ਹੱਥ ਅੱਗੇ ਕਰਦੇ ਹਾਂ। ਜੇ ਆਪਾਂ ਇੱਕ ਕਰੀਏ ਤੇ ਸਾਨੂੰ ਪ੍ਰਸ਼ਾਦ ਨਹੀਂ ਮਿਲਦਾ, ਦੋਵੇਂ ਕਰੀਏ ਸਾਨੂੰ ਪ੍ਰਸ਼ਾਦ ਮਿਲਦਾ ਹੈ। ਤਾਂ ਬਾਬਾ ਜੀ ਕਹਿੰਦੇ ਉਸ ਰੱਬ ਨੂੰ ਜੇ ਤੂੰ ਧਿਆਉਣਾ ਚਾਹੁੰਦਾ ਆ, ਉਹਦੇ ਨਾਲ ਇੱਕ ਸੁਰ ਹੋਣਾ ਚਾਹੁੰਦਾ ਆ, ਇਹ ਪ੍ਰਸ਼ਾਦ ਵਾਲਾ ਗੁਣ ਇੱਥੇ ਵੀ ਇੰਪਲੀਮੈਂਟ ਕਰ। ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਬਿਲਕੁਲ ਇਕਾਗਰਤਾ, ਜਿਵੇਂ ਇਕਾਗਰਤਾ ਪ੍ਰਸਾਦ ਲੈਣ ਵੇਲੇ ਬਣੀ ਆ, ਇੰਨੀ ਇਕਾਗਰਤਾ ਬੰਦੇ ਨੂੰ ਰੱਬ ਨੂੰ ਮਿਲਣ ਵਾਸਤੇ ਚਾਹੀਦੀ। ਇਸ ਕਰਕੇ ਜਿੱਥੇ ਵੀ ਸ਼ਬਦ ਆਇਆ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਮੈਂ ਦੋਵੇਂ ਕਰ ਜੋੜ ਕੇ, ਭਾਵ ਇੱਕ ਮਨ ਇੱਕ ਚਿੱਤ ਹੋ ਕੇ, ਇਹ ਕਰ ਆ ਮੇਰੇ ਤੋਂ, ਫਿਰ ਮੈਂ ਰੱਬ ਨੂੰ ਚੇਤੇ ਕਰਦਾ। ਜਦੋਂ ਮੈਂ ਇੱਦਾਂ ਤੁਰਦਾ ਹਾਂ, ਇੱਕ ਮਨ ਇੱਕ ਚਿੱਤ ਹੋ ਕੇ ਤੁਰਦਾ ਹਾਂ, ਇੱਕ ਮਨ ਇੱਕ ਚਿੱਤ ਹੋ ਕੇ ਧਿਆਉਂਦਾ ਹਾਂ, ਬਾਬਾ ਜੀ ਕਹਿੰਦੇ ਡੈਫੀਨੇਟਲੀ ਫਿਰ ਮੈਨੂੰ ਉਹ ਮਿਲ ਜਾਂਦਾ ਹੈ, ਮੇਰੀ ਸਾਂਝ ਜਦੋਂ ਨਾਲ ਪੁੱਗ ਜਾਂਦੀ ਹੈ। ਹੁਣ ਆਪਾਂ ਸ਼ਬਦ ਦੀ ਸ਼ੁਰੂਆਤ ਕਰਦੇ ਹਾਂ। ਆਮ ਤੌਰ 'ਤੇ ਸ਼ਬਦਾਂ ਦੇ ਵਿੱਚ ਇੱਕ ਰਹਾਉ ਦਾ ਬੰਦ ਹੁੰਦਾ, ਪਰ ਇਸ ਸ਼ਬਦ ਦੇ ਵਿੱਚ ਚਾਰ ਰਹਾਉ ਦੇ ਬੰਦ ਆ, ਔਰ ਹਰ ਬੰਦ ਦੀ ਹਰ ਪੰਕਤੀ ਹੀ ਆਪਣੇ ਆਪ ਦੇ ਵਿੱਚ ਪੂਰੀ ਕੈਪੇਬਲ ਆ, ਸ਼ਬਦ ਦਾ ਪੂਰਾ ਰਸ, ਸ਼ਬਦ ਦਾ ਪੂਰਾ ਜਿਹੜਾ ਸੈਂਟਰਲ ਆਈਡੀਆ, ਥੀਮ ਆ, ਆਪਣੇ ਵਿੱਚ ਸਮੋ ਕੇ ਬੈਠੀ ਹੋਈ ਆ। ਤੋ ਬਾਬਾ ਜੀ ਪਹਿਲੇ ਬੰਦ ਵਿੱਚ ਕਹਿੰਦੇ ਜੀਓ ਡਰਤ ਹੈ ਆਪਣਾ, ਕੈਸੇ ਹੋ ਕਰੇ ਪੁਕਾਰ, ਮੇਰਾ ਮਨ ਡਰਦਾ ਆ, ਮੇਰੇ ਮਨ ਵਿੱਚ ਇੱਕ ਡਰ ਆ, ਜਿਵੇਂ ਆਪਾਂ ਕਹਿੰਦੇ ਡਰ ਇੱਕ ਇਮੋਸ਼ਨ ਆ ਜਿਹੜਾ ਬੰਦੇ ਨੂੰ ਅਨਬੈਲੈਂਸ ਕਰਦਾ ਆ, ਔਰ ਇਹ ਜਿਹੜਾ ਡਰ ਮੇਰੇ ਅੰਦਰ ਆ, ਕੈਸੇ ਕਰੀ ਪੁਕਾਰ, ਮੈਂ ਕਿਹਦੇ ਨਾਲ ਸਾਂਝਾ ਕਰਾਂ, ਕਿਹਨੂੰ ਜਾ ਕੇ ਦੱਸਾਂ? ਮਾਡਰਨ ਸਮੇਂ ਦੇ ਵਿੱਚ ਜਿਹੜੀ ਸਾਈਕੋਲੋਜੀ ਆ, ਜਾਂ ਜਿਹੜੇ ਕਾਉਂਸਲਰ ਆ, ਕਾਉਂਸਲਿੰਗ ਕਰਨ ਵਾਲੇ ਜਾਂ ਸਾਈਕੋਲੋਜਿਸਟ ਆ, ਉਹ ਦੱਸਦੇ ਆ ਵੀ ਸਟੱਡੀ ਹੋਣ ਵਾਲੀ ਇਹ ਕਹਿੰਦੀ ਆ, ਮਾਡਰਨ ਸਟੱਡੀ, ਵੀ ਜਿਹੜੇ ਬੰਦੇ ਬਹੁਤ ਜ਼ਿਆਦਾ ਐਕਸਟ੍ਰੋਵਰਟਡ ਹੋਣਗੇ ਨਾ, ਆਪਾਂ ਕਹਿੰਦੇ ਇਹ ਬੰਦਾ ਜੀ ਬੋਲਦਾ ਬਹੁਤ ਆ, ਇਹ ਹਾਸਾ ਠੱਠਾ ਬਹੁਤ ਕਰਦਾ ਆ, ਇਹ ਜੋਕਸ ਬਹੁਤ ਸੁਣਾਉਂਦਾ ਆ, ਇਹ ਹਰ ਗੱਲ ਦੇ ਉੱਤੇ ਹਾਸਾ ਪਾਉਣ ਲੱਗ ਪੈਂਦਾ, ਸਾਈਕੋਲੋਜੀ ਕਹਿੰਦੀ ਆ, ਸਟੱਡੀ ਕਹਿੰਦੀ ਆ, ਉਹ ਬੰਦਾ ਆਪਣੇ ਕਿਸੇ ਡਰ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਦੇ ਅੰਦਰ ਕੋਈ ਡਰ ਆ,
ਜਦੋਂ ਤੁਸੀਂ ਉਹਦੇ ਨਾਲ ਉਸ ਵਿਸ਼ੇ ਤੇ ਉਸ ਸਬਜੈਕਟ ਤੇ ਗੱਲ ਕਰਨ ਲੱਗਦੇ ਹੋ, ਉਹ ਗੱਲ ਨੂੰ ਹਾਸੇ ਦੇ ਵਿੱਚ ਪਾ ਕੇ ਟੌਪਿਕ ਚੇਂਜ ਕਰਨ ਦੀ ਕੋਸ਼ਿਸ਼ ਕਰਦਾ। ਪਿੰਡਾਂ ਦੇ ਵਿੱਚ ਨਹੀਂ, ਅਸੀਂ ਪਿੰਡਾਂ ਦੀ ਗੱਲ ਮੈਂ ਕਰ ਰਿਹਾ ਸੀ। ਇੱਥੇ ਵੇਖੋ, ਪਿੰਡਾਂ ਦੇ ਵਿੱਚ ਵੇਖੋ, ਬੱਚੇ ਆ, ਬੱਚਾ ਸਕੂਲ ਜਾਂਦਾ ਹੈ, ਉਹਨੂੰ ਕੋਈ ਸਬਜੈਕਟ ਮਿਲਿਆ, ਫਾਰ ਐਗਜ਼ਾਮਪਲ ਉਹਨੂੰ ਸਾਇੰਸ ਤੇ, ਕੈਮਿਸਟਰੀ ਤੇ ਜਾਂ ਮੈਥ ਤੇ ਉਹਨੂੰ ਉਹਨੂੰ ਹੋਮਵਰਕ ਦਿੱਤਾ ਗਿਆ, ਆਪਾਂ ਨੂੰ ਕਹਿੰਦੇ ਪੁੱਤ ਕਰ, ਉਹ ਗੱਲ ਨੂੰ ਹਾਸੇ 'ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਯਾਨੀ ਕਿ ਉਹ ਸਾਡੇ ਧਿਆਨ ਨੂੰ ਕੇਂਦਰਿਤ ਨਹੀਂ ਹੋਣ ਦੇ ਰਿਹਾ, ਉਹ ਸਾਡੇ ਧਿਆਨ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਹਾਸੇ 'ਚ ਪਾ ਕੇ, ਸ਼ਰਾਰਤ ਵਿੱਚ ਪਾ ਕੇ, ਉੱਚੀ ਬੋਲ ਕੇ ਇਹਨਾਂ ਦਾ ਮਾਇੰਡ ਡਾਇਵਰਟ ਕਰਾਂ, ਤਾਂ ਕਿ ਦੁਬਾਰਾ ਇਸ ਟੌਪਿਕ 'ਤੇ ਆਣ ਕੇ ਮੇਰੇ ਕੋਲ ਪੁੱਛਣ ਨਾ ਤੂੰ ਕਰਦਾ ਕਿਉਂ ਨਹੀਂ, ਬਜਾਏ ਇਹਦੇ ਵੀ ਉਹ ਇਹ ਕਵੇ ਵੀ ਆਈ ਐਮ ਨੋਟ ਕੈਪੇਬਲ। ਇਹ ਗੱਲ ਕਹਿਣੀ ਔਖੀ ਹੈ ਵੀ ਮੈਂ ਕੈਪੇਬਲ ਨਹੀਂ ਹੈਗਾ, ਮੈਂ ਕਰ ਨਹੀਂ ਸਕਦਾ, ਜਾਂ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਇਹ ਕੰਮ ਕਰਨਾ। ਇਸ ਕਰਕੇ ਜਿਹੜੇ ਬੰਦੇ ਜਿਨ੍ਹਾਂ ਦੇ ਅੰਦਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਡਰ ਆ, ਜਿਹੜੇ ਬੰਦੇ ਕੈਪੇਬਲ ਨਹੀਂ ਹੈਗੇ, ਜਿਹੜੇ ਬੰਦੇ ਆਪਣੇ ਅੰਦਰ ਦੇ ਡਰ ਨੂੰ ਲੁਕਾਉਣਾ ਚਾਹੁੰਦੇ ਆ, ਜਿਹੜੇ ਬੰਦੇ ਜਿੰਨੇ ਹੀ ਇੰਟਰੋਵਰਟਡ ਹੋਣਗੇ ਉਹਨੇ ਐਕਸਟਰੋਵਰਟਡ ਹੋਣਗੇ ਲਗਾ ਰਹੇ ਸੀ। ਜਿਹੜਾ ਬੰਦਾ ਜਿੰਨਾ ਕਾਮ ਹੋਏਗਾ, ਸ਼ਾਂਤ ਹੋਏਗਾ, ਬਹੁਤ ਘੱਟ ਬੋਲਦਾ ਹੋਏਗਾ, ਕਿਸੇ ਦੀ ਗੱਲ ਦਾ ਜਵਾਬ ਦੇਣਾ ਵੀ ਬਹੁਤਾ ਪਸੰਦ ਨਹੀਂ ਕਰਦਾ, ਕਿਸੇ ਨਾਲ ਬਹੁਤਾ ਹਾਸਾ ਠੱਠਾ ਵੀ ਕਰਨਾ ਪਸੰਦ ਨਹੀਂ ਕਰਦਾ, ਹੁਣ ਦੀ ਮਾਡਰਨ ਸਟੱਡੀ ਕਹਿੰਦੀ ਆ ਉਹ ਬੱਚਾ ਇਮਾਨਦਾਰ, ਸੱਚਾ, ਉਹਦੇ ਅੰਦਰ ਕੋਈ ਐਸੀ ਗੱਲ ਨਹੀਂ ਜਿਹਨੂੰ ਉਹ ਲੁਕਾਉਣ ਦੀ ਕੋਸ਼ਿਸ਼ ਕਰਦਾ, ਜਿੱਥੇ ਮਰਜ਼ੀ ਬਿਠਾ ਕੇ ਜੋ ਮਰਜ਼ੀ ਪੁੱਛ ਲਓ, ਹਮੇਸ਼ਾ ਹੀ ਵੱਧ ਬੋਲਣ ਵਾਲਾ ਬੰਦਾ ਇੱਦਾਂ ਕਰਦਾ। ਪਰ ਬਾਬਾ ਜੀ ਕਹਿੰਦੇ ਜੇ ਤੇਰੇ ਅੰਦਰ ਕੋਈ ਡਰ ਆ, ਜੇ ਤੂੰ ਕੋਈ ਕੰਮ ਕਰਨ ਲਈ ਕੈਪੇਬਲ ਨਹੀਂ ਹੈਗਾ, ਕੋਈ ਕੰਮ ਤੇਰੀ ਕੈਪੇਬਿਲਿਟੀ ਤੋਂ ਬਾਹਰ ਆ, ਤੇ ਤੂੰ ਸਵੀਕਾਰ ਕਿਉਂ ਨਹੀਂ ਕਰਦਾ? ਤੈਨੂੰ ਮੰਨ ਲੈਣਾ ਚਾਹੀਦਾ ਹੈ, ਔਰ ਤੈਨੂੰ ਮੰਨਣਾ ਵੀ ਬੰਦੇ ਦੇ ਸਾਹਮਣੇ ਨਹੀਂ। ਹਾਂ, ਇਹ ਆ ਵੀ ਮੰਨਣਾ ਚਾਹੀਦਾ ਹੈ, ਪਰ ਮੰਨਣ ਲਈ ਕੋਈ ਅਧਿਕਾਰੀ ਹੋਵੇ, ਉਹ ਅਧਿਕਾਰੀ ਕੌਣ ਆ? ਸ਼ਬਦ ਗੁਰੂ। ਜੇ ਤੇਰੇ ਅੰਦਰ ਕੋਈ ਦੁੱਖ ਆ, ਕੋਈ ਡਰ ਆ, ਕੋਈ ਤਕਲੀਫ ਆ, ਕੋਈ ਪੇਨ ਆ, ਤੇ ਤੈਨੂੰ ਆਪਣਾ ਡਰ, ਆਪਣਾ ਦੁੱਖ ਗੁਰੂ ਦੇ ਨਾਲ ਸ਼ੇਅਰ ਕਰਨਾ ਚਾਹੀਦਾ। ਗੁਰੂ ਅਧਿਕਾਰੀ ਆ, ਗੁਰੂ ਕੈਪੇਬਲ ਹੈਗਾ, ਜਾਂ ਸਾਰੀ ਗੱਲ ਜਾ ਕੇ ਗੁਰੂ ਦੇ ਅੱਗੇ ਸ਼ੇਅਰ ਕਰ ਦੇ। ਬੜਾ ਪਿਆਰਾ ਕਿ ਸ਼ਬਦ ਆ ਬਾਬੇ ਜੀ ਦੇ ਬਾਣੀ 'ਚ। ਬਾਬਾ ਜੀ ਕਹਿੰਦੇ ਬੰਦਾ ਜੇ ਤੇਰੇ ਜੀਵਨ 'ਚ ਕੋਈ ਰਹੱਸ ਆ ਨਾ, ਉਹ ਮੇਰੇ ਨਾਲ ਸਾਂਝਾ ਕਰ। ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈਏ। ਗੋਹਜ ਗੱਲ ਆਪਾਂ ਕਹਿ ਦਿੰਦੇ ਸੀਕਰੇਟ। ਕਈ ਵਾਰੀ ਹੁੰਦਾ ਨਾ ਘਰ ਦੇ ਵਿੱਚ ਮਾਂ ਹੁੰਦੀ ਆ, ਬਾਪ ਹੁੰਦਾ ਆ, ਭੈਣ ਭਰਾ ਹੁੰਦੇ ਆ, ਯਾਨੀ ਕਿ ਇਮੀਡੀਏਟ ਰਿਲੇਟਿਵਸ, ਖੂਨ ਦੇ ਰਿਸ਼ਤੇ। ਕਈ ਵਾਰ ਮੈਂ ਆਪਣੇ ਆਪਣਾ ਸੀਕਰੇਟ, ਆਪਣੀ ਗੁੱਝੀ ਗੱਲ, ਆਪਣੀ ਪਰਸਨਲ ਗੱਲ ਆਪਣੇ ਇਮੀਡੀਏਟ ਰਿਲੇਟਿਵ ਨੂੰ ਨਹੀਂ ਦੱਸਦਾ। ਸਕੀ ਭੈਣ ਨੂੰ ਨਹੀਂ ਦੱਸੀ, ਮਾਂ ਨੂੰ ਨਹੀਂ ਦੱਸੀ, ਬਾਪ ਨੂੰ ਨਹੀਂ ਦੱਸੀ, ਪਰ ਮੇਰਾ ਸੀਕਰੇਟ ਕਿਹਨੂੰ ਪਤਾ ਹੁੰਦਾ ਹੈ? ਮੇਰੇ ਦੋਸਤ ਨੂੰ ਪਤਾ ਹੁੰਦਾ ਹੈ, ਮੇਰੇ ਮਿੱਤਰ ਨੂੰ ਪਤਾ ਹੁੰਦਾ ਹੈ। ਗੁਰਬਾਣੀ ਵਿੱਚ ਬਾਬੇ ਨੇ, ਗੁਰੂ ਨੇ ਜਦੋਂ ਵੀ ਮੈਨੂੰ ਆਵਾਜ਼ ਮਾਰੀ, ਪਤਾ ਕੀ ਆਖਿਆ? ਕਰੋ ਬੇਨਤੀ ਸੁਣੋ ਮੇਰੇ ਮੀਤਾ। ਤੂੰ ਮੇਰਾ ਮਿੱਤਰ ਆ, ਤੇ ਮਿੱਤਰ ਕੋਲੋਂ ਕੋਈ ਗੱਲ ਲੁਕਾਈ ਦੀ ਥੋੜ੍ਹੀ ਆ, ਉਹਦੇ ਨਾਲ ਸ਼ੇਅਰ ਕਰੀ ਦੀ ਆ, ਆ ਆਪਣੀ ਸਾਰੀ ਗੱਲ ਮੇਰੇ ਨਾਲ ਸ਼ੇਅਰ ਕਰ, ਤੈਨੂੰ ਮੁਸ਼ਕਿਲ ਕੀ? ਫਿਰ ਬੰਦਾ ਆਪਣੇ ਦੁੱਖਾਂ ਦੀ ਪੰਡ ਖੋਲ ਕੇ ਬਹਿੰਦਾ, ਕਹਿੰਦਾ ਮਹਾਰਾਜ ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ। ਪਹਿਲਾਂ ਵਰਣਨ ਸੀ ਨਾ, ਪਹਿਲਾਂ ਬੋਝ ਸੀ ਸੁਰਤ ਉੱਤੇ, ਗੁਨਾਹਾਂ ਦਾ ਬੋਝ, ਗੁਨਾਹਾਂ ਦਾ ਭਾਰ ਸੀ ਮੇਰੀ ਸੁਰਤ ਵਿੱਚ, ਔਰ ਮੈਂ ਲੈ ਕੇ ਟਰੈਵਲ ਕਰ ਰਿਹਾ, ਲਾਈਫ ਦੀ ਜਰਨੀ ਦੇ ਉੱਤੇ ਨਿਕਲਿਆ ਹੋਇਆ, ਉਹ ਬੋਝ ਲੈ ਕੇ, ਉਹ ਵਰਡਨ ਲੈ ਕੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਤੂੰ ਹੌਲਾ ਹੋਣਾ ਚਾਹੁੰਦਾ ਨਾ, ਗੁਰੂ ਦੇ ਗਿਆ ਤੇ ਸਾਰੀ ਪੰਡ ਖੋਲ ਕੇ ਕਹਿ ਦੇ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਨੀਚ ਠਗੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਜਦੋਂ ਤੂੰ ਆਪਣੇ ਔਗਣਾਂ ਦਾ, ਸਿਮਰ ਦਾ ਅਰਥ ਕੀ ਹੈ, ਜਦੋਂ ਤੂੰ ਆਪਣੇ ਗੁਨਾਹਾਂ ਨੂੰ ਰਿਅਲਾਈਜ਼ ਕਰ ਲਏਗਾ, ਸਿਮਰ ਲਏਗਾ, ਗੁਰੂ ਦੇ ਸਾਹਮਣੇ ਆਣ ਕੇ ਮੰਨ ਲਏਗਾ, ਅਸੈਪਟ ਕਰ ਲਏਗਾ, ਗੁਰੂ ਬਖਸ਼ ਦੇਗਾ। ਗੁਰੂ ਬਖਸ਼ ਦੇਗਾ ਭਾਵ ਫਿਰ ਤੇਰਾ ਭਾਰ ਹੌਲਾ ਹੋ ਜਾਂਦਾ। ਸਾਡੇ ਮਨ 'ਚ ਕੋਈ ਗੱਲ ਆ, ਅਸੀਂ ਕਿਸੇ ਨੂੰ ਕਹਿਣਾ ਚਾਹੁੰਦੇ ਹਾਂ, ਉਹ ਲਗਾਤਾਰ ਫਲੋ ਬਣਦਾ ਜਾ ਰਿਹਾ, ਉਹ ਫਲੋ ਸਾਨੂੰ ਅਪਸੈਟ ਕਰਦਾ ਹੈ। ਜਿਵੇਂ ਸਾਡੇ ਜ਼ਖਮ ਦੇ ਵਿੱਚ ਪਸ ਭਰ ਜਾਏ, ਉਹ ਸਾਨੂੰ ਅਪਸੈਟ ਕਰਦਾ ਹੈ, ਬੋਦਰ ਕਰਦਾ ਹੈ, ਤੇ ਬੰਦਾ ਡਾਕਟਰ ਕੋਲ ਜਾਂਦਾ, ਉਹਨੇ ਚੀਰਾ ਦਿੱਤਾ, ਅੰਦਰ ਦੀ ਸਾਰੀ ਪਸ ਨਿਕਲ ਗਈ ਤੇ ਬੰਦਾ ਰਿਲੈਕਸ ਹੋ ਗਿਆ, ਅੰਦਰ ਫਲੋ ਆ ਬਹੁਤ ਜ਼ਿਆਦਾ। ਕਹਿਣਾ ਚਾਹੁੰਦੇ ਉਹ ਬੋਝ ਆ ਸਾਡੇ ਸਿਰ ਤੇ, ਹਰ ਕੇ ਬੰਦਾ ਵੱਡਾ ਜਿਗਰਾ ਕਰਕੇ ਜਦੋਂ ਸਾਰੀ ਗੱਲ, ਸਾਰੀ ਭੜਾਸ ਕੱਢ ਲੈਂਦਾ ਨਾ ਆਪਣੀ ਮੂੰਹ ਦੇ ਉੱਤੇ ਗੱਲ ਕਹਿ ਦਿੰਦਾ, ਫਿਰ ਉਹ ਕਹਿੰਦਾ ਹੁਣ ਇਹਨੇ ਜੋ ਸੋਚਣਾ ਮੇਰੇ ਬਾਰੇ ਸੋਚ ਲਏ, ਮੈਂ ਆਪਣੇ ਮਨ ਦੀ ਗੱਲ ਕਹਿ ਦਿੱਤੀ ਹੈ, ਸਾਰੇ ਸਾਰੇ ਫਲੋ ਰਿਲੀਜ਼ ਹੋ ਗਿਆ।
ਬਾਬਾ ਜੀ ਕਹਿੰਦੇ ਜੀ ਉਹ ਡਰਤਾ ਹੈ ਆਪਣਾ, ਜੀ ਡਰ ਰਿਹਾ ਆ, ਕੈਸੀ ਉਹ ਕਰੀ ਪੁਕਾਰ, ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ। ਫਿਰ ਬਾਬਾ ਜੀ ਕਹਿੰਦੇ ਦੁੱਖ ਵਿਸਾਰਨ ਸੇਵਿਆ, ਦੁੱਖ ਵਿਸਾਰਨ ਦਾ ਅਰਥ ਕੀ, ਵਿਸਾਰ ਦੇਣਾ, ਵਿਸਰਜਿਤ ਕਰਨਾ। ਭਾਰਤ ਵਿੱਚ ਨਾ ਜਦੋਂ ਇੱਕ ਤਿਉਹਾਰ ਹੁੰਦਾ ਆ ਜਿਹਨੂੰ ਕਹਿੰਦੇ ਗਣੇਸ਼ ਚਤੁਰਥੀ, ਖਾਸ ਕਰਕੇ ਤੁਸੀਂ ਗੁਜਰਾਤ ਚਲੇ ਜਾਓ, ਬੜੌਦਾ ਚਲੇ ਜਾਓ, ਮੱਧ ਪ੍ਰਦੇਸ਼ ਅਹਿਮਦਾਬਾਦ ਇਸ ਪਾਸੇ ਚਲੇ ਜਾਓ, ਤੇ ਉਹ ਮੂਰਤੀਆਂ ਬਣਾ ਕੇ ਪਹਿਲਾਂ ਉਹਦੀ ਪੂਜਾ ਕਰਨਗੇ, ਤੇ ਫਿਰ ਇੱਕ ਦਿਨ ਆਏਗਾ ਜਿਸ ਦਿਨ ਕਹਿਣਗੇ ਅੱਜ ਮੂਰਤੀ ਵਿਸਰਜਨ ਆ, ਫਿਰ ਉਹ ਮੂਰਤੀ ਨੂੰ ਨਦੀ ਦੇ ਕੰਢੇ ਤੇ ਖੜ ਕੇ ਉਹਨੂੰ ਵਿਸਰਜਿਤ ਕਰਦੇ ਆ, ਭਾਵ ਆਪਣੇ ਤੋਂ ਦੂਰ ਭੇਜ ਦਿੰਦੇ। ਹਾਲਾਂਕਿ ਹੈ ਤੇ ਉਹ ਪੋਲਿਊਸ਼ਨ ਦਾ ਕਾਰਨ ਹੀ, ਇੱਕ ਬਾਅਦ ਵਿੱਚ ਤੁਹਾਨੂੰ ਨੁਕਸਾਨ ਵੀ ਹੁੰਦਾ, ਹਾਰਮਫੁੱਲ ਹੁੰਦਾ ਹੈ ਉਹ, ਪਾਣੀ ਦੇ ਵਿੱਚ ਇੰਨੇ ਫੁੱਲ ਸੁੱਟ ਦੇਣੇ, ਗੰਦਗੀ ਸੁੱਟ ਦੇਣੀ, ਦੀਵੇ ਸੁੱਟ ਦੇਣੇ, ਤੇਲ ਪਾ ਦੇਣਾ ਪਾਣੀ ਦੇ ਵਿੱਚ, ਮੂਰਤੀ ਵਿਸਰਜਨ ਕਰਨੀ ਵਗੈਰਾ ਵਗੈਰਾ। ਪਰ ਉਹਨਾਂ ਦੀ ਆਸਥਾ ਕੀ ਆ ਵੀ ਜਦੋਂ ਅਸੀਂ ਮੂਰਤੀ ਨੂੰ ਪਾਣੀ ਵਿੱਚ ਵਿਸਰਜਿਤ ਕਰਦਾ, ਇਹ ਸਾਡੀਆਂ ਪ੍ਰਾਰਥਨਾਵਾਂ, ਸਾਡੀ ਪ੍ਰੇਅਰਸ, ਸਾਡੇ ਦੁੱਖ, ਸਾਡੀਆਂ ਤਕਲੀਫਾਂ ਲੈ ਕੇ ਉਹਨੂੰ ਦੂਰ ਚਲੀ ਗਈ, ਵਿਸਰਜਨ ਹੋ ਜਾਣਾ। ਬਾਬੇ ਨੇ ਆਖਿਆ ਦੁੱਖ ਵਿਸਾਰਨ ਸੇਵਿਆ, ਤੂੰ ਮੂਰਤੀ ਨਹੀਂ ਵਿਸਰਜਨ ਕਰਨੀ, ਤੂੰ ਆਪਣੇ ਦੁੱਖ ਨੂੰ ਵਿਸਾਰਨ ਵਾਲੇ ਗੁਰੂ ਨੂੰ ਚੇਤੇ ਕਰਨਾ ਹੈ। ਗੁਰੂ ਕੌਣ ਆ? ਗਿਆਨ, ਥੋਟ, ਯਾਨੀ ਕਿ ਇੱਕ ਪਾਸੇ ਤੇਰਾ ਦੁੱਖ ਆ, ਇੱਕ ਪਾਸੇ ਇਸ ਦੁੱਖ ਨਾਲੋਂ ਵੱਡਾ ਕੋਈ ਥੋਟ ਲੈ ਕੇ ਆ ਜਿਹਦੇ ਸਾਹਮਣੇ ਤੈਨੂੰ ਦੁੱਖ ਛੋਟਾ ਲੱਗਣ ਲੱਗ ਪਵੇ, ਕਿਉਂਕਿ ਦੁੱਖ ਕਦੇ ਖਤਮ ਨਹੀਂ ਹੁੰਦਾ। ਕੀ ਹੁੰਦਾ? ਗੁਰਬਾਣੀ ਚ ਬਾਬੇ ਨੇ ਲਿਖਿਆ ਦੁੱਖ ਕਦੇ ਖਤਮ ਨਹੀਂ ਹੁੰਦਾ, ਉਹਦੇ ਬਾਰੇ ਤੇ ਬਾਬੇ ਨੇ ਲਿਖਿਆ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ। ਜਿਹੜਾ ਬੰਦਾ ਕਹਿੰਦਾ ਬਾਬਾ ਜੀ ਮੈਨੂੰ ਸੁੱਖ ਦੇ ਦਿਓ, ਬਾਬਾ ਜੀ ਕਹਿੰਦੇ ਝੱਖ ਮਾਰਦਾ, ਕਹਿੰਦੇ ਦੁੱਖ ਵੀ ਜ਼ਿੰਦਗੀ ਚੋਂ ਖਤਮ ਹੁੰਦੇ ਆ, ਇਹ ਝੱਖ ਮਾਰਦਾ, ਇਹ ਪਾਰਟ ਆਫ ਲਾਈਫ ਆ। ਇਹ ਤੇ ਇੱਦਾਂ ਦੀ ਗੱਲ ਆ ਵੀ ਜਿਵੇਂ ਇਹ ਕਹਿ ਰਿਹਾ ਮੈਨੂੰ ਸਿੱਕਾ ਚਾਹੀਦਾ ਆ, ਪਰ ਮੈਨੂੰ ਇਕੱਲਾ ਹੈਡ ਚਾਹੀਦਾ ਆ, ਟੈਲ ਨਹੀਂ ਚਾਹੀਦਾ। ਨਹੀਂ, ਦੋ ਪਹਿਲੂ ਆ, ਜਾਂ ਤੇ ਪੂਰਾ ਸਿੱਕਾ ਹੀ ਛੱਡਣਾ ਪੈਣਾ, ਤੇ ਜੇ ਸਿੱਕਾ ਲੈਣਾ ਆ ਫਿਰ ਹੈਡ ਦੇ ਨਾਲ ਟੈਲ ਵੀ ਨਾਲ ਹੀ ਆਉਣਾ, ਸੁੱਖ ਦੇ ਨਾਲ ਦੁੱਖ ਵੀ ਆਉਣਾ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹ, ਬਾਬਾ ਜੀ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹ ਮਿਟਾਵੋ। ਕੱਲ ਤੇ ਕਲੇਸ਼ ਜਿਹੜੇ ਅੰਦਰ ਪਏ ਆ, ਇਹਨਾਂ ਦਾ ਪ੍ਰਭਾਵ ਮਿਟ ਤੇ ਸਕਦਾ, ਖਤਮ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਕਹਿਣਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਬੰਦੇ ਨੂੰ ਦੁੱਖ ਤੇ ਹੈ ਪਰ ਦੁੱਖ ਮੰਨ ਨਹੀਂ ਰਿਹਾ, ਇਹ ਨਹੀਂ ਆਖਿਆ ਦੁੱਖ ਖਤਮ ਹੋ ਗਿਆ, ਹੈਗਾ ਆ ਦੁੱਖ, ਪਰ ਮੈਂ ਦੁੱਖ ਦੇ ਸਾਹਮਣੇ ਥੋਟ ਏਡਾ ਵੱਡਾ ਖੜਾ ਕਰ ਲਿਆ, ਹੁਣ ਦੁੱਖ ਮੈਨੂੰ ਛੋਟਾ ਲੱਗਣ ਲੱਗ ਪਿਆ। ਬਾਬਾ ਜੀ ਕਹਿੰਦੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹ ਥੋਟ ਕੀ ਆ ਹੁਣ? ਬਾਬਾ ਜੀ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ। ਗੁਰੂ ਹਮੇਸ਼ਾ, ਕੁਦਰਤ ਜਿਹੜੀ ਹੈ ਨਾ, ਨੇਚਰ ਜਿਹੜੀ ਆ, ਇਹ ਹਮੇਸ਼ਾ ਨਵੀਨਤਾ ਭਾਲਦੀ ਆ। ਤੁਹਾਡੇ ਬ੍ਰੇਨ ਦੇ ਸੈੱਲ ਜਿਹੜੇ ਆ, ਆਪਾਂ ਸਲੀਪ ਕਰਦੇ ਹਾਂ, ਅਸੀਂ ਨੈਪ ਲੈਂਦੇ ਹਾਂ, ਰੀਫਰੈਸ਼ ਹੋ ਜਾਂਦੇ ਆ। ਸਾਡੇ ਬਲੱਡ ਦੇ ਸੈੱਲ ਜਿਹੜੇ ਆ, ਕੁਝ ਸਮੇਂ ਬਾਅਦ ਰੀਫਰੈਸ਼ ਹੋ ਜਾਂਦੇ ਆ। 7 ਦਿਨਾਂ ਬਾਅਦ ਸਾਡੀ ਬੋਡੀ ਦਾ ਤਕਰੀਬਨ ਸਾਰਾ ਬਲੱਡ ਜਿਹੜਾ ਆ ਇਹ ਚੇਂਜ ਹੋ ਜਾਂਦਾ ਆ। ਹਰ ਚੀਜ਼ ਸਫ਼ਰ ਦੇ ਵਿੱਚ, ਹਰ ਚੀਜ਼ ਬਦਲ ਰਹੀ ਆ, ਕੁਦਰਤ ਬਦਲ ਰਹੀ ਆ, ਬੰਦੇ ਦੇ ਸੈੱਲ ਬਦਲ ਰਹੇ ਆ, ਹਰ ਚੀਜ਼ ਬਦਲ ਰਹੀ ਆ। ਬਾਬਾ ਜੀ ਕਹਿੰਦੇ ਜੇ ਕੁਝ ਨਹੀਂ ਬਦਲ ਰਿਹਾ, ਤੇਰੀ ਸੋਚ ਨਹੀਂ ਬਦਲ ਰਹੀ, ਇਹ ਵੀ ਬਦਲ। ਸਾਹਿਬ ਮੇਰਾ ਨੀਤ ਨਵਾਂ, ਇਹ ਵੀ ਨਵੀਂ ਕਰ ਲਾ। ਤੇਰੇ ਘਰ ਦੇ ਵਿੱਚ ਪੇਂਟ ਹੋਇਆ, ਬੰਦਾ ਕਹਿੰਦਾ ਇਹ ਹੁਣ ਬੋਦਰ ਕਰਦਾ, 3 ਸਾਲ ਹੋ ਗਏ, ਪੇਂਟ ਚੇਂਜ ਕਰ ਦਿਉ। ਫਰਨੀਚਰ ਪਿਆ, ਬੰਦਾ ਕਹਿੰਦਾ ਇਹ ਸੈਟਅਪ ਠੀਕ ਕਰ ਦਿਉ, ਜਿੱਥੇ ਸੋਫਾ ਪਿਆ ਆ ਇੱਥੇ ਡਾਇਨਿੰਗ ਟੇਬਲ ਲਾਓ, ਜਿੱਥੇ ਡਾਇਨਿੰਗ ਟੇਬਲ ਪਿਆ ਇੱਥੇ ਸੋਫਾ ਲਿਆਓ, ਚੇਂਜ ਕਰ ਲਿਆ, ਨਵਾਂ ਜਿਹੜਾ ਚੰਗਾ ਲੱਗੇ। ਪੜ੍ਹਦੇ ਸੀ ਕਹਿੰਦਾ ਇਹ ਲਾ ਦਿਓ, ਨਵੇਂ ਲਾ ਦਿਓ, ਚੇਂਜ। ਬਾਬਾ ਜੀ ਕਹਿੰਦੇ ਹਰ ਚੀਜ਼ ਵਿੱਚ ਨਵੀਨਤਾ ਭਾਲਦਾ ਆ, ਪਰ ਈਰਖਾ ਉਹੀ ਚੁੱਕੀ ਫਿਰਦਾ 10 ਸਾਲ ਪੁਰਾਣੀ, ਨਫ਼ਰਤ ਉਹੀ ਚੁੱਕੀ ਫਿਰਦਾ 20 ਸਾਲ ਪੁਰਾਣੀ, ਈਗੋ ਉਹੀ ਚੁੱਕੀ ਫਿਰਦਾ ਜਿਹੜੀ ਜਨਮ ਦੀ ਨਾਲ ਨਾਲ ਲਈ ਫਿਰਦਾ, ਇਹਨੂੰ ਵੀ ਬਦਲਦਾ। ਬਾਬਾ ਸ਼ੇਖਵਰੀ ਸਾਹਿਬ ਕਹਿਣਗੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ, ਪਿਰਮ ਨਾ ਲੱਗੇ ਜੇ ਲੋਚੇ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੇ ਦੇ। ਬਦਲ ਆਪਣੇ ਆਪ ਨੂੰ, ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ, ਨਵੇਲਾ ਰੰਗ ਕਰ, ਨਵੀਨਤਾ ਲੈ ਕੇ ਆ। ਜਿੱਦਣ ਤੂੰ ਜੀਵਨ 'ਚ ਨਵੀਨਤਾ ਲਾਇਆ, ਤੇਰੇ 'ਚ ਹੰਕਾਰ ਆ ਦੁੱਖ ਦਿੰਦਾ, ਇੱਕ ਥੋਟ ਵੱਡਾ ਲੈ ਕੇ ਆ, ਉਹ ਕੀ ਆ? ਨਿਮਰਤਾ ਲਾਇਆ, ਹੰਕਾਰ ਦਾ ਦੁੱਖ ਖਤਮ ਹੋ ਜਾਣਾ। ਤੈਨੂੰ ਤੇਰੀ ਕਾਮ ਵਾਸ਼ਨਾ ਦੁੱਖ ਦਿੰਦੀ ਆ, ਆਪਣੇ ਜੀਵਨ 'ਚ ਸੰਜਮ ਲਾਇਆ, ਸਬਰ ਸੰਤੋਖ ਲਾਇਆ, ਇਹਨੇ ਆਪੇ ਖਤਮ ਹੋ ਜਾਣਾ। ਦੂਜੇ ਬੰਦ ਵਿੱਚ ਬਾਬਾ ਜੀ ਕਹਿੰਦੇ ਅਨਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ। ਮੈਂ ਅਨਦਿਨ ਦਾ ਇੱਕ ਸ਼ਬਦ ਹੁੰਦਾ ਅਹਿਨਿਸ, ਅਹਿਨਿਸ ਦਾ ਮਤਲਬ ਹੁੰਦਾ ਆ ਦਿਨ ਤੇ ਰਾਤ, ਅਨਦਿਨ ਦਾ ਮਤਲਬ ਹੁੰਦਾ ਆ ਹਰ ਰੋਜ਼, ਐਵਰੀ ਸਿੰਗਲ ਡੇ, ਹਰ ਰੋਜ਼। ਅਨਦਿਨ ਸਾਹਿਬ ਸੇਵੀਏ, ਹਰ ਰੋਜ਼ ਜਦੋਂ ਮਾਲਕ ਨੂੰ, ਥੋਟ ਨੂੰ, ਗਿਆਨ ਨੂੰ, ਸ਼ਬਦ ਨੂੰ ਚੇਤੇ ਕਰੀਏ ਤੇ ਕੀ ਹੁੰਦਾ?
ਅੰਤ ਛਡਾਏ ਸੋਏ, ਅਖੀਰ ਸਾਨੂੰ ਉਹੀ ਆਣ ਕੇ ਬਚਾਉਂਦਾ ਆ, ਹੋਰ ਸਾਡੀ ਕੋਈ ਹੈਲਪ ਨਹੀਂ ਕਰਦਾ। ਕੁਝ ਚੀਜ਼ਾਂ ਨਾ ਫਿਜ਼ੀਕਲੀ ਹੁੰਦੀਆਂ, ਆਪਾਂ ਰੋਟੀ ਖਾਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਹੈ ਨਾ, ਇਹ ਚੀਜ਼ਾਂ ਸਾਡੀ ਬੋਡੀ ਦੀ ਨੀਡ ਆ। ਮਨ ਦੀ ਵੀ ਤਾਂ ਕੋਈ ਨੀਡ ਆ ਨਾ, ਮਨ ਨੂੰ ਵੀ ਤਾਂ ਕੋਈ ਚਾਹੀਦਾ ਹੈ ਨਾ, ਜਿਹੜਾ ਮੈਨੂੰ ਮੇਰੇ ਮੇਰੇ ਜਿਹੜੇ ਵਾਸ਼ਨਾਵਾਂ ਕਰਕੇ ਮੇਰਾ ਮਨ, ਮੇਰਾ ਹਿਰਦਾ, ਮੇਰੀ ਸੁਰਤ, ਮੇਰੀ ਆਤਮਾ ਪਲੀਤ ਹੋ ਚੁੱਕੀ ਆ, ਇਹ ਚੋਂ ਮੈਨੂੰ ਕੌਣ ਬਚਾਏਗਾ? ਇਹਦੇ ਵਿੱਚੋਂ ਮੈਨੂੰ ਮੇਰਾ ਬਚਾਉਂਦਾ ਹੈ ਵਿਵੇਕ। ਔਰ ਉਹ ਦੋ ਤਰੀਕੇ ਦਾ ਆ, ਇੱਕ ਹੈ ਰੈਸ਼ਨਲ, ਜਿਹਨੂੰ ਆਪਾਂ ਕਹਿੰਦੇ ਰੈਸ਼ਨਲ ਮਾਇੰਡ, ਇੱਕ ਹੁੰਦਾ ਬਿਲੀਵ। ਇਹਨੂੰ ਸੌਖੇ ਤਰੀਕੇ ਨਾਲ ਸਮਝੋ, ਬੱਚਾ ਸਕੂਲ 'ਚ ਪੜ੍ਹਦਾ ਹੈ, ਸਕੂਲ 'ਚ ਪੜ੍ਹਦਾ ਤਾਂ ਸਾਹਮਣੇ ਉਹਦੇ, ਉਹਨੇ ਜਦੋਂ ਅੱਠਵੀਂ ਕਲਾਸ ਕਰ ਲਈ, ਅੱਗੇ ਨਾਇਨਥ ਆਈ, ਇੱਕਦਮ ਸਾਰਾ ਮੈਥ ਜਿਹੜਾ ਸੀ ਉਹ ਚੇਂਜ ਹੋ ਗਿਆ। ਹੁਣ ਜਦੋਂ ਚੇਂਜ ਹੋਇਆ ਤਾਂ ਉਹ ਕਹਿੰਦਾ ਵੀ ਮੈਂ ਜਿਹੜੇ ਸਕੂਲ 'ਚ ਮੈਂ ਪੜ੍ਹਦਾ ਰਿਹਾ ਅੱਠਵੀਂ ਜਮਾਤ ਤੱਕ, ਉੱਥੇ ਮੈਥ ਇਹੋ ਜਿਹਾ ਨਹੀਂ ਸੀ, ਏਡਾ ਔਖਾ ਮੈਥ ਕਿੱਦਾਂ ਮਿਲ ਗਿਆ ਮੈਨੂੰ, ਨਹੀਂ ਮੈਂ, ਮੇਰੇ ਵੱਸ ਦੀ ਗੱਲ ਨਹੀਂ, ਮੈਂ ਨਹੀਂ ਇਹ ਕਰ ਸਕਦਾ। ਹੁਣ ਰੈਸ਼ਨਲ ਮਾਇੰਡ ਉਹਨੂੰ ਪਤਾ ਕੀ ਕਹਿੰਦਾ, ਜੇ ਤੇਰੀ ਕੈਪੇਬਿਲਿਟੀ ਤੋਂ ਬਾਹਰ ਹੁੰਦਾ ਨਾ ਤਾਂ ਤੈਨੂੰ ਐਡਮਿਸ਼ਨ ਹੀ ਨਹੀਂ ਸੀ ਮਿਲਣਾ, ਤੂੰ ਕਰ ਸਕਦਾ ਆ। ਹਾਂ ਇਹ ਜ਼ਰੂਰ ਆ ਵੀ ਤੇਰੇ ਕੋਲ ਫਾਰਮੂਲਾ ਨਹੀਂ ਸਹੀ ਲੱਗ ਰਿਹਾ ਹੋਊਗਾ, ਜਾਂ ਤੂੰ ਉਹਨੂੰ ਚੰਗੀ ਤਰ੍ਹਾਂ ਰਿਲੈਕਸ ਹੋ ਕੇ ਨਹੀਂ ਸੋਚ ਰਿਹਾ, ਜਾਂ ਤੂੰ ਉਹਨੂੰ ਟਾਈਮ ਨਹੀਂ ਦੇ ਰਿਹਾ, ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ। ਪਰ ਜੇ ਇਹ ਤੂੰ ਕਵੇਂ ਵੀ ਮੈਂ ਕਰ ਨਹੀਂ ਸਕਦਾ, ਨਹੀਂ ਤੂੰ ਕਰ ਸਕਦਾ ਹੈ। ਜੇ ਤੂੰ ਕੈਪੇਬਲ ਨਾ ਹੁੰਦਾ, ਜਿੱਦਣ ਤੇਰੀ ਇੰਟਰਵਿਊ ਹੋਈ ਆ, ਤੇਰਾ ਐਡਮਿਸ਼ਨ ਲੈਣ ਤੋਂ ਪਹਿਲਾਂ ਸਾਰਾ ਕੁਝ ਸਕੈਜੂਲ ਕੀਤਾ ਗਿਆ, ਤੈਨੂੰ ਐਡਮਿਸ਼ਨ ਨਹੀਂ ਸੀ ਮਿਲਣਾ। ਰੈਸ਼ਨਲ ਮਾਇੰਡ ਨੇ ਥੋੜ੍ਹਾ ਜਿਹਾ ਤਰਵਾਸ ਦਿੱਤਾ ਅਤੇ ਬੰਦੇ ਨੇ ਮੁਸ਼ਕਿਲ ਨੂੰ ਪਾਰ ਕਰ ਲਿਆ। ਦੂਜਾ ਹੁੰਦਾ ਹੈ ਬਿਲੀਵ। ਜਿੱਥੇ ਮੈਂ 12ਵੀਂ ਜਮਾਤ ਕੀਤੀ ਆਰਟਸ ਤੋਂ, ਹੁਣ ਮੇਰਾ ਮਨ ਬਦਲਿਆ ਵੀ ਨਹੀਂ ਮੈਂ ਆਰਟਸ ਨਹੀਂ, ਮੈਂ ਮੈਡੀਕਲ ਲੈਣਾ ਹੈ, ਮੈਡੀਕਲ ਲੈ ਲਿਆ, ਮੈਡੀਕਲ ਲੈ ਤਾਂ ਲਿਆ, ਪਰ ਹੁਣ ਮੈਨੂੰ ਲੱਗਦਾ ਵੀ ਮੈਂ ਕਰ ਨਹੀਂ ਸਕਦਾ। ਉੱਥੇ ਮੇਰਾ ਬਿਲੀਵ ਮੈਨੂੰ ਕਹਿੰਦਾ ਆ, ਜਿਹੜੇ ਤੇਰੇ ਨਾਲ ਤੇਰੇ ਕਲਾਸਮੇਟ ਸੀ ਉਹਨਾਂ ਨੇ ਵੀ ਤਾਂ ਮੈਡੀਕਲ ਹੀ ਲਿਆ ਨਾ, ਜੇ ਉਹ ਕਰ ਸਕਦੇ ਤੂੰ ਕਿਉਂ ਨਹੀਂ ਕਰ ਸਕਦਾ। ਉਹਨਾਂ ਵੱਲ ਵੇਖ ਕੇ ਮੈਨੂੰ ਹੌਸਲਾ ਆਇਆ, ਧੀਰਜ ਆਇਆ, ਯਕੀਨ ਬੱਝਾ ਵੀ ਨਹੀਂ ਮੈਂ ਵੀ ਕਰ ਸਕਦਾ, ਇੱਦਾਂ ਵੀ ਮੈਂ ਮੁਸ਼ਕਿਲ ਨੂੰ ਪਾਰ ਕਰ ਲੈਣਾ ਆ। ਬਾਬਾ ਜੀ ਬਾਣੀ 'ਚ ਕਹਿਣਗੇ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਮੈਂ ਦਰਿਆ ਦੇ ਕੰਢੇ 'ਤੇ ਖਲੋਤਾ ਇਹ ਸੋਚਦਾ, ਜੇ ਮੈਂ ਨਦੀ ਦੇ ਵਿੱਚ ਛਾਲ ਮਾਰੀ, ਮੈਂ ਜਾਣਾ ਉਸ ਕੰਢੇ 'ਤੇ ਆ, ਅਤੇ ਮੈਂ ਡੁੱਬ ਨਾ ਜਾਵਾਂ। ਪਰ ਮੇਰੇ ਵਹਿੰਦਿਆਂ ਵਹਿੰਦਿਆਂ ਚਾਰ ਪੰਜ ਸ਼ੈਲ ਛਬੀਲੇ ਗੱਭਰੂ ਆਏ, ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ, ਉਹਨਾਂ ਨੇ ਛਾਲ ਮਾਰੀ ਅਤੇ ਨਹਿਰ ਪਾਰ ਕਰਕੇ ਚਲੇ ਗਏ। ਅਤੇ ਫਿਰ ਮੇਰੇ ਮਨ 'ਚ ਹੌਸਲਾ ਆਇਆ, ਜੇ ਇਹ ਕਰ ਸਕਦੇ ਤਾਂ ਮੈਂ ਕਿਉਂ ਨਹੀਂ ਕਰ ਸਕਦਾ, ਫਿਰ ਮੈਂ ਵੀ ਪਾਣੀ 'ਚ ਛਾਲ ਮਾਰਤੀ ਅਤੇ ਤੈਰ ਕੇ ਪਾਰ ਲੰਘ ਗਿਆ। ਬਾਬਾ ਜੀ ਕਹਿੰਦੇ, ਅਨੰਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ। ਇੱਦਾਂ ਹੀ ਜਿਹੜਾ ਸਾਡਾ, ਜਿਹੜੀ ਸਾਡੀ ਸੁਰਤ ਆ, ਜਿਹੜਾ ਸਾਡਾ ਵਿਵੇਕ ਆ, ਉਹ ਸਾਨੂੰ ਬਿਪਤਾ ਤੋਂ, ਆਪਤਾ ਤੋਂ ਬਚਾ ਲੈਂਦਾ ਆ, ਜੇ ਸਾਨੂੰ ਪਰਮੇਸ਼ਰ ਦੇ ਸ਼ਬਦ ਉੱਤੇ ਯਕੀਨ ਹੋਵੇ। ਇਸ ਕਰਕੇ ਬਾਬਾ ਜੀ ਕਹਿੰਦੇ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਕਾਮਣੀ ਕਹਿੰਦੇ ਜਿੰਦ ਨੂੰ, ਇੱਕ ਸ਼ਬਦ ਵਰਤਿਆ ਇਸਤਰੀ ਲਿੰਗ ਜਿੰਦ, ਕਿਉਂਕਿ ਆਮ ਤੌਰ 'ਤੇ ਜਿਹੜੇ ਜਿਹੜੇ ਸੱਭਿਆਚਾਰ ਦੇ ਵਿੱਚੋਂ ਅਸੀਂ ਆਉਂਦੇ ਹਾਂ, ਖਾਸ ਕਰਕੇ ਪੰਜਾਬ ਦੇ ਖਿੱਤੇ ਦੇ ਵਿੱਚੋਂ, ਉੱਥੇ ਜਦੋਂ ਔਰਤ ਦੀ ਜਾਂ ਬੱਚੀ ਦੀ ਗੱਲ ਹੁੰਦੀ ਤਾਂ ਆਪਾਂ ਉਹਨੂੰ ਕਿਸੇ ਦੇ ਨਾਮ ਕਰਕੇ ਜਾਣਦੇ ਹਾਂ। ਸਾਡੇ ਸਾਹਮਣੇ ਬੱਚੀ ਖੜੀ ਤਾਂ ਆਪਾਂ ਨੂੰ ਪੁੱਛਦੇ, ਪੁੱਤ ਤੇਰੇ ਪਿਓ ਦਾ ਨਾਮ ਕੀ ਆ? ਅਸੀਂ ਬੱਚੀ ਨੂੰ ਨਹੀਂ ਜਾਣਦੇ, ਅਸੀਂ ਉਹਨੂੰ ਉਹਦੇ ਪਿਓ ਕਰਕੇ ਜਾਣਦੇ ਹਾਂ। ਔਰਤ ਖੜੀ ਆ, ਅਸੀਂ ਔਰਤ ਨੂੰ ਨਹੀਂ ਜਾਣਦੇ, ਆਪਾਂ ਨੂੰ ਭੈਣ ਜੀ ਕੀ ਨਾਮ ਸਰਦਾਰ ਸਾਹਿਬ ਦਾ, ਫਿਰ ਉਹ ਕਹਿੰਦੀ ਮੈਂ ਫਲਾਣੇ ਦੇ ਘਰੋਂ ਹਾਂ, ਪਤਾ ਲੱਗ ਗਿਆ। ਤੋ ਯਾਨੀ ਕਿ ਇੱਕ ਬੜੀ ਮਾਸੂਮ, ਇੱਕ ਬੜੀ ਵਿਚਾਰੀ, ਇੱਕ ਬੜੀ ਤਰਸ ਦੀ ਪਾਤਰ ਦੇ ਰੂਪ 'ਚ ਵਿੱਚ ਮਹਾਰਾਜ ਨੇ ਆਖਿਆ, ਤੇਰੀ ਹੋਂਦ ਕਿਸੇ ਹੋਰ ਦੇ ਕਰਕੇ ਆ, ਇਸ ਰੂਪ ਦੇ ਵਿੱਚ ਸ਼ਬਦ ਵਰਤਿਆ ਇੱਥੇ। ਤੇਰੀ ਪਛਾਣ, ਤੇਰੀ ਹੋਂਦ, ਤੇਰੀ ਆਈਡੈਂਟੀ ਕਿਸੇ ਹੋਰ ਦੇ ਕਰਕੇ ਆ। ਬਾਬਾ ਜੀ ਕਹਿੰਦੇ, ਹੇ ਮੇਰੀ ਜਿੰਦੇ ਤੂੰ ਘਬਰਾ ਨਾ, ਤੇਰੀ ਆਈਡੈਂਟੀ ਉਸ ਰੱਬ ਦੇ ਕਰਕੇ ਆ, ਫਿਰ ਤੂੰ ਕਿਉਂ ਘਬਰਾ ਰਹੀ ਆ? ਤੇਰੇ ਸਿਰ ਦਾ ਸਾਈਂ, ਤੇਰਾ ਖਸਮ, ਤੇਰਾ ਮਾਲਕ, ਤੇਰਾ ਪਤੀ ਅਕਾਲ ਪੁਰਖ ਵਹਿ ਗਿਆ, ਤੈਨੂੰ ਨਹੀਂ ਘਬਰਾਉਣਾ ਚਾਹੀਦਾ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ, ਤੇਰਾ ਡੈਫੀਨੇਟਲੀ ਪਾਰ ਉਤਾਰਾ ਹੋਏਗਾ। ਕਿਉਂ? ਕਿਉਂਕਿ ਤੇਰਾ ਤੇ ਖਸਮ ਹੀ ਬੜਾ ਵੱਡਾ ਹੈ। ਸਾਨੂੰ ਕੋਈ ਦੱਸੇ ਵੀ ਮੈਂ ਫਲਾਣੇ ਸਰਦਾਰ ਸਾਹਿਬ ਦੇ ਘਰੋਂ, ਆਪਾਂ ਕਹਿੰਦੇ ਅੱਛਾ ਅੱਛਾ, ਉਹ ਜਿਹੜੇ ਸਰਪੰਚ ਸਾਹਿਬ ਆ, ਕਿੱਡੀ ਵੱਡੀ ਪਰਸਨੈਲਿਟੀ, ਅੱਛਾ ਜਿਹੜੇ MLA ਸਾਹਿਬ ਆ, ਪਰਸਨੈਲਿਟੀ। ਬਾਬਾ ਜੀ ਕਹਿੰਦੇ, ਤੇਰਾ ਤੇ ਖਸਮ ਹੀ MLA ਤੋਂ ਬਹੁਤ ਵੱਡਾ, ਰੱਬ ਹੈ ਉਹ। ਇਹ ਮੈਨੂੰ ਕਿਹਾ, ਤੁਹਾਨੂੰ ਕਿਹਾ, ਸਾਨੂੰ ਸਾਰਿਆਂ ਨੂੰ ਕਿਹਾ, ਹੇ ਮੇਰੀ ਜਿੰਦੇ ਤੂੰ ਕਿਉਂ ਘਬਰਾ ਰਹੀ ਆ? ਤੇਰਾ ਤੇ ਖਸਮ ਬਹੁਤ ਵੱਡਾ ਆ, ਤੂੰ ਇੱਦਾਂ ਕਿਉਂ ਸੋਚਦਾ ਵੀ ਮੈਂ ਆਹ ਕੰਮ ਕੀਤਾ ਤੇ ਪਤਾ ਨਹੀਂ ਮੈਨੂੰ ਕੀ ਹੋਣਾ ਆ? ਓਵਰ ਥਿੰਕਿੰਗ ਨਾ ਕਰ। ਜੇ ਜੇ ਤੈਨੂੰ ਪਤਾ ਵੀ ਜੇ ਇਹ ਮੁਸ਼ਕਲ ਆ ਵੀ ਗਈ ਤੇ ਕੀ ਮੇਰੇ ਕੋਲ ਇੰਨਾ ਸਾਜੋ ਸਮਾਨ, ਇੰਨੇ ਪੁਖਤਾ ਪ੍ਰਬੰਧ ਹੈਗੇ ਮੈਂ ਇਹਨੂੰ ਰੋਕ ਸਕਦਾ? ਤੇ ਜੇ ਮੈਂ ਰੋਕ ਹੀ ਨਹੀਂ ਸਕਦਾ ਤੇ ਫਿਰ ਚਿੰਤਾ ਕਿਹੜੀ ਗੱਲ ਦੀ? ਗੁਰੂ ਤੇਗ ਬਹਾਦਰ ਕਹਿਣਗੇ ਨਾ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ।
ਚਿੰਤਾ ਹੈ ਔਰ ਬੇਲੋੜੀ ਚਿੰਤਾ ਹੈ। ਦਾੜੀ ਦੇ ਵਿੱਚ ਇੱਕ ਚਿੱਟਾ ਆ ਗਿਆ ਤੇ ਬੰਦਾ ਕਹਿੰਦਾ ਬੁਢੇਪਾ ਆ ਗਿਆ। ਬਾਬਾ ਜੀ ਕਹਿੰਦੇ ਫਿਰ ਹੁਣ ਕਈ ਬੰਦੇ ਸੋਚਦੇ ਚਲੋ ਡਾਈ ਲਾ ਲਾਂਗੇ, ਬਾਬਾ ਜੀ ਕਹਿੰਦੇ ਕਿੰਨਾ ਕੁ ਚਿਰ ਦਾੜੀ ਨੂੰ ਲਾ ਲੇਗਾ, ਜਿਹੜੀਆਂ ਚਿਹਰੇ ਦੀਆਂ ਝੁਰੜੀਆਂ ਉਹਦਾ ਕੀ ਕਰੇਗਾ, ਇਹ ਵੀ ਛੱਡ। ਹੌਲੀ ਹੌਲੀ ਤੇਰੇ ਪਾਰਟਸ ਆਫ ਬੋਡੀ ਜਿਹੜੇ ਇਹ ਵੀ ਕੰਮ ਕਰਨੇ ਬੰਦ ਕਰਨਗੇ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਵਕਤ ਆਇਆ ਹੁਣ ਥੰਦ ਕੰਮ ਕਰਨਾ ਛੱਡ ਗਏ, ਇਹਦਾ ਕੀ ਕਰੋਗੇ, ਇੱਥੇ ਤਾਂ ਦਾਈ ਨਹੀਂ ਲੱਗਣੀ। ਵਕਤ ਆਇਆ ਕੰਨਾਂ ਨੇ ਸੁਣਨਾ ਬੰਦ ਕਰਤਾ, ਹੁਣ ਕੀ ਕਰੋਗੇ, ਲੱਤਾਂ ਨੇ ਤੁਰਨਾ ਬੰਦ ਕਰਤਾ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਨਹੀਂ ਬਾਬਾ ਜੀ ਕਹਿੰਦੇ ਇਹ ਆ ਹੀ ਜਾਣਾ ਆ, ਤੇਰੇ ਕੋਲ ਪ੍ਰਬੰਧ ਨਹੀਂ ਹੈਗਾ ਇਹਨੂੰ ਰੋਕਣ ਦਾ। ਤੇ ਜੇ ਇਹਨੇ ਆਉਣਾ ਹੀ ਆ, ਇਹ ਸਾਰਿਆਂ ਤੇ ਆਉਂਦਾ ਆ, ਤੇ ਫਿਰ ਚਿੰਤਾ ਕਰਨ ਵਾਲੀ ਕਿਹੜੀ ਗੱਲ, ਆਉਣ ਦਿਓ ਫਿਰ, ਤੇ ਬਾਕੀਆਂ ਤੇ ਆਇਆ ਮੇਰੇ ਤੇ ਵੀ ਸਹੀ। ਮੌਤ ਮੌਤ ਨਾ ਆ ਜਾਏ, ਬਾਬਾ ਜੀ ਕਹਿੰਦੇ ਰੋਕ ਸਕਦਾ, ਆਉਣੀ ਆ। ਇਸ ਕਰਕੇ ਜਿੰਨੀ ਕੁ ਜ਼ਿੰਦਗੀ ਮਿਲੀ ਆ ਨਾ, ਉਹਨੂੰ ਸੋਹਣੇ ਤਰੀਕੇ ਨਾਲ ਬਤੀਤ ਕਰ। ਦੋ ਹੀ ਚੀਜ਼ਾਂ ਵਾ, ਜਾਂ ਤਾਂ ਇਹ ਸੋਚ ਕੇ ਸਾਰੀ ਜ਼ਿੰਦਗੀ ਕੱਢ ਦੇ ਵੀ ਮੈਂ ਤੇ ਜੀ ਮਰ ਜਾਣਾ, ਘੜੀ ਕੁ ਪਿੱਛੋਂ ਮੈਂ ਤੇ ਜੀ ਮਰ ਜਾਣਾ, ਤੇ ਜਾਂ ਫਿਰ ਇਹ ਸੋਚ ਵੀ ਜੇ ਮੈਨੂੰ ਜਿੰਨਾ ਵਕਤ ਮਿਲਿਆ ਮੈਂ ਚਿੰਤਾ ਨਹੀਂ ਕਰਨੀ, ਮੈਂ ਜੀ ਕੇ ਕੱਢਣਾ, ਕਿਉਂਕਿ ਇਹ ਸਾਰਿਆਂ ਤੇ ਆਉਣੀ ਹੈ। ਇਹ ਮਾਰਗ ਸੰਸਾਰ ਕੋ ਨਾਨਕ ਥਿਰਨੇ ਕੋ, ਇਹ ਤੋਂ ਬੇਲੋੜੀ ਚਿੰਤਾ ਨਾ, ਓਵਰ ਥਿੰਕਿੰਗ ਨਾ ਕਰ, ਕਿਉਂਕਿ ਇਹਦੇ ਵਿੱਚ ਤੇਰਾ ਕੁਝ ਵੀ ਨਹੀਂ ਹੈਗਾ। ਤੇਰੇ ਪਿੱਛੇ ਕੋਈ ਤਕੜੀ ਧਿਰ ਖਲੋਤੀ ਆ ਜਿਹਦੇ ਕਰਕੇ ਤੈਨੂੰ ਬਿਲਕੁਲ ਵੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਬਾਬਾ ਜੀ ਕਹਿੰਦੇ ਦਇਆਲ ਤੇਰੇ ਨਾਮ ਤਰ੍ਹਾਂ, ਹੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਲੈ ਕੇ ਮੇਰਾ ਪਾਰ ਉਤਾਰਾ ਹੋ ਜਾਂਦਾ। ਸਤਿਗੁਰ ਬਾਣੇ ਜਾਓ ਰਹਾਓ। ਸਰਬੰਗ ਸਾਚਾ ਏਕ ਹੈ, ਸਾਰਿਆਂ ਦੇ ਸਿਰ ਦੇ ਉੱਤੇ ਇੱਕ ਸਦਾ ਕਾਇਮ ਰਹਿਣ ਵਾਲਾ ਖਸਮ ਅਕਾਲ ਪੁਰਖ ਵਾਹਿਗੁਰੂ ਆ, ਦੂਜਾ ਨਾ ਹੀ, ਦੂਜਾ ਕੋਈ ਨਹੀਂ ਹੈਗਾ, ਇੱਕ ਹੀ ਆ। ਤਾਂ ਕਿ ਸੇਵਾ ਸੋ ਕਰੇ ਜਾ ਕਹੋ ਨਦਰ ਕਰੇ, ਉਹਦੀ ਸੇਵਾ ਉਹੀ ਕਰ ਸਕਦਾ ਆ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣਦਾ ਆ, ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲਦਾ ਆ ਉਹੀ ਉਹਦੀ ਕਿਰਪਾ ਦਾ ਪਾਤਰ ਬਣਦਾ। ਬਾਬਾ ਜੀ ਕਹਿੰਦੇ ਤੁਧ ਬਾਜ ਪਿਆਰੇ ਕੇਮ ਰਹਾਂ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਕਿੱਦਾਂ ਮੈਂ ਆਪਣਾ ਸਮਾਂ ਬਤੀਤ ਕਰਾਂ। ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾਂ, ਮੈਨੂੰ ਉਹ ਵਡਿਆਈ ਦੇ, ਉਹ ਮਾਣ ਬਖਸ਼ ਜਿਸ ਕਰਕੇ ਮੇਰੀ ਨੇੜਤਾ, ਮੇਰਾ ਸੰਬੰਧ ਹਮੇਸ਼ਾ ਤੇਰੇ ਨਾਲ ਬਣਿਆ ਰਹੇ, ਮੈਂ ਕਦੇ ਵੀ ਤੇਥੋਂ ਦੂਰ ਨਾ ਹੋਵਾਂ। ਹਜ਼ੂਰ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੇਵੀ ਸਾਹਿਬ ਆਪਣਾ, ਸੇਵੀ ਮੈਂ ਸੇਵਦਾ ਹਾਂ, ਮੈਂ ਚੇਤੇ ਕਰਦਾ ਹਾਂ, ਅਵਰ ਨਾ ਜਾਚੋ ਕੋਈ, ਜਾਚੋ ਮਤਲਬ ਮੰਗਣਾ, ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਦਾ, ਮੈਂ ਗੁਰੂ ਕੋਲੋਂ ਮੰਗਦਾ। ਲੋਕ ਮੈਨੂੰ ਕੀ ਦੇ ਦੇਣਗੇ, ਦਾਤਾਂ ਦੇ ਦੇਣਗੇ, ਗੁਰੂ ਮੈਨੂੰ ਦਾਤਾਂ ਨਹੀਂ ਦਿੰਦਾ, ਗੁਰੂ ਮੈਨੂੰ ਦਾਤਾਂ ਦੇ ਨਾਲ ਨਾਲ ਸਬਰ ਤੇ ਸੰਤੋਖ ਵੀ ਦਿੰਦਾ। ਬੰਦਿਆ ਜਿੱਦਣ ਦਾਤਾਂ ਖਤਮ ਹੋ ਗਈਆਂ ਉਦਣ ਤੈਨੂੰ ਲੋੜ ਇਸੇ ਦੀ ਪੈਣੀ ਹੈ, ਸਬਰ ਦੀ ਪੈਣੀ ਹੈ, ਸੰਤੋਖ ਦੀ ਪੈਣੀ ਹੈ। ਹਜ਼ੂਰ ਨੇ ਕਹਿਣਾ ਦਾਤਾ ਉਹ ਨਾ ਮੰਗੀਏ, ਫਿਰ ਮੰਗਣ ਜਾਈਏ, ਹੋਸ਼ਾ ਸ਼ਾਹ ਨਾ ਕੀਚੀ ਫਿਰ ਪਛੋਤਾ ਜੀ, ਪਛਤਾਉਣਾ ਪੈਂਦਾ ਹੈ। ਇਸ ਕਰਕੇ ਪਛਤਾਉਣਾ ਨਾ ਪਵੇ, ਕੋਈ ਇੱਦਾਂ ਦਾ ਦਾਤਾ ਹੈਗਾ। ਪੰਜਵੇਂ ਪਾਤਸ਼ਾਹ ਕਹਿੰਦੇ ਹਰ ਜੇਠ ਜੁੜਨਤਾ ਲੋੜੀਏ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ। ਉਸ ਦਾਤੇ ਕੋਲੋਂ ਮੰਗੋ ਜਿਹਦੇ ਕੋਲੋਂ ਇੱਕ ਵਾਰੀ ਮੰਗਣ ਤੋਂ ਬਾਅਦ ਚ ਤੁਹਾਨੂੰ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਪੈਂਦਾ, ਤੁਹਾਡੀ ਮੁਥਾਜਗੀ ਖਤਮ ਹੋ ਜਾਂਦੀ। ਬਾਬਾ ਜੀ ਕਹਿੰਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤੂੰ ਮੈਨੂੰ ਸਾਰਾ ਕੁਝ ਦੇਤਾ। ਕੀ ਦੇਤਾ? ਤੂੰ ਮੈਨੂੰ ਸਬਰ ਦੇਤਾ, ਹੁਣ ਕੋਈ ਚੀਜ਼ ਦੀ ਲੋੜ ਨਹੀਂ ਹੈਗੀ, ਹਰ ਚੀਜ਼ 'ਚ ਸਬਰ ਹੈ। ਮੈਂ ਜਿੱਧਰ ਵੇਖਦਾ ਮੈਨੂੰ ਲੱਗਦਾ ਬਹੁਤ ਕੁਛ। ਅਵਰ ਨਾ ਚਾਚਾ ਕੋਈ, ਮੈਂ ਕਿਸੇ ਕੋਲੋਂ ਨਹੀਂ ਮੰਗਦਾ, ਹੁਣ ਮੈਂ ਗੁਰੂ ਕੋਲੋਂ ਹੀ ਮੰਗਦਾ। ਨਾਨਕ ਤਾ ਕਾ ਦਾਸ ਹੈ, ਨਾਨਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਆ, ਬਿੰਦ ਬਿੰਦ ਚੁੱਕ ਚੁੱਕ ਹੋਏ, ਮੈਂ ਹਮੇਸ਼ਾ ਹੀ ਆਪਣੇ ਗੁਰੂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਨਾਮ ਦਾ ਅਰਥ ਆ ਰੱਬੀ ਗੁਣਾਂ ਦਾ ਖਜ਼ਾਨਾ, ਮੈਂ ਤੇਰੇ ਰੱਬੀ ਗੁਣਾਂ ਦੇ ਖਜ਼ਾਨੇ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਤੇਰਾ ਧੰਨਵਾਦ ਕਰਦਾ ਜਿਹਨੇ ਮੇਰੇ ਅੰਦਰ ਦੇ ਡਰ ਨੂੰ ਕੱਢਿਆ ਔਰ ਮੈਨੂੰ ਇਹ ਅਹਿਸਾਸ ਦਵਾਇਆ ਤੂੰ ਆਪਣੀ ਕੋਈ ਵੀ ਗੱਲ ਆਣ ਕੇ ਮੇਰੇ ਨਾਲ ਸਾਂਝੀ ਕਰ ਸਕਦਾ। ਦੁਨੀਆਂ ਦੇ ਵਿੱਚ ਲੋਕ ਜੇ ਤੁਹਾਡੇ ਦੁੱਖ ਦੇ ਵਿੱਚ ਵੀ, ਮੁਸ਼ਕਲ ਦੀ ਘੜੀ 'ਚ ਵੀ ਤੁਹਾਡੇ ਨਾਲ ਢੁੱਕਦੇ ਆ ਨਾ, ਐਵੇਂ ਨਹੀਂ ਢੁੱਕਦੇ, ਉਹਦੇ ਪਿੱਛੇ ਵੀ ਉਹਨਾਂ ਦਾ ਕੋਈ ਨਾ ਕੋਈ ਸਵਾਰਥ ਹੁੰਦਾ। ਇਹ ਦੁਨੀਆਂ ਬੜੀ ਹੋਰ ਤਰ੍ਹਾਂ ਦੀ ਆ, ਜਿੱਥੇ ਲੋਕ ਤੁਹਾਡੇ ਡੁੱਲਦੇ ਹੋਏ ਹੰਝੂਆਂ ਦਾ ਮੁੱਲ ਵੱਟਣਾ ਵੀ ਜਾਣਦੇ ਆ। ਕੇਵਲ ਗੁਰੂ ਆ ਜਿਹੜਾ ਤੁਹਾਡੇ ਦੁੱਖ ਨੂੰ, ਤੁਹਾਡੀ ਵੀਕਨੈਸ ਨੂੰ, ਤੁਹਾਡੀ ਕਮਜ਼ੋਰੀ ਨੂੰ ਕਦੇ ਵੀ ਆਪਣੀ ਪੌੜੀ ਨਹੀਂ ਬਣਾਉਂਦਾ, ਉਹ ਤੁਹਾਡਾ ਦੁੱਖ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰਦਾ। ਇਸੇ ਕਰਕੇ ਬਾਬੇ ਨੇ ਆਖਿਆ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ,
ਮੈਂ ਤੁਧੇ ਆਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਮੈਂ ਆਪਣਾ ਦੁੱਖ ਵੀ ਖੁਸ਼ੀ ਦਾ ਸਮਾਂ ਵੀ ਗਮੀ ਦਾ ਸਮਾਂ ਵੀ ਨੋਰਮਲ ਲਾਈਫ ਵੀ ਸਾਰੀ ਮੈਂ ਗੁਰੂ ਦੇ ਅੱਗੇ ਆਣ ਕੇ ਬਤੀਤ ਕਰਦਾ। ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੋ ਉਪਦੇਸ਼ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜੀਵਨ ਦੇ ਅਨੁਭਵ ਦੇ ਵਿੱਚੋਂ, ਇਹ ਸ਼ਬਦ ਗੁਰੂ ਨਾਨਕ ਸਾਹਿਬ ਦੀ ਆਤਮਾ ਦੀ ਆਵਾਜ਼ ਹੈ, ਨੇੜੇ ਹੋ ਕੇ ਹਜ਼ੂਰ ਦੀ ਆਤਮਾ ਦੀ ਆਵਾਜ਼ ਨੂੰ ਸੁਣੀਏ, ਇਸ ਸ਼ਬਦ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਇੱਕ ਵਾਰ ਫਿਰ ਤੋਂ ਕਿਵਾਂ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ, ਦਿੱਲੀ ਵਾਲਿਆਂ ਦਾ ਕੀਰਤਨ ਜਥਾ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰੇਗਾ। ਪ੍ਰੇਮ ਅਦਬ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਮਾਂ ਹੋ ਚੁੱਕਾ ਹੈ ਗੁਰ ਸ਼ਬਦ ਦੀ ਵਿਚਾਰ ਦਾ। ਵਿਚਾਰਾਂ ਦੀ ਸਾਂਝ ਪਾਉਣਗੇ ਸਤਿਕਾਰਯੋਗ ਭਾਈ ਸਰਪੰਚ ਨਿਸ਼ਾਨ ਸਿੰਘ ਜੀ। ਆਓ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਮ ਕਰੀ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

करता तू मेरा जजमान। एक दक्षिणा हम ते पे मांगो, दे अपना नाम।

ज्ञान बख्शेंदे आप, जाप सच्चे तरना, जो तुद भावै सो भला, नानक दास शरणा, मेहरवान बख्शेंदे आप, जप सच्चे तरना, जो तुद भावै सो भला, नानक दास शरणा। परम सम्मान योग जुगो जुगे अटल चवर शतर सिंघासन दे मालक वालिए कुल आलम सरवरे कायनात शब्द ब्रह्म सतगुरु, धन धन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के सतगुरां दी पावन बाणी द्वारा अपनियां मन बिरतियां नूं एकागर करन दा यतन कर रहे गुरु प्यारे गुरु सवारे अति सत्कारयोग सतसंगी जनों वडभागे आ, जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने। आओ कुछ कड़ियां सतगुरां दी पावन बाणी दे विचार नाल एक सुर होण दा यतन करिए। गुरमत विचारां दी आरंभता करन तो पहलां गुरु दर दी असूलन मर्यादा नूं बहाल करदिआं पावन गुरु फतेह नाल सांझ बनाईए। आखो जी वाहिगुरु जी का खालसा, वाहिगुरु जी की फतेह। रोजाना ही इन्हां दीवानां दे विचों आप जी जो लड़ीवार गुरु ग्रंथ साहिब जी दी पावन बाणी दी विचार चलदी है तिस नूं सरवण करदे आ रहे हो। तिस लड़ी दे तहत गुरु अर्जन साहिब जी दी गौड़ी की वार दी 20 नंबर पौड़ी नाल संबंधित दो श्लोकां दा पाठ दास ने आप संगतां नूं सरवण करवाया है, जो अंक नंबर 323 उपर सुभायमान है। जेकर आपां पड़ा दर पड़ा एक एक शब्द नूं रोज विचारीए तकरीबन 13 साल कंटिन्यू ये विचार चले ते फिर गुरु ग्रंथ साहिब दी संपूर्ण बाणी दी विचार हुंदी। तो यानी कि कहण तो पावे भी जिहड़ा अखंड पाठ आपां 48 घंटियां च करदे हां, जे इस नूं विचार के समझ के कीता जाए तो तकरीबन 13 साल लगदे। तो पढ़ना ये मंजिल नहीं सीखदी, पढ़े हुए नूं जीवन दे विच इंप्लीमेंट करना ये सिख दी मंजिल है। बाबा जी बाणी च कहणगे, पढ़िया ना ही भेद बुझिए पावना, बुझना। और बुझी वह चीज आएगी जिहड़ी साडे चित्त विच होएगी, इंप्लीमेंट वह चीज होएगी जो साडे चित्त विच है। जिहड़ा हजूर ने शब्द वरत्या ना सलोक महला पंजवां, धंधड़े कुलाह चित्त ना आवे हेकड़ो, चित्त विच नहीं है वो। गुरु पंजवें पातशाह महाराज बाणी च कहणगे, चेता आई ता चेत साहिब सच्चा सो धनी, जे तू चाहना है ते उस करते पुरख नूं चेते कर जो तेरे चित्त विच नहीं। नामे पातशाह हजूर बाणी च कहणगे, चेतना है तो चेत लै निस दिन मैं प्राणी, जे तेरी कॉन्शियस तेनू अलाउ करती है ते उस करते पुरख दे राह दे तुर तेनू चेते कर। क्योंकि जदों इंप्लीमेंट करन दी गल आएगी
ਪ੍ਰੈਕਟੀਕਲ ਜੀਵਨ ਦੀ ਗੱਲ ਆਏਗੀ ਤੇ ਉਹੀ ਕੁਝ ਇੰਪਲੀਮੈਂਟ ਹੋਏਗਾ ਜੋ ਸੁਰਤ ਵਿੱਚ ਭਰਿਆ ਪਿਆ। ਮੈਂ ਘਰੋਂ ਤੁਰਦਾ, ਪਿੱਛੋਂ ਆਵਾਜ਼ ਵੱਜਦੀ ਆ, ਕਿੱਥੇ ਚੱਲੇ ਹੋ? ਬਾਜ਼ਾਰ ਚੱਲੇ। ਕਹਿਣ ਲੱਗੇ ਸਬਜ਼ੀ ਲੈ ਆਇਓ। ਬੰਦਾ ਚਲਿਆ ਗਿਆ, ਵਾਪਸ ਮੁੜ ਕੇ ਆਇਆ ਤੇ ਕਹਿਣ ਲੱਗੇ ਵੀ ਤੁਹਾਨੂੰ ਸਬਜ਼ੀ ਲਿਆਉਣ ਨੂੰ ਕਿਹਾ ਸੀ। ਕਹਿੰਦਾ ਮੈਨੂੰ ਚੇਤਾ ਭੁੱਲ ਗਿਆ, ਕਿਉਂਕਿ ਗੱਲ ਇੱਥੇ ਵਸੀ ਨਹੀਂ, ਰੌਲੇ ਗੌਲੇ ਦੇ ਵਿੱਚ ਹੀ, ਸ਼ੋਰ ਗੋਲ ਦੇ ਵਿੱਚ ਹੀ ਉਹ ਚੀਜ਼ ਸੁਰਤ ਵਿੱਚੋਂ ਲਾਂਭੀ ਹੋ ਗਈ, ਪਾਸੇ ਹੋ ਗਈ। ਤਾਂ ਬੰਦਾ ਗਿਆ ਤੇ ਸੀ, ਮੁੜ ਕੇ ਵੀ ਆਇਆ, ਪਰ ਜਿਹੜੀ ਚੀਜ਼ ਕਹੀ ਸੀ ਉਹ ਚਿੱਤ ਵਿੱਚ ਨਹੀਂ ਵਸੀ, ਇਸ ਕਰਕੇ ਇੰਪਲੀਮੈਂਟ ਨਹੀਂ ਹੋ ਸਕੀ। ਤੁਸੀਂ ਕਈ ਵਾਰੀ ਬੜੇ ਬੜੇ ਸਕੂਨ ਦੇ ਨਾਲ, ਬੜੇ ਅਹਿਤਿਆਤ ਦੇ ਨਾਲ ਸੋਚ ਕੇ ਵੇਖਣਾ ਵੀ ਕੀ ਕਾਰਨ ਆ। ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸਤਸੰਗਤ ਵਿੱਚ ਬੈਠ ਕੇ ਸੰਗਤ ਨਾਲ ਗੁਰਬਾਣੀ ਦੀ ਵਿਚਾਰ ਵਿਮਰਸ਼ ਕਰਦੇ ਆ, ਸ਼ਬਦ ਵਿਚਾਰ ਕਰਦੇ ਆ, ਗੁਰੂ ਨਾਨਕ ਦੀ ਸੰਗਤ ਵਿੱਚੋਂ ਜਿਹੜੀ ਪ੍ਰੋਡਕਸ਼ਨ ਹੋ ਰਹੀ ਆ ਭਾਈ ਲਹਿਣੇ ਦੇ ਰੂਪ ਦੇ ਵਿੱਚ, ਬਾਬਾ ਬੁੱਢਾ ਜੀ ਦੇ ਰੂਪ ਦੇ ਵਿੱਚ, ਬਾਬਾ ਅਮਰਦਾਸ ਜੀ ਦੇ ਰੂਪ ਦੇ ਵਿੱਚ, ਅੱਜ ਸੰਗਤ ਵਿੱਚ ਉਹ ਪ੍ਰੋਡਕਸ਼ਨ ਕਿਉਂ ਨਹੀਂ ਹੋ ਰਹੀ? ਕੀ ਗੁਰਬਾਣੀ ਬਦਲ ਗਈ? ਕਿ ਗੁਰੂ ਨੇ ਆਪਣਾ ਸੁਭਾਅ ਚੇਂਜ ਕਰ ਲਿਆ ਆ? ਨਹੀਂ, ਜਦੋਂ ਅਸੀਂ ਹਰ ਚੀਜ਼ ਨੂੰ ਵਿਚਾਰਦੇ ਹਾਂ, ਵਿਮਰਸ਼ ਕਰਦੇ ਹਾਂ, ਉਹਦੀ ਤਲ ਤੱਕ ਜਾਂਦੇ ਹਾਂ, ਤਾਂ ਫਿਰ ਸਮਝ ਆਉਂਦੀ ਵੀ ਨਹੀਂ, ਗੁਰਬਾਣੀ ਨਹੀਂ ਬਦਲੀ, ਗੁਰੂ ਨਹੀਂ ਬਦਲਿਆ, ਸਿੱਖ ਨੇ ਹੀ ਆਪਣਾ ਸੁਭਾਅ ਬਦਲ ਲਿਆ, ਆਪਣਾ ਜੀਵਨ ਬਦਲ ਲਿਆ। ਘਰ ਦੇ ਵਿੱਚ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਉਹ ਕਿਤਾਬ ਪੜ੍ਹ ਰਿਹਾ ਸੀ, ਉਹ ਜ਼ਿਕਰ ਕਰ ਰਹੇ ਸਨ, ਕਹਿੰਦੇ ਵੀ ਜਦੋਂ ਆਪਾਂ ਗਾਥਾਵਾਂ ਦਾ ਜ਼ਿਕਰ ਕਰਦੇ ਹਾਂ, ਆਪਾਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਹਾਂ ਵੀ ਭਾਈ ਜੋਧ ਖੂਹ ਦੇ ਉੱਤੇ ਇਸ਼ਨਾਨ ਕਰ ਰਹੇ ਤੇ ਭਾਈ ਜੋਧ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਦੀ 21 ਨੰਬਰ ਪੌੜੀ ਨੂੰ ਪੜ੍ਹਿਆ। ਜਿਤ ਸੇਵਿਆਂ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਏ। ਔਰ ਭਾਈ ਲਹਿਣਾ ਜੀ ਨੇ ਸੁਣਿਆ, ਔਰ ਐਸਾ ਨਹੀਂ ਵੀ ਭਾਈ ਜੋਧ ਨੇ ਪਹਿਲੀ ਵਾਰੀ ਗਾਇਆ ਤੇ ਭਾਈ ਲਹਿਣੇ ਨੇ ਪਹਿਲੀ ਵਾਰੀ ਸੁਣਿਆ। ਪਹਿਲਾਂ ਵੀ ਭਾਈ ਜੋਧ ਇਸ਼ਨਾਨ ਕਰਦਿਆਂ ਬਾਣੀ ਪੜ੍ਹਦੇ ਹੋਣਗੇ, ਤੇ ਪਹਿਲਾਂ ਵੀ ਭਾਈ ਲਹਿਣਾ ਜੀ ਇਸ਼ਨਾਨ ਕਰਦਿਆਂ ਬਾਣੀ ਸੁਣਦੇ ਹੋਣਗੇ। ਪਰ ਅੱਜ ਐਸਾ ਕੀ ਵਾਪਰਿਆ ਵੀ ਇੱਕ ਸਿੱਖ ਬਾਣੀ ਪੜ੍ਹ ਰਿਹਾ, ਦੂਜੀ ਸਿੱਖ ਦੀ ਸੁਰਤ ਉੱਤੇ ਉਹ ਅਸਰ ਕਰ ਰਹੀ? ਰੀਜ਼ਨ ਕੀ ਹੈ? ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਵੀ ਇਤਿਹਾਸ ਤੁਹਾਨੂੰ ਇਹ ਦੱਸ ਸਕਦਾ ਵੀ ਕਿਹੜੇ ਸਿੱਖ ਨੇ ਕਿਹੜਾ ਸ਼ਬਦ ਪੜ੍ਹਿਆ ਤੇ ਕਿਹੜੇ ਸਿੱਖ ਨੇ ਕਿਹੜਾ ਸ਼ਬਦ ਸੁਣਿਆ, ਪਰ ਇਤਿਹਾਸ ਤੁਹਾਨੂੰ ਇਹ ਨਹੀਂ ਦੱਸ ਸਕਦਾ ਵੀ ਸਿੱਖ ਨੇ ਸ਼ਬਦ ਕਿਹੜੀ ਮਾਨਸਿਕ ਅਵਸਥਾ ਵਿੱਚੋਂ ਪੜ੍ਹਿਆ ਤੇ ਦੂਜੇ ਸਿੱਖ ਨੇ ਕਿਹੜੀ ਅਵਸਥਾ ਵਿੱਚ ਜਾ ਕੇ ਉਹਨੂੰ ਸੁਣਿਆ। ਅਵਸਥਾ ਦਾ ਜ਼ਿਕਰ ਇਤਿਹਾਸ ਨਹੀਂ ਕਰ ਸਕਦਾ, ਇੱਕ ਲੈਵਲ ਆ। ਇਸ ਕਰਕੇ ਬਾਬਾ ਜੀ ਜਦੋਂ ਬਾਣੀ 'ਚ ਜ਼ਿਕਰ ਕਰਨਗੇ ਨਾ ਤੇ ਮਹਾਰਾਜ ਐਡਰੈਸ ਕਰਨਗੇ, ਸੰਬੋਧਨ ਕਰਨਗੇ, ਸਿੱਧੀ ਮਨ ਨਾਲ ਗੱਲ ਕਰਨਗੇ, ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ। ਬਾਬਾ ਜੀ ਕਹਿਣਗੇ ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ। ਵਾਏ, ਕਿਉਂ ਕਰਦੇ ਬਾਬਾ ਜੀ ਇੱਦਾਂ, ਐਡਰੈਸ ਕਿਉਂ ਕਰਦੇ? ਅੱਜ ਨਾ ਜਿਹੜੇ ਜਿਹੜੇ ਮਾਡਰਨ ਐਰਾ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ, ਇੱਥੇ ਨਾ ਇੱਕ ਬੱਚਿਆਂ ਨੂੰ ਬੜੀ ਵੱਡੀ ਪ੍ਰੋਬਲਮ ਆ, ਉਹ ਹੈ ADT ਦੀ ਪ੍ਰੋਬਲਮ, ਜਿੱਥੇ ਅਸੀਂ ਫੋਕਸ ਨਹੀਂ ਕਰ ਪਾਉਂਦੇ। ਜਿੱਦਾਂ ਆਪਾਂ ਆਮ ਮਾਹੌਲ ਦੇ ਵਿੱਚ ਕਈ ਵਾਰੀ ਬੈਠੇ ਹੁੰਦੇ ਹਾਂ, ਬੈਠੇ ਅਸੀਂ ਗੁਰਦੁਆਰੇ ਵਿੱਚ ਹਾਂ ਪਰ ਧਿਆਨ ਸਾਡਾ ਕਿਤੇ ਹੋਰ, ਸੁਰਤ ਕਿਤੇ ਹੋਰ ਆ, ਤਾਂ ਫਿਜ਼ੀਕਲੀ ਪ੍ਰੈਜੈਂਸ ਹੈਗੀ ਆ ਪਰ ਮੈਂਟਲੀ ਨਹੀਂ ਹੈਗੀ, ਉੱਥੇ ਸਾਡੀ ਐਬਸੈਂਸ ਆ। ਤਾਂ ਉਹਦੇ ਬਾਰੇ ਜਦੋਂ ਜਿਹੜੇ ਜਿਹੜੇ ਕਾਉਂਸਲਰ ਸੀ ਜਾਂ ਡਾਕਟਰ ਸੀ ਜਾਂ ਸਾਈਕੋਲੋਜਿਸਟ ਸੀ, ਉਹਨਾਂ ਨੇ ਬਹਿ ਕੇ ਇਹ 'ਤੇ ਵਿਚਾਰ ਵਿਮਰਸ਼ ਕੀਤੀ, ਇਹਦਾ ਹੱਲ ਲੱਭਿਆ ਵੀ ਇਹਦਾ ਸੋਲੂਸ਼ਨ ਕੀ ਹੈ, ਇਹ ਤਾਂ ਬੜੀ ਮੇਜਰ ਪ੍ਰੋਬਲਮ ਆ, ਇਹਦਾ ਹੱਲ ਕੀ? ਤਾਂ ਹੱਲ ਕਹਿਣ ਲੱਗੇ ਫਿਰ ਜਿਹੜੇ ਸਕੂਲ ਦੇ ਵਿੱਚ ਟੀਚਰਸ ਆ ਉਹ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਨ, ਤਾਂ ਇਸ ਬਿਮਾਰੀ ਦਾ ਹੱਲ, ਤਾਂ ਕਰਕੇ ਬੱਚਿਆਂ ਦੇ ਮੈਂਟਲ ਹੈਲਥ ਨੂੰ ਠੀਕ ਕੀਤਾ ਜਾ ਸਕਦਾ। ਕਹਿੰਦੇ ਕੀ ਹੱਲ ਕੱਢੀਏ? ਉਹਦਾ ਫਿਰ ਹੱਲ ਇਹ ਕੱਢਿਆ ਵੀ ਫਾਰ ਐਗਜ਼ਾਮਪਲ ਜੇ ਕਲਾਸ ਵਿੱਚ 30 ਬੱਚੇ ਬੈਠੇ ਆ ਤੇ ਕਲਾਸ ਟੀਚਰ ਜਿਹੜਾ ਆ ਉਹ ਵਾਈਟ ਬੋਰਡ ਦੇ ਉੱਤੇ ਕੁਝ ਲਿਖਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਵੀ ਇਹਨੂੰ ਕਾਪੀ ਕਰੋ, ਉਹ ਜਿੰਨੇ ਵੀ ਸਟੂਡੈਂਟ ਕਲਾਸਰੂਮ ਦੇ ਵਿੱਚ ਬੈਠੇ ਆ ਪ੍ਰੈਜੈਂਟ ਆ ਉਹ ਉਹਨੂੰ ਕਾਪੀ ਕਰਦੇ। ਫਾਰ ਐਗਜ਼ਾਮਪਲ ਜੇ 30 ਬੈਠੇ ਸੀ ਤੇ 27 ਬੱਚਿਆਂ ਨੇ ਐਜ਼ ਇਟ ਇਜ਼ ਉਹਨੂੰ ਕਾਪੀ ਕੀਤਾ ਪਰ 3 ਨੇ ਨਹੀਂ ਕੀਤਾ। ਹੁਣ ਜਦੋਂ ਟੀਚਰ ਬੱਚਿਆਂ ਨੂੰ ਪੁੱਛਦਾ ਆ ਵੀ ਤੁਸੀਂ ਇਹਨੂੰ ਕਾਪੀ ਕਰ ਲਿਆ, 27 ਬੱਚੇ ਹੱਥ ਖੜਾ ਕਰਦੇ ਆ ਪਰ 3 ਬੱਚੇ ਅਜੇ ਵੀ ਗਵਾਚੇ ਹੋਏ ਆ। ਹੁਣ ਜਦੋਂ 3 ਨੇ ਹੱਥ ਨਹੀਂ ਖੜਾ ਕੀਤਾ ਤੇ ਫਿਰ ਟੀਚਰ ਉਹਦਾ ਨਾਮ ਲੈ ਕੇ, ਫਾਰ ਐਗਜ਼ਾਮਪਲ ਜੇ ਉਹਦਾ ਨਾਮ ਥੋਮਸ ਆ ਉਹਦਾ ਨਾਮ ਜੌਨਥਨ ਆ ਤੇ ਟੀਚਰ ਨੂੰ ਕਹਿੰਦਾ ਜੌਨਥਨ ਤੁਸੀਂ ਇਹਨੂੰ ਕਾਪੀ ਕੀਤਾ, ਹੁਣ ਜਦੋਂ ਉਹਦਾ ਨਾਮ ਲਿਆ ਜਾ ਰਿਹਾ ਹੁਣ ਉਹ ਮੈਂਟਲੀ ਪ੍ਰੈਜੈਂਸ ਹੋਇਆ, ਨਾਮ ਲੈ ਕੇ ਪੁੱਛਿਆ ਤੇ ਹੁਣ ਉਹ ਕਹਿੰਦਾ ਜੀ ਨਹੀਂ ਮੈਂ ਨਹੀਂ ਕੀਤਾ, ਕਹਿੰਦੀ ਇਹਨੂੰ ਕਾਪੀ ਕਰੋ। ਤੋ ਜਿਹੜੀ ਉਹਦੀ ਅਟੈਂਸ਼ਨ ਸੀ ਉਹਨੂੰ ਬਾਏ ਕੀਤਾ ਗਿਆ ਉਹਦਾ ਨਾਮ ਲੈ ਕੇ, ਇਹਦਾ ਸੋਲੂਸ਼ਨ ਆ, ਇਹਦਾ ਟ੍ਰੀਟਮੈਂਟ ਆ।
ਜਦੋਂ ਵੀ ਤੁਸੀਂ ਕਿਸੇ ਦੀ ਅਟੈਂਸ਼ਨ ਨੂੰ ਬਾਏ ਕਰਨਾ ਚਾਹੁੰਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ। ਸਾਈਕੋਲੋਜੀ ਕਹਿੰਦੀ ਆ ਤੁਸੀਂ ਕਿਸੇ ਬੰਦੇ ਨਾਲ ਆਪਣੇ ਸੰਬੰਧ ਗੂੜੇ ਕਰਨਾ ਚਾਹੁੰਦੇ ਹੋ, ਭਾਵੇਂ ਉਹ ਉਮਰ ਦੇ ਵਿੱਚ ਤੁਹਾਡੇ ਨਾਲੋਂ ਵੱਡਾ ਹੀ ਹੋਵੇ, ਉਹਨੂੰ ਹਮੇਸ਼ਾ ਉਹਦਾ ਨਾਮ ਲੈ ਕੇ ਬੁਲਾਓ। ਇਹਦੇ ਨਾਲ ਤੁਹਾਡੇ ਰਿਲੇਸ਼ਨ ਹੋਰ ਗੂੜੇ ਬਣਦੇ ਆ, ਉਹਨੂੰ ਇੱਦਾਂ ਲੱਗਦਾ ਜਿਵੇਂ ਇਹ ਬੰਦਾ ਮੈਨੂੰ ਬੜੇ ਚਿਰ ਤੋਂ ਜਾਣਦਾ ਹੈ, ਤੁਹਾਡਾ ਉਹਦੇ ਨਾਲ ਪ੍ਰੇਮ ਵਾਲਾ ਵਿਹਾਰ, ਪ੍ਰੇਮ ਵਾਲਾ ਰਿਲੇਸ਼ਨ ਬਣਦਾ ਆ। ਇਸ ਕਰਕੇ ਬਾਬਾ ਜੀ ਜਦੋਂ ਵੀ ਮਨ ਦੀ ਅਟੈਂਸ਼ਨ ਨੂੰ ਬਾਏ ਕਰਨਾ ਚਾਹੁੰਣਗੇ, ਬਾਬਾ ਜੀ ਨੂੰ ਪਤਾ ਆ ਬੰਦਾ ਸਾਹਮਣੇ ਮੌਜੂਦ ਆ ਪਰ ਮਨ ਨਹੀਂ ਮੌਜੂਦ ਹੈਗਾ, ਮਨ ਕਿਤੇ ਹੋਰ ਆ, ਤਾਂ ਹਜ਼ੂਰ ਕੀ ਕਹਿਣਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਬਾਰ ਬਾਰ ਮਨ ਨੂੰ ਮਹਾਰਾਜ, ਮਨ ਰੇ ਕੌਣ ਕੋ ਮਤ ਤੈ ਲੀਨੀ, ਮਨ ਰੇ ਗਹਿਓ ਨਾ ਗੁਰੂ ਉਪਦੇਸ਼, ਤੂੰ ਗੁਰੂ ਦੇ ਉਪਦੇਸ਼ ਦਾ ਪੱਲਾ ਨਹੀਂ ਫੜਿਆ, ਕਿਉਂ ਨਹੀਂ ਫੜਿਆ, ਮਨ ਦੀ ਅਟੈਂਸ਼ਨ ਮਹਾਰਾਜ ਬਾਏ ਕਰਨਾ ਚਾਹੁੰਦੇ। ਤਾਂ ਹਜ਼ੂਰ ਕਹਿਣ ਲੱਗੇ ਧੰਦੜੇ ਕੁਲਾ, ਸਾਰੇ ਹੀ ਧੰਦੇ ਵਿਅਰਥ ਆ, ਮੈਂ ਕੰਮ ਕਰਦਾ, ਮੈਂ ਕੰਮ ਕਾਜ ਕਰਦਾ, ਮੈਂ ਕਿਰਤ ਕਰਦਾ, ਪਰ ਜੇ ਮੇਰੀ ਕਿਰਤ ਵਿੱਚ ਰੱਬ ਨਹੀਂ ਹੈਗਾ ਉਹ ਬੇਈਮਾਨੀ ਦੀ ਹੋਏਗੀ, ਧਰਮ ਦੀ ਨਹੀਂ ਹੋ ਸਕਦੀ। ਕਿਰਤ ਕਰਨੀ ਤੇ ਕਿਰਤ ਵਿੱਚ ਰੱਬ ਨੂੰ ਹਮੇਸ਼ਾ ਰੱਖਣਾ, ਜਿਹਨੂੰ ਜਿਹਦੇ ਲਈ ਆਪਾਂ ਬੜੇ ਹੋਰ ਸ਼ਬਦ ਵਰਤਦੇ ਹਾਂ ਮਾਡਰਨ, ਐਥੀਕਲੀ ਆਪਾਂ ਕਹਿ ਦਿੰਦੇ ਹਾਂ ਵੀ ਇਹ ਸਾਡਾ ਐਥਿਕ ਆ, ਇਮਾਨਦਾਰ ਹੋਣਾ, ਬੇਈਮਾਨੀ ਨਾ ਕਰਨੀ। ਬਾਬਾ ਜੀ ਸਾਰਿਆਂ ਨੂੰ ਕੀ ਕਹਿਣਗੇ, ਤੇਰੀ ਕਿਰਤ ਵਿੱਚ ਰੱਬ ਨਜ਼ਰ ਆਉਣਾ ਚਾਹੀਦਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸੱਤ ਵਿਵਹਾਰ। ਤੂੰ ਰੱਬ ਦੀ ਸਿਫਤ ਕਰਨੀ ਚਾਹੁੰਦਾ ਆ, ਰੱਬ ਨਾਲ ਜੁੜਨਾ ਚਾਹੁੰਦਾ ਆ, ਨਾਮ ਜਪਣਾ ਚਾਹੁੰਦਾ ਆ, ਆ ਮੈਂ ਤੈਨੂੰ ਦੱਸਾਂ ਨਾਮ ਕਿੱਦਾਂ ਜਪਣਾ ਆ, ਤੇਰੀ ਕਿਰਤ ਵਿੱਚ ਰੱਬ ਹੋਣਾ ਚਾਹੀਦਾ, ਇਹ ਨਾਮ ਜਪਣਾ ਆ। ਤੂੰ ਤੋਲ ਰਿਹਾ ਹੋਵੇ ਤੇ ਤੇਰੇ ਤੋਲ ਵਿੱਚ ਵੀ ਰੱਬ ਹੋਵੇ, ਤੂੰ ਬੋਲ ਰਿਹਾ ਹੋਵੇ ਤੇਰੇ ਬੋਲ ਵਿੱਚ ਵੀ ਰੱਬ ਹੋਵੇ, ਆ ਆ ਰੱਬ ਦੀ ਉਸਤਤ ਕਰਨੀ। ਕਰ ਮਨ ਮੇਰੇ ਸੱਤ ਵਿਵਹਾਰ, ਸੱਚ ਦਾ ਵਿਹਾਰ ਕਰ, ਜੇ ਨਹੀਂ ਕਰਦਾ ਧੰਦੜੇ ਕੁਲਾਹ, ਸਾਰੇ ਹੀ ਧੰਦੇ ਵਿਅਰਥ ਆ। ਚਿੱਤ ਨਾ ਆਵੇ ਹੇਕੜੋ, ਨਾਨਕ ਸਹੀ ਤਨ ਫੁਟਨ, ਉਹ ਤਨ ਫੁੱਟ ਜਾਂਦੇ ਆ, ਉਹ ਜੀਵਨ ਤਹਿਸ ਨਹਿਸ ਹੋ ਜਾਂਦੇ ਆ, ਗਲ ਜਾਂਦੇ ਆ, ਜਿੰਨਾ ਸਾਈਂ ਵਿਸਰੇ, ਜਿਨ੍ਹਾਂ ਦੇ ਜੀਵਨ ਚ ਕੋਈ ਗੁਣ ਨਹੀਂ, ਮਹਾਰਾਜ ਨੇ ਆਖਿਆ ਉਹ ਜੀਵਨ ਵਿਅਰਥ ਆ, ਉਹ ਕਿਸੇ ਕੰਮ ਦਾ ਨਹੀਂ। ਜਿਸ ਮਨੁੱਖ ਦੇ ਜੀਵਨ ਚ ਗੁਣ ਹੀ ਨਹੀਂ ਹੈਗਾ ਉਹਦਾ ਜੀਵਨ ਕਿਸੇ, ਉਹ ਮਨ ਇੱਕ ਬੋਝ ਆ, ਉਹ ਜੀ ਤੇ ਰਿਹਾ ਪਰ ਜ਼ਿੰਦਗੀ ਕਿਸੇ ਅਰਥ ਨਹੀਂ ਹੈਗੀ ਹਰ ਪਾਸਿਓ। ਤਾਂ ਹਜ਼ੂਰ ਮਹਾਰਾਜ ਦੂਜੇ ਸਲੋਕ ਵਿੱਚ ਕਹਿੰਦੇ ਨੇ ਮਹੱਲਾ ਪੰਜਵਾਂ, ਪ੍ਰੇਤੋਂ ਕੀ ਤੋਨ ਦੇਵਤੇ ਤਿਨ ਕਰਨੇ ਹਾਰੇ। ਪ੍ਰੇਤ ਸ਼ਬਦ ਗੁਰਬਾਣੀ ਦੇ ਵਿੱਚ ਜਿਹੜਾ ਵਰਤਿਆ ਗਿਆ ਆ, ਜਿਹਨੂੰ ਆਪਾਂ ਕਹਿੰਦੇ ਨੇ ਮਨੁੱਖੀ ਮਿਆਰ ਤੋਂ ਥੱਲੇ ਡਿੱਗ ਪੈਣਾ। ਇੱਕ ਪ੍ਰੇਤ ਸ਼ਬਦ ਹੁੰਦਾ ਆ ਵੀ ਫਲਾਂ ਬੰਦਾ ਜੀ ਚਲਾਣਾ ਕਰ ਗਿਆ, ਉਹਦੀ ਆਤਮਾ ਭਟਕ ਰਹੀ ਆ, ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਔਰ ਖਿਆਲ ਕਰਨਾ, ਫਿਊਨਰਲ ਦੇ ਸਮੇਂ ਦੇ ਉੱਤੇ ਜਿੰਨੀਆਂ ਵੀ ਰਵਾਇਤਾਂ ਪਰੰਪਰਾਵਾਂ ਅਸੀਂ ਨਿਭਾਉਂਦੇ ਹਾਂ, ਇਹ ਅਕਾਲ ਤਖ਼ਤ ਦੀ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਨਹੀਂ ਬਲਕਿ ਗਰੁੜ ਪੁਰਾਣ ਦੇ ਮੁਤਾਬਕ। ਇੱਥੇ ਤਾਂ ਚਲੋ ਜੀ ਫਿਰ ਵੀ ਘੱਟ ਆ, ਪਿੰਡਾਂ ਦੇ ਵਿੱਚ ਜਿਹਨਾਂ ਦਾ ਵਾਹ ਪਿਆ ਜਿਹੜੇ ਉੱਥੋਂ ਦੇ ਬੌਰ ਨਾਲ ਉਹ ਜਾਣਦੇ ਆ, ਪਿੰਡਾਂ ਦੇ ਵਿੱਚ ਲੋਕ ਅਰਥੀ ਦੇ ਉੱਤੇ ਜਦੋਂ ਮੁਰਦੇ ਨੂੰ ਪਾ ਕੇ ਘਰੋਂ ਤੁਰਦੇ ਸੀ ਡੈੱਡ ਬੋਡੀ ਨੂੰ, ਅਤੇ ਅੱਧੇ ਰਸਤੇ ਵਿੱਚ ਜਾ ਕੇ ਇੱਕ ਰਸਮ ਕੀਤੀ ਜਾਂਦੀ ਸੀ, ਉਹਨੂੰ ਕਿਹਾ ਜਾਂਦਾ ਸੀ ਅੱਧ ਵਾਟੇ ਦੀ ਰਸਮ ਕਰਨੀ। ਚਾਰ ਬੰਦਿਆਂ ਨੇ ਅਰਥੀ ਨੂੰ ਚੁੱਕਿਆ ਆ, ਸਪੋਜ਼ ਕਰੋ ਵੀ ਜੇ ਉਹਦਾ ਸਿਰ ਫਿਊਨਰਲ ਹੋਮ ਵਾਲੇ ਪਾਸੇ ਆ, ਪੈਰ ਘਰ ਵਾਲੇ ਪਾਸੇ ਆ, ਅੱਧੇ ਰਸਤੇ ਵਿੱਚ ਜਾ ਕੇ ਡਾਇਰੈਕਸ਼ਨ ਚੇਂਜ ਕਰ ਲੈਂਦੇ ਸੀ, ਹੁਣ ਪੈਰ ਫਿਊਨਰਲ ਹੋਮ ਵਾਲੇ ਪਾਸੇ ਕਰ ਲਏ, ਸਿਰ ਘਰ ਵਾਲੇ ਪਾਸੇ ਕਰ ਲਿਆ। ਔਰ ਛੋਟਾ ਬੱਚਾ ਪੁੱਛਦਾ ਹੈ ਵੀ ਇਹ ਡਾਇਰੈਕਸ਼ਨ ਚੇਂਜ ਕਿਉਂ ਕੀਤੀ ਆ, ਉਹ ਕਹਿੰਦੇ ਤਾਂ ਕਿ ਇਹਨੂੰ ਚੇਤਾ ਭੁੱਲ ਜਾਵੇ ਮੈਂ ਕਿੱਧਰੋਂ ਆਇਆ, ਤਾਂ ਕਿ ਇਹ ਭੂਤ ਬਣ ਕੇ ਫਿਰ ਇਸ ਘਰ 'ਚ ਵਾਪਸ ਨਾ ਆਵੇ, ਇਸ ਕਰਕੇ ਕੀਤੀ। ਫਿਰ ਜਦੋਂ ਉਸ ਨੂੰ ਅੱਗ ਦੇ ਵਿੱਚ ਪ੍ਰਣਾਇਆ ਜਾਂਦਾ ਸੀ, ਅਗੀਠੇ ਦੇ ਵਿੱਚ ਚਿਣ ਲਿਆ ਜਾਂਦਾ ਸੀ, ਲਾਸ਼ ਸੜ ਰਹੀ ਆ, ਇੱਕ ਲੰਮਾ ਮਾਸ ਲੈ ਕੇ ਉਹਦੇ ਉਹਦੇ ਸਿਰ ਵਿੱਚ ਜ਼ੋਰ ਦੀ ਮਾਰਦੇ ਸੀ, ਫਿਰ ਪੁੱਛਦਾ ਇਹ ਕਿਉਂ ਕਰ ਰਹੇ ਹੈ, ਕਹਿਣ ਲੱਗੇ ਇਹਦੇ ਨਾਲ ਇਹਦੀ ਯਾਦਦਾਸ਼ਤ ਚਲੀ ਜਾਊਗੀ। ਕਿਹੜੀ ਅਜੀਬ ਗੱਲ ਆ, ਤੁਸੀਂ ਸਾਇੰਸ ਨੂੰ ਪੜ੍ਹੋ, ਜਿਹੜਾ ਬੰਦਾ ਮਰ ਗਿਆ ਆ ਉਹ ਚ ਯਾਦਦਾਸ਼ਤ ਨਹੀਂ ਹੈਗੀ, ਉਹਦੀ ਕੌਂਸ਼ੀਅਸ ਨਹੀਂ ਹੈਗੀ, ਸਭ ਖਤਮ ਹੋ ਗਿਆ, ਜਿੰਨਾ ਡੇਟਾ ਸੀ ਸਭ ਡਿਲੀਟ ਹੋ ਗਿਆ, ਇਰੇਜ਼ ਹੋ ਗਿਆ। ਅਸੀਂ ਅਜੇ ਵੀ ਇਹਨਾਂ ਵਹਿਮਾਂ ਭਰਮਾਂ, ਫਿਰ ਜਦੋਂ ਚੌਥਾ ਹੁੰਦਾ ਆ ਉਹਦੇ ਐਸ਼ ਉਹਦੀਆਂ ਅਸਥੀਆਂ ਉਹਦੇ ਫੁੱਲ ਚੁਣ ਲਏ ਜਾਂਦੇ ਆ, ਤੇ ਚਾਰ ਖੂੰਟੀਆਂ ਕੱਢ ਕੇ ਚਿੱਟਾ ਕੱਪੜਾ ਪਾ ਕੇ ਥੱਲੇ ਦੀਵਾ ਬਾਲਦੇ, ਕਿਉਂ, ਕਹਿਣ ਲੱਗੇ ਜਿਹੜੀ ਇਹਦੀ ਨੈਕਸਟ ਜਰਨੀ ਆ ਉਹਦੇ ਵਿੱਚ ਹਨੇਰਾ ਬਹੁਤ, ਇਹਨੂੰ ਦੀਵੇ ਦੀ ਲੋੜ ਪੈਣੀ ਹੈ। ਤੁਸੀਂ ਵੇਖੋ ਅਸੀਂ 21ਵੀਂ 21st ਸੈਂਚਰੀ ਦੇ ਵਿੱਚ ਰਹਿ ਕੇ ਵੀ ਅਸੀਂ ਕਿੰਨੇ ਮਾਨਸਿਕ ਗੁਲਾਮ, ਅਸੀਂ ਚੀਜ਼ਾਂ ਦੇ ਵਿੱਚ ਉਲਝੇ ਹੋਏ, ਹਾਲਾਂਕਿ
ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਤੋਂ 550-600 ਸਾਲ ਪਹਿਲਾਂ ਪਤਾ ਕੀ ਕਹਿੰਦੇ ਆ, ਰਾਮਕਲੀ ਮਹੱਲਾ ਪੰਜਵਾਂ, ਪਵਨੇ ਮੈਂ ਪਵਨ ਸਮਾਇਆ। ਪਵਨ ਦਾ ਪਵਨ ਚ ਸਮਾ ਜਾਣਾ, ਯਾਨੀ ਕਿ ਮੈਂ ਸਾਹ ਲੈਣਾ ਬੰਦ ਕਰਦਾ। ਜਦੋਂ ਹੀ ਮੈਂ ਸਾਹ ਲੈਣਾ ਬੰਦ ਕਰਦਾ ਆ, ਨੈਕਸਟ ਸਟੈਪ ਕੀ ਹੁੰਦਾ ਆ, ਜੋਤੀ ਮੈਂ ਜੋਤ ਰਲ ਜਾਇਆ, ਆਤਮਾ ਪਰਮਾਤਮਾ ਚ ਉਸੇ ਵੇਲੇ ਭੇਜ ਦੋਗੀ, ਦੈਟਸ ਇਟ, ਕਹਾਣੀ ਖਤਮ। ਕੋਈ ਆਤਮਾ ਨਹੀਂ, ਕੋਈ ਪ੍ਰੇਤ ਨਹੀਂ, ਕੁਝ ਨਹੀਂ, ਸਾਰਾ ਕੁਝ ਸਾਇੰਟੀਫਿਕ ਤਰੀਕੇ ਨਾਲ ਸਮਝੋ। ਸਾਡੀ ਬਾਡੀ ਦੇ ਵਿੱਚ 5 ਐਲੀਮੈਂਟਸ ਆ, 5 ਤੱਤ ਆ, ਹਵਾ, ਪਾਣੀ, ਮਿੱਟੀ, ਅੱਗ ਤੇ ਸਪੇਸ, ਜਿਹਨੂੰ ਮੈਮਰੀ ਕਹਿੰਦੇ ਆ ਆਪਾਂ। ਔਰ ਹਰ ਤੱਤ ਦੀ ਆਪਣੀ ਇੱਕ, ਹਰ ਤੱਤ ਵਿੱਚ ਇੱਕ ਤੱਤ ਆ। ਮਿੱਟੀ ਵਿੱਚ ਕਿੰਨੇ ਤੱਤ ਆ, ਆਪਾਂ ਬੀਜ ਲੈ ਕੇ ਆਉਂਦੇ ਹਾਂ, ਬੇਸ ਵੱਧਦਾ ਆ, ਤੁਸੀਂ ਉਹਨੂੰ ਖਾ ਕੇ ਵੇਖੋ, ਸੀਡ ਵਿੱਚ ਕੋਈ ਟੇਸਟ ਨਹੀਂ ਹੈਗਾ, ਪਰ ਜਦੋਂ ਉਹਨੂੰ ਮਿੱਟੀ 'ਚ ਬੀਜਦੇ ਹਾਂ, ਇੱਕ ਮੈਂਗੋ ਟ੍ਰੀ ਅੰਬ ਦਾ ਰੁੱਖ ਆ, ਇੱਕ ਅਮਰੂਦ ਦਾ ਰੁੱਖ ਆ, ਨਾਸ਼ਪਤੀਆਂ ਦਾ ਰੁੱਖ ਆ, ਹਰ ਇੱਕ ਦਾ ਟੇਸਟ ਵੱਖੋ ਵੱਖਰਾ। ਕਿਉਂ? ਇਹ ਟੇਸਟ ਬੀਜ ਵਿੱਚ ਨਹੀਂ, ਮਿੱਟੀ ਦੇ ਵਿੱਚ, ਤੱਤ ਆ ਮਿੱਟੀ ਦੇ ਵਿੱਚ। ਬੀਜ ਡੱਬੇ ਦੇ ਵਿੱਚ ਕਿੰਨਾ ਚਿਰ ਬੰਦ ਰਿਹਾ, ਨਹੀਂ ਉੱਗਿਆ, ਮਿੱਟੀ ਦੇ ਵਿੱਚ ਰੱਖਿਆ, ਉੱਗ ਪਿਆ, ਜਾਨ ਹੈ ਮਿੱਟੀ ਦੇ ਵਿੱਚ। ਇਹਦੇ ਪਾਣੀ 'ਚ ਜਾਨ ਆ, ਅੱਗ ਦੇ ਵਿੱਚ ਜਾਨ ਆ, ਤੱਤ ਆ। 5 ਤੱਤ ਜਦੋਂ ਰਲ ਕੇ ਕੰਬਾਈਨ ਐਨਰਜੀ ਜਨਰੇਟ ਕਰਦੇ ਆ, ਉਹਨੂੰ ਆਤਮਾ ਕਿਹਾ ਜਾਂਦਾ। 5 ਤੱਤਾਂ ਵਿੱਚੋਂ ਇੱਕ ਵੀ ਤੱਤ ਡੀਐਕਟੀਵੇਟ ਹੋ ਜਾਂਦਾ ਆ, ਆਤਮਾ ਜਿਹੜੀ ਐਗਜ਼ਿਸਟ ਨਹੀਂ ਕਰਦੀ। ਆਪਾਂ ਕਹਿੰਦੇ ਬੰਦਾ ਫੌਤ ਹੋ ਗਿਆ, ਇਹਦੀ ਡੈਥ ਹੋ ਗਈ। ਕਿਉਂ? ਕਿਉਂਕਿ ਮਗਰ 4 ਵਜੇ, ਹੁਣ ਨਹੀਂ ਇਹ ਸਰਵਾਈਵ ਕਰ ਸਕਦਾ। ਹੁਣ 5ਵੇਂ ਪਾਤਸ਼ਾਹ ਕਹਿਣਗੇ, ਪਵਨੇ ਮੈਂ ਪਵਨ ਸਮਾਇਆ, ਬੰਦੇ ਨੇ ਸਾਹ ਲੈਣਾ ਬੰਦ ਕੀਤਾ, ਸਾਹ ਨਹੀਂ ਮਰਿਆ, ਤੱਤ ਨਹੀਂ ਮਰਿਆ, ਇਹਨੇ ਲੈਣਾ ਬੰਦ ਕਰਤਾ। ਆਕਸੀਜਨ ਤੇ ਸਟਿਲ ਹੈਗੀ, ਆਪਾਂ ਡਾਕਟਰ ਨੂੰ ਕਹਿੰਦੇ ਇਹਨੂੰ ਆਕਸੀਜਨ ਲਾਓ, ਕਹਿੰਦਾ ਕਿਹਨੂੰ ਲਾਈ ਜੀ, ਆਕਸੀਜਨ ਨਹੀਂ ਮਰੀ, ਮਿੱਟੀ ਨਹੀਂ ਮਰੀ, ਮਿੱਟੀ ਮੇਰੇ 'ਚ ਅਜੇ ਵੀ ਹੈਗੀ ਆ, ਤੁਹਾਡੇ 'ਚ ਹੈਗੀ ਆ, ਜਿਹੜਾ ਮਰ ਗਿਆ ਆ ਬਸ ਉਹਨੂੰ ਭੋਗ ਨਹੀਂ ਰਿਹਾ। ਬਾਬਾ ਜੀ ਕਹਿੰਦੇ ਜੋਤੀ ਮੈਂ ਜੋਤ ਰਲ ਜਾਇਆ। ਜਦੋਂ ਜਦੋਂ ਇਹ ਤੱਤ ਖਤਮ ਹੋ ਗਏ, ਅੱਗ ਉਸੇ ਵੇਲੇ ਠੰਡੀ ਹੋ ਗਈ, ਡਾਟਾ ਉਸੇ ਵੇਲੇ ਰੇਜ਼ ਹੋ ਗਿਆ, ਸਪੇਸ ਸਾਰਾ, ਮੈਮਰੀ ਸਾਰੀ ਲੋਸਟ ਹੋ ਗਈ, ਹੁਣ ਕੁਝ ਨਹੀਂ ਬਚਿਆ, ਅਸੀਂ ਕਿਹੜੀਆਂ ਮੈਮਰੀਆਂ ਦੀ ਗੱਲ ਕਰਦੇ ਹਾਂ? ਤੂੰ ਗੁਰਬਾਣੀ ਵਿੱਚ ਮਰੇ ਹੋਏ ਬੰਦੇ ਨੂੰ ਭੂਤ ਨਹੀਂ ਆਖਿਆ, ਬਾਬੇ ਨੇ ਜੀਂਦੇ ਜਾਗਦੇ ਬੰਦੇ ਨੂੰ ਭੂਤ ਆਖਿਆ, ਜਿੱਥੇ ਗੁਰੂ ਨਾਨਕ ਸਾਹਿਬ ਕਹਿਣਗੇ ਕਲੀ ਅੰਦਰ ਨਾਨਕਾ ਜਿੰਨਾ ਦਾ ਜਿੰਨ। ਅਸੀਂ ਸਟੋਰੀ ਪੜ੍ਹਦੇ ਹੁੰਦੇ ਸੀ, ਕਿਸੇ ਨੇ ਲੋਹੇ ਦੇ ਮੈਟਲ ਨੂੰ, ਜਿਹੜਾ ਮੈਟਲ ਸੀਗਾ, ਕੋਈ ਗੜਵੀ ਸੀ, ਕੋਈ ਗਾਗਰ ਸੀ, ਉਹਨੂੰ ਇੱਦਾਂ ਰਗੜਿਆ ਪੱਥਰ ਨਾਲ, ਉਹਦੇ ਵਿੱਚ ਜਿੰਨ, ਇੱਕ ਭੂਤ ਬਾਹਰ ਆਇਆ, ਉਹਨੂੰ ਜਿੰਨ ਕਹਿੰਦੇ ਹੁੰਦੇ ਸੀ। ਜਿੰਨ ਦਾ ਮਤਲਬ ਭੂਤ ਹੁੰਦਾ। ਕਲੀ ਅੰਦਰ ਮਾੜੀ ਸੋਚ ਵਾਲਾ ਬੰਦਾ ਹਮੇਸ਼ਾ ਹੀ ਜਿੰਨ ਆ, ਬਾਬੇ ਨਾਨਕ ਨੇ ਆਖਿਆ। ਪਤੀ ਨਸ਼ਾ ਕਰਕੇ ਘਰ ਵੜਦਾ ਆ, ਪਤਨੀ ਨੂੰ ਕੁੱਟਦਾ ਆ, ਮਾਰਦਾ ਆ, ਉਹਦੇ ਬੱਚਿਆਂ ਨੂੰ ਪੁੱਛੋ ਤੁਹਾਡਾ ਪਿਤਾ ਕਿੱਦਾਂ ਦਾ ਆ, ਤੁਹਾਡਾ ਡੈਡੀ ਦਾ ਸੁਭਾਅ ਕਿੱਦਾਂ ਦਾ, ਕਹਿਣ ਲੱਗੇ ਕਾਹਦਾ ਡੈਡੀ, ਉਹ ਤੇ ਨਿਹਰਾ ਭੂਤ ਆ, ਰੋਜ਼ ਸਾਡੀ ਮਾਂ ਨੂੰ ਕੁੱਟਦਾ, ਇਹ ਜੀਂਦੇ ਜਾਗਦੇ ਭੂਤ। 5ਵੇਂ ਪਾਤਸ਼ਾਹ ਬਾਣੀ 'ਚ ਕਹਿਣਗੇ ਅਧਿਕ ਬਸਤਰ ਸੁੰਦਰ ਪਹਿਰਾਇਆ, ਜਿਸ ਬੰਦੇ 'ਚ ਕੋਈ ਗੁਣ ਨਹੀਂ ਹੈਗਾ, ਕਾਮ ਵਾਸ਼ਨਾ ਆ, ਕ੍ਰੋਧ ਆ, ਲਾਲਚ ਆ, ਈਗੋ ਆ ਬੰਦੇ ਦੇ ਵਿੱਚ, ਬਾਬਾ ਗੁਰੂ ਅਰਜਨ ਸਾਹਿਬ ਕਹਿਣਗੇ ਅਧਿਕ ਬਸਤਰ ਸੁੰਦਰ ਪਹਿਰਾਇਆ, ਕੱਪੜੇ ਬੜੇ ਸੋਹਣੇ ਪਾਏ ਆਏ ਨੇ, ਪਰ ਲੱਗਦਾ ਏਦਾਂ ਵਾ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜੰਗਲਾਂ ਦੇ ਨੇੜੇ ਨਾ, ਜਿਨ੍ਹਾਂ ਦੇ ਖੇਤ ਹੁੰਦੇ ਆ, ਪੈਲੀਆਂ ਹੁੰਦੀਆਂ, ਉਹਨਾਂ ਨੇ ਏਦਾਂ ਇੱਕ ਲੱਕੜ ਐਂ ਕਰਕੇ, ਦੋ ਲੱਕੜਾਂ ਐਂ ਖੜੀਆਂ ਕਰਕੇ, ਉਹਨੂੰ ਇੱਕ ਸ਼ਰਟ ਪਾ ਕੇ, ਸ਼ਰਟ ਦੇ ਵਿੱਚ ਪਰਾਲੀ ਫੋਕਟ ਭਰ ਕੇ, ਰੂੰ ਭਰ ਦੇਣਾ, ਕਾਟਨ ਭਰ ਦੇਣਾ, ਤਾਂ ਕਿ ਪੰਛੀਆਂ ਨੂੰ ਲੱਗੇ, ਜਾਨਵਰਾਂ ਨੂੰ ਲੱਗੇ ਕਿ ਉਹ ਬੰਦਾ ਪੈਲੀ 'ਚ ਖਲੋਤਾ ਆ। ਐਕਚੁਅਲ ਕੀ ਆ, ਬੰਦਾ ਨਹੀਂ ਹੈਗਾ, ਡਰਾਉਣਾ ਆ। ਬਾਬਾ ਜੀ ਕਹਿੰਦੇ ਇਹ ਡਰਾਉਣਾ ਆ, ਇਹ ਭੂਤ ਆ। ਬੰਦਾ ਹੁੰਦਾ ਤੇ ਚ ਬੰਦਿਆਂ ਵਾਲੇ ਗੁਣ ਨਾ ਹੁੰਦੇ, ਇਨਸਾਨ ਹੁੰਦਾ ਤੇ ਇਨਸਾਨਾਂ ਵਾਲੇ ਗੁਣ ਨਾ ਹੁੰਦੇ, ਇਹ ਨਾਮ ਦਾ ਹੀ ਇਨਸਾਨ ਆ। 5ਵੇਂ ਪਾਤਸ਼ਾਹ ਸੁਖਮਨੀ ਸਾਹਿਬ 'ਚ ਕਹਿਣਗੇ ਕਰਤੂਤ ਪਸ਼ੂ ਕੀ ਮਾਨਸ ਜਾਤ, ਹੈ ਇਹ ਪਸ਼ੂ ਹੀ ਆ, ਹੈ ਜਾਨਵਰ ਹੀ ਆ, ਹੈ ਪ੍ਰੇਤ ਹੀ ਆ, ਨਾਮ ਦਾ ਹੀ ਬੰਦਾ ਆ ਬਸ। ਹੁਣ ਜਿਹੜਾ ਏਦਾਂ ਦਾ ਜਿਉਂਦਾ ਜਾਗਦਾ, ਜਿਹੜਾ ਵੇਖਣ ਨੂੰ ਬੰਦਾ ਲੱਗ ਰਿਹਾ ਪਰ ਉਹਦੇ 'ਚ ਗੁਣ ਨਹੀਂ ਹੈਗੇ, ਬਾਬਾ ਜੀ ਕਹਿੰਦੇ ਇਹ ਪ੍ਰੇਤ ਆ। ਪਰ ਐਸੇ ਪ੍ਰੇਤ ਨੂੰ ਗੁਰੂ ਦੇਵਤਾ ਬਣਾ ਦਿੰਦਾ ਆ। ਪ੍ਰੇਤੋਂ ਕੀਤੋਂ ਦੇਵਤਾ, ਦੇਵਤਾ ਬਣਾ ਦਿੱਤਾ, ਉਹ 'ਚ ਦੈਵੀ ਗੁਣ ਪੈਦਾ ਕਰਦੇ, ਦੈਵੀ ਗੁਣ। ਹੁਣ ਉਹ ਗੁਣ ਕਿਹੜੇ, ਜਿਹਨੂੰ ਅਸਾਂ ਕਈ ਵਾਰ 'ਚ ਬਾਬਾ ਜੀ ਕਹਿਣਗੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਮੈਂ ਪਰਸੋਂ ਵੀ ਇਸੇ ਕਥਾ ਦੇ ਵਿੱਚ ਹੀ ਐਗਜ਼ਾਮਪਲ ਦੇ ਰਿਹਾ ਸੀ। ਤੁਸੀਂ ਨਾ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਕੇ ਵੇਖੋ ਕਦੀ। ਇੱਕ ਹੈ ਗੁਰੂ ਨਾਨਕ ਦਾ ਸਿੱਖ ਹਰੀ ਸਿੰਘ ਨਲੂਆ, ਆਪਣੇ ਖੇਮੇ ਦੇ ਵਿੱਚ ਬੈਠਾ ਆ,
ਦੁਨੀਆਂ ਦੀ ਸਭ ਤੋਂ ਬੇਹੱਦ ਖੂਬਸੂਰਤ ਔਰਤ ਆ ਮੁਹੰਮਦ ਸ਼ਾਹ ਰੰਗੀਲੇ ਦੀ ਪਤਨੀ ਬਾਨੂ ਬੇਗਮ, ਸਭ ਤੋਂ ਖੂਬਸੂਰਤ, ਉਹ ਤੋਂ ਉੱਤੇ ਕੁਝ ਨਹੀਂ। ਹਰੀ ਸਿੰਘ ਨਲੂਏ ਦੇ ਖੇਮੇ ਦੇ ਵਿੱਚ ਵੜ ਗਈ। ਉਹਨੇ ਆਖਿਆ ਵੀ ਨਹੀਂ ਮਾਤਾ ਜੀ, ਤੁਸੀਂ ਇੱਥੋਂ ਬਾਹਰ ਨਿਕਲੋ, ਤੁਸੀਂ ਇੱਥੇ ਨਹੀਂ ਆ ਸਕਦੇ, ਇੱਥੇ ਔਰਤ ਅਲਾਓ ਨਹੀਂ ਹੈਗੀ। ਕਹਿਣ ਲੱਗੀ ਮੈਂ ਕੁਝ ਲੈਣ ਵਾਸਤੇ। ਉਹ ਕਹਿਣ ਲੱਗਾ ਨਹੀਂ, ਤੁਸੀਂ ਜਿਹੜੀ ਵੀ ਗੱਲ ਕਰਨੀ ਬਾਹਰ ਖੜੇ ਹੋ ਕੇ ਕਰੋ, ਤੁਸੀਂ ਅੰਦਰ ਨਹੀਂ ਆ ਸਕਦੇ। ਉਹ ਕਹਿੰਦੀ ਮੈਂ ਤਾਂ ਸੁਣਿਆ ਸੀ ਵੀ ਜਿਹੜਾ ਗੁਰੂ ਨਾਨਕ ਦੇ ਅਤੇ ਗੁਰੂ ਨਾਨਕ ਦੇ ਸਿੱਖ ਦੇ ਦਰਵਾਜ਼ੇ 'ਤੇ ਜਾਵੇ ਉਹ ਖਾਲੀ ਮੁੜ ਕੇ ਨਹੀਂ ਆਉਂਦਾ, ਪਰ ਤੁਸੀਂ ਤਾਂ ਮੈਨੂੰ ਖਾਲੀ ਹੱਥ ਮੋੜ ਰਹੇ ਹੋ। ਉਹ ਕਹਿੰਦਾ ਤੈਨੂੰ ਕੀ ਚਾਹੀਦਾ? ਕਹਿੰਦੀ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਪੁੱਤ ਪੈਦਾ ਹੋਵੇ। ਯਾਨੀ ਕਿ ਉਹਦੀ ਮਨਸ਼ਾ ਬਹੁਤੀ ਠੀਕ ਨਹੀਂ ਸੀਗੀ, ਕਹਿਣ ਦਾ ਪਾਵੇ। ਹਰੀ ਸਿੰਘ ਨੇ 2 ਮਿੰਟ ਵਿਚਾਰ ਕੀਤੀ ਅਤੇ ਕਹਿਣ ਲੱਗੇ ਭਾਵੇਂ ਉਮਰ ਦੇ ਵਿੱਚ ਮੈਂ ਤੇਰੇ ਤੋਂ ਵੱਡਾ ਹਾਂ, ਤੂੰ ਮੇਰੇ ਤੋਂ ਬਹੁਤ ਛੋਟੀ ਹਾਂ, ਮੈਂ ਬਹੁਤ ਵੱਡਾ ਹਾਂ, ਪਰ ਜੇ ਤੂੰ ਚਾਹੁੰਦੀ ਹੈ ਨਾ ਵੀ ਤੇਰੀ ਕੁੱਖ 'ਚੋਂ ਮੇਰੇ ਵਰਗਾ ਪੁੱਤ ਪੈਦਾ ਹੋਵੇ, ਮੇਰੇ ਵਰਗਾ ਤਾਂ ਫਿਰ ਮੈਂ ਹੀ ਹਾਂ, ਜਾਂ ਦੁਨੀਆਂ ਨੂੰ ਜਾ ਕੇ ਕਹਿ ਦੇ ਹਰੀ ਸਿੰਘ ਨਲੂਆ ਮੇਰਾ ਪੁੱਤ ਆ, ਅੱਜ ਤੋਂ ਮੈਂ ਤੇਰਾ ਪੁੱਤ ਹਾਂ, ਤੂੰ ਮੇਰੀ ਮਾਂ ਹੈ। ਇੱਦਾਂ ਵੀ ਹੋ ਸਕਦਾ, ਇਹਨੂੰ ਇੱਕ ਪਾਸੇ ਰੱਖ ਦਿਓ। ਹੁਣ ਦੂਜਾ ਪਾਸਾ ਵੇਖੋ, ਦੇਵਤਿਆਂ ਦਾ ਰਾਜਾ ਇੰਦਰ ਦੇਵਤਾ, ਤੁਸੀਂ ਸੀਰੀਅਲ, ਜਿਨ੍ਹਾਂ ਨੇ ਸੀਰੀਅਲ ਵੇਖੇ ਆ ਉਹ ਜਾਣਦੇ, ਅਸੀਂ ਬਹੁਤਾ ਜਾਣਦੇ ਕਿਉਂਕਿ ਸਾਡਾ ਬਹੁਤਾ ਵਾਹ ਪਿਆ। ਇੰਦਰ ਦੇਵਤੇ ਦਾ ਮਨ ਬੇਈਮਾਨ ਹੋ ਗਿਆ ਗੌਤਮ ਰਿਖੀ ਦੀ ਪਤਨੀ ਅਹਿਲਿਆ ਉੱਤੇ, ਦੁਨੀਆਂ ਦੀ ਸਭ ਤੋਂ ਬੇਹੱਦ ਖੂਬਸੂਰਤ ਔਰਤ। ਉਹਦੇ ਬਾਰੇ ਫਿਰ ਤੀਜੇ ਪਾਤਸ਼ਾਹ ਬਾਣੀ 'ਚ ਪਤਾ ਕੀ ਲਿਖਦੇ ਆ? ਬਾਬਾ ਜੀ ਕਹਿੰਦੇ ਗੌਤਮ ਤਪਾ ਅਹਿਲਿਆ ਇਸਤਰੀ ਤੇ ਸੁਦੇਖ ਇੰਦਰ ਲੁਭਾਇਆ, ਇੰਦਰ ਦਾ ਮਨ ਬੇਈਮਾਨ ਹੋ ਗਿਆ। ਇੱਕ ਬੰਨੇ ਦੇਵਤਿਆਂ ਦਾ ਰਾਜਾ ਇੰਦਰ ਆ, ਉਹਦੇ ਬਾਰੇ ਉਹਦੇ ਮਨ ਵਿੱਚ ਔਰਤ ਪ੍ਰਤੀ ਕੀ ਚੱਲ ਰਿਹਾ? ਇੱਕ ਬੰਨੇ ਗੁਰੂ ਨਾਨਕ ਦਾ ਸਿੱਖ ਹਰੀ ਸਿੰਘ ਨਲਵਾਇਆ, ਉਹਦੇ ਮਨ 'ਚ ਔਰਤ ਪ੍ਰਤੀ ਕੀ ਚੱਲ ਰਿਹਾ? ਤੁਸੀਂ ਕੰਪੈਰੀਜ਼ਨ ਕਰਕੇ ਵੇਖੋ। ਤਾਂ ਹੀ ਬਾਬਾ ਜੀ ਬਾਣੀ 'ਚ ਕਹਿੰਦੇ ਆ ਸੁਰ ਨਰ ਮੁਨ ਜਨ ਅੰਮ੍ਰਿਤ ਲੋਚਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹੜਾ ਕਿਰਦਾਰ, ਜਿਹੜਾ ਕਰੈਕਟਰ ਦੇਵਤਿਆਂ ਕੋਲ ਵੀ ਨਹੀਂ ਹੈਗਾ, ਉਹ ਗੁਰੂ ਨਾਨਕ ਦੇ ਸਿੱਖ ਦੇ ਕੋਲ ਆ। ਸਿੱਖੀ ਤੇ ਕਿਰਦਾਰ ਦੀ ਆ, ਸਿੱਖੀ ਇਹ ਥੋੜ੍ਹੀ ਆ ਵੀ ਮੈਂ ਜੀ ਦੇਵਤਿਆਂ ਦਾ ਰਾਜਾ ਵਾਂ, ਮੈਂ ਬ੍ਰਹਮ ਗਿਆਨੀ ਆ, ਮੈਂ ਬਾਬਾ ਵਾਂ। ਬਾਬਾ ਜੀ ਕਹਿੰਦੇ ਸਾਰਾ ਇੱਕ ਪਾਸੇ ਆ, ਤੇਰਾ ਕਰੈਕਟਰ ਕਿੱਦਾਂ ਦਾ ਆ, ਤੇਰੀ ਵੇਖਣੀ ਕਿੱਦਾਂ ਦੀ ਆ, ਤੇਰੀ ਬੋਲਣੀ ਕਿੱਦਾਂ ਦੀ ਆ, ਆਹ ਚੀਜ਼ ਮਾਇਨਾ ਰੱਖਦੀ ਆ। ਤੂੰ ਕੱਪੜੇ ਕਿੱਦਾਂ ਦੇ ਪਾਏ ਆ, ਇਹ ਚੀਜ਼ ਮਾਇਨਾ ਨਹੀਂ ਰੱਖਦੀ। ਲੋਕ ਤੈਨੂੰ ਕਿਹੜੇ ਨਾਮ ਨਾਲ ਬੁਲਾਉਂਦੇ, ਤੈਨੂੰ ਭਾਈ ਜੀ ਕਹਿੰਦੇ ਆ, ਤੈਨੂੰ ਗਿਆਨੀ ਜੀ ਕਹਿੰਦੇ, ਉਹ ਦੂਜੇ ਨੰਬਰ 'ਤੇ ਆ। ਪਹਿਲੇ ਨੰਬਰ 'ਤੇ ਆ ਕੀ ਮੈਂ ਗਿਆਨੀ ਜੀ ਹੈਗਾ ਹਾਂ, ਕੀ ਮੈਂ ਭਾਈ ਜੀ ਹੈਗਾ ਹਾਂ, ਮੈਂ ਇਸ ਲਾਇਕ ਹੈਗਾ ਹਾਂ, ਗੱਲ ਪਹਿਲੀ ਆ। ਬਾਬਾ ਜੀ ਕਹਿੰਦੇ ਗੁਰੂ ਨੇ ਆਪਣੇ ਸਿੱਖ ਦੇ ਵਿੱਚ ਵੀ ਉਹ ਗੁਣ ਪੈਦਾ ਕਰਤੇ ਜਿਹੜੇ ਦੇਵਤਿਆਂ 'ਚ ਨਹੀਂ ਹੈਗੇ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ, ਬੰਦੇ ਨੂੰ ਦੈਵੀ ਗੁਣਾਂ ਵਾਲਾ ਦੇਵਤਾ ਬਣਾ ਦਿੱਤਾ। ਕਲਗੀਧਰ ਮਹਾਰਾਜ ਕੋਲ ਸਿੱਖ ਆਉਂਦੇ ਆ, ਰਾਹ ਦੇ ਵਿੱਚ ਲੜਾਈ ਹੋਈ, ਜਿਹੜੇ ਕੁਹਾਰ ਔਰਤ ਦਾ ਅਜੇ ਨਵੀਂ ਵਿਆਹੀ ਵਹੁਟੀ ਦਾ ਡੋਲਾ, ਮਹਾਰਾਣੀ ਦਾ ਡੋਲਾ ਲੈ ਕੇ ਜਾ ਰਹੇ ਸੀ, ਸਿੱਖਾਂ ਨਾਲ ਲੜ ਪਏ, ਸਿੱਖ ਤਗੜੇ ਹੋ ਕੇ ਪਏ ਤੇ ਡੋਲਾ ਛੱਡ ਕੇ ਤੇ ਉਦੋਂ ਭੱਜ ਗਏ। ਸਿੱਖਾਂ ਨੇ ਸ਼ਾਮ ਤੱਕ ਇੰਤਜ਼ਾਰ ਕੀਤਾ, ਕੋਈ ਨਹੀਂ ਆਇਆ, ਜੰਗਲ ਵਿੱਚ ਲੜਾਈ ਹੋਈ ਸੀ, ਉਹਨਾਂ ਡੋਲਾ ਮੋਢੇ 'ਤੇ ਚੁੱਕਿਆ ਤੇ ਅਨੰਦਪੁਰ ਸਾਹਿਬ ਲੈ ਗਏ। ਮਹਾਰਾਜ ਨੂੰ ਸਾਰੀ ਗੱਲ ਖਬਰ, ਜਿਹੜੇ ਸੂਈਏ ਸੀ ਉਹਨੇ ਖਬਰ ਦੇ ਦਿੱਤੀ, ਮਹਾਰਾਜ ਆਹ ਕੁਝ ਵਾਪਰਿਆ। ਸਿੱਖ ਆਏ, ਨਮਸਕਾਰ ਕੀਤੀ, ਰਸਮੀ ਗੱਲਾਂ ਬਾਤਾਂ ਹੋਈਆਂ। ਹੁਣ ਕਲਗੀਧਰ ਮਹਾਰਾਜ ਸਿੱਖਾਂ ਨੂੰ ਪੁੱਛਦੇ ਆ, ਡੋਲੇ ਦੇ ਵਿੱਚ ਕੌਣ? ਮਹਾਰਾਜ ਸਾਨੂੰ ਨਹੀਂ ਪਤਾ। ਕਮਾਲ ਦੀ ਗੱਲ ਆ, ਏਡੀ ਦੂਰੋਂ ਡੋਲਾ ਮੋਢਿਆਂ 'ਤੇ ਚੁੱਕ ਕੇ ਲਿਆਏ ਹੋ ਅਤੇ ਪਤਾ ਨਹੀਂ ਵੀ ਡੋਲੇ 'ਚ ਕੌਣ ਆ? ਮਹਾਰਾਜ ਜਦੋਂ ਅਸੀਂ ਉਹਦੇ ਨਾਲ ਗੱਲ ਕੀਤੀ ਨਾ, ਸਾਨੂੰ ਇੰਨਾ ਪਤਾ ਲੱਗਾ ਵੀ ਅੰਦਰ ਔਰਤ ਆ, ਪਰ ਉਹ ਬੱਚੀ ਆ, ਜਵਾਨ ਆ ਕਿ ਬੁੱਢੀ ਆ, ਇਹ ਨਹੀਂ ਸਾਨੂੰ ਪਤਾ। ਹਜ਼ੂਰ ਕਹਿੰਦੇ ਤੁਸੀਂ ਵੇਖਿਆ ਨਹੀਂ, ਪੜਦਾ ਚੁੱਕ ਕੇ ਵੇਖ ਲੈਂਦੇ। ਨਹੀਂ ਮਹਾਰਾਜ, ਗੁਰੂ ਨਾਨਕ ਦਾ ਧਰਮ ਸਾਨੂੰ ਇੰਨੀ ਇਜਾਜ਼ਤ ਕਿੱਥੇ

ਪੈਦਾ ਹੋਏ ਇਹ ਦੈਵੀ ਗੁਣ ਹੈ। ਪ੍ਰੇਤੋਂ ਕੀਤੋਂ ਦੇਵਤਾ, ਬਾਬੇ ਨੇ ਏਦਾਂ ਦੇਵਤੇ ਬਣਾਏ ਆਪਣੇ ਸਿੱਖ। ਤਿੰਨ ਕਰਨੇ ਹਾਰੇ ਸਭੇ ਸਿੱਖ ਉਬਾਰਿਆ, ਉਬਾਰਿਆ ਦਾ ਮਤਲਬ ਬਚਾਰਿਆ, ਮਹਾਰਾਜ ਨੇ ਮੈਨੂੰ ਮਾੜਿਆ ਕੰਮਾਂ ਤੋਂ ਬਚਾਰਿਆ। ਇੱਕ ਨਾ ਬੜਾ ਪਿਆਰਾ ਸ਼ਬਦ ਆਪਾਂ ਬਾਣੀ ਚ ਪੜ੍ਹਦੇ ਹਾਂ, ਸਾਰਿਆਂ ਨੂੰ ਯਾਦ ਹੋਣਾ, ਸੋ ਸਤਿਗੁਰ ਪਿਆਰਾ, ਬੋਲੋ ਜੀ ਜਿਹਨੂੰ ਯਾਦ ਹੋ ਪੜੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਅੱਛਾ ਗੁਰੂ ਕੌਣ? ਸ਼ਬਦ, ਗਿਆਨ, ਥੋਟ, ਵਿਚਾਰ। ਗੁਰੂ ਨੇ ਆਪਣੇ ਸਿੱਖ ਨੂੰ ਕੀ ਆਖਿਆ? ਸਿੱਖ ਮਾੜਾ ਕੰਮ ਨਹੀਂ ਕਰਦਾ। ਹੁਣ ਮੰਨ ਲਓ, ਸਪੋਜ਼ ਕਰੋ ਵੀ ਜੇ ਮੇਰੇ ਮਨ ਵਿੱਚ ਕਿਸੇ ਨੂੰ ਵੇਖ ਕੇ ਬੁਰਾ ਖਿਆਲ ਆ ਰਿਹਾ, ਪਰ ਐਟ ਦਾ ਸੇਮ ਟਾਈਮ ਮੈਨੂੰ ਇਹ ਵੀ ਚੇਤੇ ਆਇਆ ਵੀ ਬਾਬੇ ਨੇ ਆਖਿਆ ਸੀ ਸਿੱਖ ਮਾੜਾ ਕੰਮ ਨਹੀਂ ਕਰਦਾ, ਹੁਣ ਮੈਨੂੰ ਕਿੰਨੇ ਬਚਾਇਆ? ਮੇਰੇ ਗੁਰੂ ਦੇ ਵਿਚਾਰ ਨੇ ਮੈਨੂੰ ਬਚਾ ਲਿਆ ਤੇ ਮੇਰੇ ਮੂੰਹ ਚੋਂ ਕੀ ਨਿਕਲਿਆ? ਸੋ ਸਤਿਗੁਰੂ ਪਿਆਰਾ, ਉਹ ਸ਼ਬਦ ਰੂਪ ਵਿੱਚ, ਗਿਆਨ ਰੂਪ ਦੇ ਵਿੱਚ, ਵਿਚਾਰ ਰੂਪ ਦੇ ਵਿੱਚ ਹਰ ਵੇਲੇ ਮੇਰੇ ਨਾਲ ਆ, ਔਰ ਜਦੋਂ ਮੈਂ ਮਾੜਾ ਕੰਮ ਕਰਨ ਲੱਗਦਾ ਜਿੱਥੇ ਕਿੱਥੇ ਮੈਨੂੰ ਲੈ ਛਿੜਾਈ। ਮੈਂ ਕਿਹਦੀ ਚੀਜ਼ ਚੁੱਕਣ ਲੱਗਦਾ, ਮੇਰੇ ਮਨ 'ਚ ਆਉਂਦਾ ਗੁਰੂ ਨੇ ਆਖਿਆ ਸਿੱਖ ਚੋਰੀ ਨਹੀਂ ਕਰਦਾ, ਗੁਰੂ ਨੇ ਬਚਾ ਲਿਆ। ਮੈਂ ਗੱਡੀ ਓਵਰ ਸਪੀਡ ਚਲਾਉਣ ਲੱਗਦਾ, ਮੈਂ ਜਦੋਂ ਇੰਡੀਆ ਤੋਂ ਤੁਰਿਆ ਮੇਰੀ ਮਾਂ ਨੇ ਆਖਿਆ ਪੁੱਤ ਗੱਡੀ ਤੇਜ਼ ਨਾ ਚਲਾਇਆ ਕਰ, ਤੂੰ ਬਹੁਤ ਤੇਜ਼ ਗੱਡੀ ਚਲਾਉਂਦਾ। ਹੁਣ ਜਦੋਂ ਵੀ ਮੇਰੀ ਸੂਈ 80 ਤੋਂ ਤਾਂ ਜਾਂਦੀ ਹੈ ਮੈਨੂੰ ਮੇਰੀ ਮਾਂ ਦੀ ਗੱਲ ਚੇਤੀ ਹੁੰਦੀ ਤੇ ਮੈਂ ਗੈਸ ਤੋਂ ਆਪਣਾ ਪੈਰ ਚੁੱਕ ਲੈਂਦਾ। ਮੈਨੂੰ ਕਿੰਨੇ ਬਚਾਇਆ? ਮੇਰੀ ਮਾਂ ਨੇ ਬਚਾ ਲਿਆ। ਕਿਉਂ? ਕਿਉਂਕਿ ਉਹਦੇ ਕਹੇ ਹੋਏ ਸ਼ਬਦ ਮੈਨੂੰ ਚੇਤੇ ਆ। ਏਦਾਂ ਜਦੋਂ ਗੁਰੂ ਦੇ ਸ਼ਬਦ ਮੈਨੂੰ ਚੇਤੇ ਹੁੰਦੇ ਆ, ਮੈਨੂੰ ਕਿੰਨੇ ਬਚਾਇਆ? ਮੇਰੇ ਗੁਰੂ ਨੇ ਬਚਾ ਲਿਆ। ਸਭੇ ਸਿੱਖ ਉਬਾਰਿਆ, ਉਬਾਰ ਲਿਆ, ਬਚਾ ਲਿਆ। ਪ੍ਰਭ ਕਾਜ ਸਵਾਰੇ, ਨਿੰਦਕ ਪਕੜ ਪਛਾੜਿਆ, ਜਿਹੜੇ ਨਿੰਦਾ ਕਰ ਰਹੇ ਸੀ ਮੇਰੀ। ਨਿੰਦਾ ਦਾ ਮਤਲਬ ਕੀ ਹੁੰਦਾ? ਹੁਣ ਮੰਨ ਲਓ ਮੇਰੀ ਇਹਨਾਂ ਨਾਲ ਬਣਦੀ ਨਹੀਂ ਹੈਗੀ, ਪਰ ਇਹਨਾਂ ਦੀ ਸੋਚ ਵੀ ਉਹ ਆ ਜੋ ਮੇਰੀ ਸੋਚ ਆ, ਇਹ ਕੰਮ ਵੀ ਉਹ ਕਰਦੇ ਜਿਹੜੇ ਮੈਨੂੰ ਚੰਗੇ ਲੱਗਦੇ ਆ, ਸਾਡੀ ਵਿਚਾਰਧਾਰਾ ਵੀ ਇੱਕ ਆ, ਪਰ ਫਿਰ ਵੀ ਜੇ ਕੰਮ ਕਰਨ ਤੇ ਮੈਨੂੰ ਪਸੰਦ ਨਹੀਂ ਆਉਂਦਾ। ਕਿਉਂ? ਕਿਉਂਕਿ ਕੰਮ ਤੇ ਠੀਕ ਆ ਪਰ ਮੇਰੀ ਬੰਦੇ ਨਾਲ ਨਹੀਂ ਬਣਦੀ। ਇਹ ਕੀ ਆ? ਪਰਸਨੈਲਿਟੀ ਕ੍ਰੈਸ਼, ਸ਼ਖਸੀ ਟਕਰਾ, ਮੈਨੂੰ ਬੰਦਾ ਨਹੀਂ ਪਸੰਦ, ਬਾਕੀ ਸਭ ਠੀਕ ਹੈ। ਬਾਬੇ ਨੇ ਆਖਿਆ ਏਦਾਂ ਹੀ ਜਦੋਂ ਸਾਡਾ ਕਿਸੇ ਨਾਲ ਪਰਸਨੈਲਿਟੀ ਕਲੈਸ਼ ਹੁੰਦਾ ਆ, ਅਸੀਂ ਬੰਦੇ ਨੂੰ ਬਦਨਾਮ ਕਰਨ ਵਾਸਤੇ ਜਦੋਂ ਕੋਲੋਂ ਗੱਲਾਂ ਬਣਾ ਕੇ ਪੇਸ਼ ਕਰਦੇ ਹਾਂ, ਇਹ ਕੀ ਆ? ਨਿੰਦਾ ਕਰਨੀ। ਹੁਣ ਮੰਨ ਲਓ ਜੇ ਕੋਈ ਬੰਦਾ ਨਸ਼ਾ ਕਰਦਾ ਤੇ ਮੈਂ ਕਹਿੰਦਾ ਜੀ ਫਲਾਣਾ ਬੰਦਾ ਨਸ਼ਾ ਕਰਦਾ, ਇਹ ਸੱਚ ਆ, ਇਹ ਨਿੰਦਾ ਨਹੀਂ ਹੈਗੀ, ਇਹ ਸੱਚ ਆ, ਉਹ ਕਰਦਾ ਆ। ਪਰ ਜੇ ਕੋਈ ਨਹੀਂ ਕਰਦਾ, ਮੈਂ ਜਾਣ ਬੁੱਝ ਕੇ ਕਹੀ ਜਾ ਰਿਹਾ ਜੀ ਉਹ ਕਰਦਾ ਆ, ਹੁਣ ਚਾਰ ਬੰਦਿਆਂ ਨੇ ਮੈਨੂੰ ਮੂੰਹ ਤੇ ਕਰਾਇਆ ਤੇ ਮੈਂ ਕਹਿੰਦਾ ਨਹੀਂ, ਮੈਂ ਕਦੋਂ ਇਹ ਗੱਲ ਕਹੀ ਸੀ? ਚਾਰ ਬੰਦਿਆਂ ਦੇ ਵਿੱਚ ਮੈਂ ਝੂਠਾ ਪੈ ਗਿਆ। ਇਹਨੂੰ ਬਾਬੇ ਨੇ ਕੀ ਆਖਿਆ? ਸ਼ਰਮਸਾਰ ਹੋਣਾ। ਨਿੰਦਕ ਪਕੜ ਪਛਾੜਿਆ ਨੇ ਝੂਠੇ ਦਰਬਾਰੇ, ਨਿੰਦਾ ਕਰਨ ਵਾਲਾ ਬੰਦਾ ਆਪਣੇ ਮੂੰਹ ਚੋਂ ਗੱਲ ਕੱਢ ਤੇ ਲੈਂਦਾ, ਪਰ ਜਦੋਂ ਚਾਰ ਬੰਦਿਆਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ, ਸਫਾਈ ਦੇਣੀ ਪੈਂਦੀ, ਫਿਰ ਬੰਦੇ ਦੇ ਪੈਰ ਪੁੰਜੇ ਜ਼ਮੀਨ ਤੇ ਨਹੀਂ ਲੱਗਦੇ, ਫਿਰ ਬੰਦੇ ਨੂੰ ਸ਼ਰਮਸਾਰ ਹੋਣਾ ਪੈਂਦਾ। ਤਾਂ ਬਾਬੇ ਨੇ ਆਖਿਆ ਨਿੰਦਕ ਕਾਮੁਖ ਕਾਲਾ ਹੋਵਾ ਦੀਨ ਦੁਨੀਆਂ ਕੇ ਦਰਬਾਰ। ਨਿੰਦਾ ਕਰਨ ਵਾਲੇ ਦਾ ਮੂੰਹ ਹਮੇਸ਼ਾ ਹੀ ਕਾਲਾ ਹੁੰਦਾ, ਭਾਵ ਉਹਨੂੰ ਹਮੇਸ਼ਾ ਹੀ ਝੂਠ ਦਾ ਸਾਹਮਣਾ, ਸ਼ਰਮ ਦਾ ਸਾਹਮਣਾ ਕਰਨਾ ਪੈਂਦਾ। ਤੂੰ ਗੱਲ ਉਹਨੀ ਕਹੋ ਜਿਹੜੀ ਸੱਚ ਆ, ਜਿਹੜੀ ਨਹੀਂ ਆ ਉਹ ਆਪਣੇ ਮੂੰਹ ਚੋਂ ਨਾ ਕੱਢੋ, ਸੋਚ ਸਮਝ ਕੇ ਬੋਲੋ, ਚੰਗਾ ਬੋਲੋ, ਜਿਹਦੇ ਨਾਲ ਇੱਜ਼ਤ ਬਣਦੀ ਉਹਨਾਂ ਬੋਲੋ। ਝੂਠੇ ਦਰਬਾਰੇ, ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਸ ਬਾਰੇ, ਮੇਰਾ ਰੱਬ ਬਹੁਤ ਵੱਡਾ। ਮੈਂ ਇੰਡੀਆ ਦੇ ਵਿੱਚ ਜਠੇਰਿਆਂ ਦੀ ਪੂਜਾ ਕਰਦਾ ਰਿਹਾ, ਜਠੇਰਿਆਂ ਨੂੰ ਮੱਥਾ ਟੇਕਦਾ ਰਿਹਾ। ਮੰਮੀ ਨੇ ਆਖਣਾ ਨਵੀਂ ਵਿਆਹੀ ਵਹੁਟੀ ਆਈ ਹੈ, ਨੂੰਹ ਆਈ, ਉਹਨੂੰ ਜਠੇਰਿਆਂ ਦੇ ਮੱਥਾ ਟਿਕਾ ਕੇ ਲਿਆਓ। ਜਠੇਰੇ ਦਾ ਮਤਲਬ ਹੁੰਦਾ ਵੱਡਾ, ਹਰ ਬਰਾਦਰੀ ਦੇ, ਹਰ ਗੋਦ ਦੇ ਜਠੇਰੇ ਹੁੰਦੇ ਆ, ਭਾਵ ਇਹ ਆਪਣਾ ਪੁੱਤ ਵੱਡਾ ਵਡੇਰਾ ਵਾ। ਬਾਬੇ ਨਾਨਕ ਨੇ ਆਖਿਆ ਮੇਰਾ ਵੱਡਾ ਵਡੇਰਾ ਇੱਕ ਹੀ ਆ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ, ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ। ਮੇਰਾ ਤਾਂ ਜਠੇਰਾ ਗੁਰੂ ਨਾਨਕ ਹੀ ਆ, ਇਹ ਸਭ ਤੋਂ ਵੱਡਾ ਵਾ, ਇਹ ਮੇਰੇ ਬਾਪ ਦਾ ਵੀ ਬਾਪ ਆ, ਇਹ ਸਾਡੀ ਪੀੜ੍ਹੀ ਦਾ ਗੁਰੂ ਆ, ਇਸ ਕਰਕੇ ਮੈਂ ਹੋਰ ਕਿਤੇ ਮੱਥਾ ਨਹੀਂ ਟੇਕਦਾ, ਮੈਂ ਤਾਂ ਆਪਣੇ ਗੁਰੂ ਨੂੰ ਮੱਥਾ ਟੇਕਦਾ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੇ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਭਾਈ ਕਰਨਵੀਰ ਸਿੰਘ ਗਿੱਲ ਪਰਿਵਾਰ ਵੱਲੋਂ, ਭਾਈ ਗੁਰਸ਼ਰਨ ਸਿੰਘ ਸੰਧੂ ਪਰਿਵਾਰ ਵੱਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਆਪ ਸੰਗਤਾਂ ਨੂੰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਣ ਕਰਾਉਣਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ, ਬੜੀ ਇਕਾਗਰਤਾ, ਬੜੀ ਸ਼ਿੱਦਤ ਨਾਲ ਬੈਠ ਕੇ ਵਿਚਾਰਾਂ ਨੂੰ ਸਰਵਣ ਕੀਤਾ ਹੈ। ਵਿਚਾਰਾਂ ਗੁਰੂ ਦੀਆਂ ਨੇ, ਵਡਿਆਈ ਗੁਰੂ ਦੀ ਹੈ, ਭੁੱਲਾਂ ਮੇਰੀਆਂ ਝੋਲੀ ਵਿੱਚ ਪਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਅਸ਼ਟਵਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਬਸੰਬਰ ਏਕੈ, ਨਾਮ ਜਪਤਾ ਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧਾਗਰ, ਕਿਨੈ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮੈਂ ਮਾਂਗਣੀ ਨਾ ਆਵੈ। ਕਾਂਖੀ ਏਕੇ ਤਰਸ ਤੁਆਰ, ਨਾਨਕ ਉਨ ਸੰਗ ਮੋਹੇ ਉਧਾਰ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਾਵ। ਪ੍ਰਭ ਕੇ ਸਿਮਨ ਗਰਭ ਨ ਬਸੈ, ਪ੍ਰਭ ਕੇ ਸਿਮਨ ਦੁਖ ਜਮ ਨਸੈ। ਪ੍ਰਭ ਕੇ ਸਿਮਨ ਕਾਲ ਪਰ ਹਰੈ, ਪ੍ਰਭ ਕੇ ਸਿਮਨ ਦੁਸ਼ਮਣ ਟਰੈ। ਪ੍ਰਭ ਸਿਮਨ ਕਛ ਵਿਘਨ ਨ ਲਾਗੈ, ਪ੍ਰਭ ਕੇ ਸਿਮਨ ਆਂਦਨ ਜਾਗੈ। ਪ੍ਰਭ ਕੇ ਸਿਮਨ ਭਉ ਨਾ ਵਿਆਪੈ, ਪ੍ਰਭ ਕੇ ਸਿਮਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਨ ਸਾਧ ਕੇ ਸੰਗ, ਸਰਨ ਨਾ ਨਾਨਕ ਹਰ ਰੰਗ। ਪ੍ਰਭ ਕੇ ਸਿਮਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਨ ਜਪ ਤਾ ਪੂਜਾ, ਪ੍ਰਭ ਕੇ ਸਿਮਨ ਬਿਨ ਸੇ ਦੂਜਾ। ਪ੍ਰਭ ਕੇ ਸਿਮਤੀ ਇਸ਼ਨਾਨੀ, ਪ੍ਰਭ ਕੇ ਸਿਮਨ ਦਰਗਹਿ ਮਾਨੀ। ਪ੍ਰਭ ਕੇ ਸਿਮਨ ਹੋਏ ਸੋ ਭਲਾ, ਪ੍ਰਭ ਕੇ ਸਿਮਨ ਸੁਫਲ ਭਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕਹਿ ਲਾਗੋਂ ਪਾਏ। ਪ੍ਰਭ ਕਾ ਸਿਮਨ ਸਭ ਤੇ ਉੱਚਾ, ਪ੍ਰਭ ਕੇ ਸਿਮਨ ਉਧਰੇ ਮੂਚਾ। ਪ੍ਰਭ ਕੇ ਸਿਮਨ ਤਿਸਨਾ ਬੂਝਾਏ, ਪ੍ਰਭ ਕੇ ਸਿਮਨ ਸਭ ਕੇ ਸੂਝਾ। ਪ੍ਰਭ ਕੇ ਸਿਮਨ ਨਾਹੀ ਜਮ ਤ੍ਰਾਸਾ, ਪ੍ਰਭ ਕੇ ਸਿਮਨ ਪੂਰਨ ਆਸਾ। ਪ੍ਰਭ ਕੇ ਸਿਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੈ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਰੀਤਾ। ਪ੍ਰਭ ਕੋ ਸਿਮਰੇ ਤਿੰਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਭੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ। ਪ੍ਰਭ ਕੇ ਸਿਮਰਨ ਅੰਨ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਭਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ। ਹਰ ਸਿਮਰਨ ਪੈ ਸਿਰ ਜਤੀ ਦਾਤੇ, ਹਰ ਸਿਮਰਨੀ ਚੌਂਕੜ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰ ਦੁਖ ਪੰਜਨਾ, ਕੜ ਕੜ ਨਾਥ ਨਾਥ ਸਰਨ ਤੁਮਹਾਰੀ ਆਇਓ। ਨਾਨਕੇ ਪ੍ਰਭ ਸਾਧ ਅਸ਼ਟਵਦੀ, ਜੈ ਮਾਤ ਪਿਤਾ ਸੁਰਮੀਤ ਨ ਪਾਈ। ਮਨੁਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਹਿ ਉਧਾਰੀ। ਅਨਕ ਪੁਨਃ ਚਰਨ ਕਰਤ ਨਹੀ ਤਰੈ, ਹਰ ਕੋ ਨਾਮ ਕੋਟ ਪਾ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬਜਾਵੈ, ਹਰ ਕਾ ਨਾਮ ਜਪਤ ਕਾਵੈ। ਜੇ ਮਾਰਗ ਜੇ ਜਾਤ ਅਕੇਲਾ, ਤੈ ਹਰ ਨਾਮ ਸੰਗੋਤ ਸਹੇਲਾ। ਐਸਾ ਨਾਮ ਅਨਸਾ ਤਿਆਈਐ, ਨਾਨਕ ਗੁਰ ਪਰਮਗਤ ਪਾਈਐ। ਛੂਰਤ ਨਹੀਂ ਕੋਟ ਲਖਬਾਈ, ਨਾਮ ਜਪਤ ਤੈ ਪਾਰ ਭਰਾਈ। ਅਨਕ ਬਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਦਕਾਲ ਉਧਾਰੇ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ। ਹੋ ਮਹਿਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਜੇ ਮਾਰਗ ਗੰਜਾਏ ਨ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜੇ ਪੈਂਡੇ ਮਹਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤਿਰਕੋ ਨਾ ਸਿਆਨੂੰ, ਹਰ ਕਾ ਨਾਮ ਤੈ ਨਾਲ ਪਛਾਣੂ। ਜੈ ਮਹਾਂ ਭਿਆਨ ਤਬਤ ਭਉ ਕਾਮ,
ਤੈ ਹਰ ਕੇ ਨਾਮ ਤੋਂ ਵੀ ਉਪਰ ਸ਼ਾਮ ਜਹਾਂ ਤਿਖਾ ਮਨ ਤੁਝੇ ਆ ਕਰ ਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰ ਸਦ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨੋਦਾਨ ਮਨ ਧਨ ਰੰਗ ਰੰਗ ਏਕ ਹੈ ਨਾਨਕ ਜਰ ਕੇ ਬਿਰਗਤ ਵਿਵੇਕ ਹੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪ ਕਪ ਭਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਤ ਕਹੇ ਨਹੀਂ ਬਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਰ ਜਨ ਕਵਾ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਗ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭੋ ਕਰੇ ਨਾਨਕ ਜਨ ਸੰਕੇਤ ਤੇ ਤਰੇ ਪਾਰ ਜਾਤ ਹੈ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਧਰ ਦੁਗ ਲਥਾ ਨਾਮ ਕਿਵੇਂ ਮੈਂ ਸੰਤ ਹਿਰਦ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਹਾਨੂੰ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਵੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕਰ ਸਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਓਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਸੀ ਫਿਰੇ ਚਿਰ ਜੀਵੇ ਮਹਾਵਦਾਸ ਤਪੀ ਸਰ ਜੀਵੇ ਅਗਨ ਮੈਂ ਹੋਮਤ ਪ੍ਰਾਨ ਕਣਕ ਅਸੋ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਲ ਸਾਧਨ ਨਿਮਖ ਨਿਮਕਰ ਸਰੀਰ ਕਟਾਵੈ ਤੋ ਵੀ ਹੋਮੇ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਿਛ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਧੀਰਜ ਦੇ ਛੁਟੈ ਗਰਗਮਾਨ ਨ ਮਨ ਤੇ ਉੱਠੈ ਸੋਚ ਕਰੇ ਦਿਨ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਹੂ ਨ ਵਿਖਿਆ ਟਰੇ ਜਲ ਤੋ ਹੋਵੇ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣੁ ਜਮ ਕਾ ਪੋ ਵਿਆਪੈ ਅਣਕ ਜਨ ਤਿਸ ਨ ਥਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਉਪਾਦਰ ਗਾ ਨਹੀਂ ਸਿਜੈ ਸ਼ੂਰ ਸੁਨਾਹੀ ਓ ਪਿਆਲ ਓ ਵਿਆਪੇ ਮਾਇਆ ਜਾਲ ਅਵਰ ਕੋ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਰ ਤਿਨ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਹਿਰਦੇ ਸਦਕਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਵਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਤਿਨ ਘੜ ਘੜ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਰ ਸਾਜਨਾ ਸੁਖ ਦੁਖ ਜਨ ਸਮਦਸਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਧਨ ਕੋ ਤਨ ਤੇਰੋ ਨਾਉ ਨਥਾਵੇਂ ਕੋ ਨਾਉ ਤੇਰਾ ਥਾਉ ਨਮਾਨੇ ਕੋ ਪਵ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਕਦਮੇ ਜਨ ਹੋ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸੁਖ ਹੋਏ ਸਰਬ ਧਰਮ ਹੈ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਤੁਮ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ

0: ਜਨ ਕੀ ਆਦਿ ਚੀਤ ਰੱਖ, ਨਾਨਕ ਨਿਭ ਹੀ ਨਾਲ ਵਸਤਵਰੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸਦਾਨੀ, ਜਿੰਤੂ ਸਾਹ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਵਾਰ ਬਸ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਪਿਆ ਉੱਪਰ ਸਾਗ ਸਹਿਨ, ਮੁਖ ਪਿਆਉ ਬੈਠ ਖੋ ਦੈਨ, ਇਹ ਨਿਰਗੁਣ ਕਛੂ ਨ ਬੁਝੈ, ਬਖਸ਼ ਲਇਓ ਤੋ ਨਾਨਕ ਸੀਜੈ, ਜੇ ਪ੍ਰਸਾਦ ਧਰ ਉੱਪਰ ਸੁਖ ਬਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਨ ਭਾਵ ਗਿਓ ਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਸਾਦ ਵਸਾ, ਦੀਨੇ ਹਸਤ ਭਾਵ ਕਰ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜ ਅੰਧ ਵਿਆਪੈ, ਨਾਨਕ ਕਾਲ ਲਿਓ ਪ੍ਰਭ ਆਪੈ, ਆਦ ਅੰਤ ਜੋ ਰੱਖਣ ਹਾਰ, ਤੇ ਸਿਓ ਪ੍ਰੀਤ ਨ ਕਰੇ ਗਵਾਰ, ਜਾ ਕੀ ਸੇਵਾ ਨਵਨਿਤ ਪਾਵੈ, ਤਾਂ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕਰ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣ ਤ ਦੂਰੇ, ਜਾ ਕੀ ਟਹਿਲ ਭਾਵੈ ਦਰਗਹਿ ਮਾਨ, ਤਿਸੇ ਵਸਾਰੇ ਮੁਗਧ ਜਾਨ, ਸਦਾ ਸਦਾ ਇਹੋ ਭੂਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਗਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ, ਜੋ ਸ਼ਰਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ੍ਰਮ ਕਰੈ, ਸੰਗ ਸਾਹਿਤ ਪਰ ਹਰੈ, ਚੰਦਨ ਲੇ ਪੋ ਤਾਰੇ ਧੋਏ,
1: ਦਰਤ ਪ੍ਰੀਤ ਬਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਵਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਵੇਖਣ ਧਰਮ ਅਲਮਾਇਆ, ਸ਼ਬ ਸੁਨਾਏ ਕਿਸ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆ ਪਹਿਲੋ ਸਵਾਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੈ ਅਥਾਹਾ, ਜਾ ਕੇ ਅੰਤਰ ਵਸੈ ਪ੍ਰਭਾਵ, ਨਾਨਕ ਤੇ ਜਨ ਸੈ ਸਮਾਧ, ਸੁਨੰਦਾ ਕੈਸੇ ਮਾਰਗ ਪਾਵੈ, ਕਰ ਗਏ ਲਿਹੋੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਏ ਤੋ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਵੀ ਸੁਰਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਦਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾ ਸੁਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਤਰੋਹ, ਆਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈਰ ਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਕ ਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ ਸਲੋਕ, ਦੇਨ ਹਾਰ ਪ੍ਰਭ ਛੁੱਟ ਕੇ ਲਾਗੈ ਅਨ ਸੁਆਏ, ਨਾਨਕ ਕਹੂੰ ਨਾ ਸੀਜਈ, ਬਿਨ ਨਾ ਵੈਪਤ ਜਾਏ ਅਸ਼ਟਪਦੀ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਵਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀਹਰ ਲੈ ਤੋ ਮੂੜਾ ਕੋ ਕਹਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਜਾ ਕੈਮਨ ਲਾਗਾ ਭਰਾ ਮੀਠਾ, ਸਰਵ ਸੂਖ ਤਾਉ ਮਨ ਬੂਠਾ, ਜਿਸ ਜਨ ਆਪਣਾ ਹੁਕਮ ਨਾਇਆ, ਸਰਵ ਥੋਕ ਨਾਨਕ ਤਨ ਪਾਇਆ, ਅਗਨੰਤ ਸਾਹਿਬ ਆਪਣੀ ਦੇ ਰਾਸ, ਖਾਦ ਪੀਤ ਬਰਤਨ ਦਉਲਾਸ, ਆਪਣੀ ਅਮਾਨ ਕਛ ਬਾਹੁਰ ਸੌਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬੋਰ ਉਸਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸਤੇ ਸਾਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰਪੁਰ ਹੋਵਤ ਜਾਨ ਅਨੇਤ, ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚੱਲ ਨਿਹਾਰ, ਲਪਟਰੇ ਉਹ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾ ਕੋ ਹਾਥ ਨਾ ਆਵੈ ਕੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕਾ ਬਲੇ ਲਾਈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਬੇਖ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਪਸੂਪਰ ਕਰਤ ਗੁਮਾਨ, ਅਸਤਿਰ ਭਗਤ ਸਾਧਗੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਬੇਖਤ ਪਰ ਤਿਰ ਰੁਪਾਦ, ਮਿਥਿਆ ਰਸਨਾ ਭੋਜਨ ਸਵਾਦ, ਮਿਥਿਆ ਚੰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲਿਤ ਬੇਕਾਰਾ, ਬਿਨ ਬੂਝੇ ਮਿਥਿਆ ਸਫੇ, ਸਫਲ ਦੇ ਨਾਨਕਾਰ ਹਰ ਨਾਮ ਲਏ, ਬਿਰਥੀ ਸਾਗਤ ਕੀ ਆਰਜਾ, ਸਾਜ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕਿਨਰਾਰਥ ਦਾਮ, ਧਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਉ, ਨਾਨਕ ਤਾਂ ਕੈ ਬਲ ਬਲ ਜਾਓ, ਰਹਿ ਤਵਰ ਕਸ਼ਾਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੁੰਗਣ ਲਾਵਤ, ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਬੀਨ, ਔਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੈ ਮਾਨੈ, ਆਪ ਹੈ ਆਪ ਆਪ ਕਰਤ ਨਵੀਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਵ ਸਗਲ ਤੇ ਰਹਿਤ, ਸਭ ਕਰ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੇ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨਮਾਏ, ਜੇ ਪ੍ਰਸਾਦ ਸੁਗੰਧਨ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆੜ ਪੈਰ ਸਿਮਰੁ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈ ਹੈ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ, ਤਿਸੈ ਤਿਆਗਤ ਅਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇ ਸੋਈ ਜੈ, ਮਨ ਆਠ ਪੈਰ ਤਾਂ ਕਾ ਜਸ ਕਵੀ ਜੈ, ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤਿਰੋ ਰਹਿਤਾ ਧਰਮ, ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪ ਦਰਗੈ ਮਾਨ ਪਾਵੈ, ਨਾਨਕ ਪਾਸ ਸੇਤੀ ਕਰ ਜਾਵੈ, ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕੈਤ, ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰੂ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਂ ਕੀ ਭਗਤ ਕਰੇਹੇ, ਜੇ ਪ੍ਰਸਾਦ ਅਭੂਖਨ ਪੈ ਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ, ਜੇ ਪ੍ਰਸਾਦ ਬਾਗ ਮਿਲਕ ਤਨਾ, ਰਾਗ ਪ੍ਰੋਈ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਨਾਈ, ਉਠਦ ਬੈਠ ਸਾ ਤਿਸੈ ਧਿਆਈ, ਤਿਸੈ ਧਿਆਏ ਜੋ ਏਕ ਅਲਖੈ, ਇਹਾਂ ਉਹਾਂ ਨਾਨਕ ਤੇ ਰਖੈ, ਜੇ ਪ੍ਰਸਾਦ ਕਰੈ ਪੁੰਨ ਬੋਧਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਧਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਭੇਖੈ ਵਿਸਮਾਦ, ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਵਰਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਂ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਬੂਰੇ, ਤੇ ਸਹਿ ਜਨ ਮਨ ਸਦਾ ਹਜ਼ੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੋਂ ਤਾਸਿਉ ਰਾਜ, ਜੇ ਪ੍ਰਸਾਦ ਸਭ ਗੀਗਤ ਹੋਏ, ਨਾਨਕ ਜਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਾਤ ਉਤਮ ਹੋਏ, ਸਰਬ ਨੇ ਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ, ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ, ਨਾਨਕ ਕਿਨ ਕਹਿ ਕਛੂ ਨਹਾਸ ਲੋਕ, ਅਗਮਾ ਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਚਰਜ ਕਥਾ ਅਸ਼ਟਪਦੀ, ਸਾਧਕੈ ਸੰਗਮੁਖ ਊਜਲ ਹੋਤ, ਸਾਧ ਸੰਗਮਲ ਸਗਲੀ ਖੋਤ, ਸਾਧਕੈ ਸੰਗ ਮਿਟੈ ਅਭਿਮਾਨ, ਸਾਧਕੈ ਸੰਗ ਪ੍ਰਗਟੈ ਸੁਗਿਆਨ, ਸਾਧਕੈ ਸੰਗ ਬੂਜੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੀਰਾ, ਸਾਧਕੈ ਸੰਗ ਪਾਏ ਨਾਮ ਰਤਨ, ਸਾਧਕੈ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੈ ਕੌਣ ਪੁਰਾਨੀ, ਨਾਨਕ ਸਾਧਕੀ ਸੁਭਾ ਬ੍ਰਹਮਾਏ ਸਮਾਨੀ, ਸਾਧਕੈ ਸੰਗ ਅਗੋਚਰ ਮਿਲੈ, ਸਾਧਕੈ ਸੰਗ ਸਦਾ ਪ੍ਰਫੁਲੈ, ਸਾਧਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੈ ਸੰਗ ਮਨੋਹਰ ਬੈਨ, ਸਾਧਕੈ ਸੰਗ ਨਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਮੀਤ, ਸਾਧੂ ਕੈ ਸੰਗ ਮਹਾਂ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕੈ ਸੰਗ ਨਬੀਗਾ ਬੈਰ, ਸਾਧਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕੈ ਸੰਗ ਨਾਹੀ ਹੋ ਤਾਪ, ਸਾਧਕੈ ਸੰਗ ਤਜੈ ਸਵਾਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧਕੈ ਸੰਗ ਨਾ ਕਬਹੂੰ ਥਾਵੈ, ਸਾਧਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮੋ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੋ ਲੋ ਉਧਾਰੈ ਸਾਧ ਸੰਗ ਸਾਜਨ ਮੀਤ ਕੁਟਾਮ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੁਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਦ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਿਤ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲੱਗੈ ਭਰਾ ਮੀਠਾ ਸਾਧੂ ਕੈ ਸੰਗ ਕੜ ਕੜ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਮਿੱਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਈ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਂਝ ਤੇ ਉੱਚੀ ਸਾਧ ਕੀ ਸੋਭਾ ਮੂੰਹ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਵੇਖੈ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰ ਜੀਕ ਜਿਉਂ ਬਸੁਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਵਕ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਦਰ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾ ਉਪਮਾਨ ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਜੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੇ ਬ੍ਰਹਮ ਗਿਆਨੀ ਕੀ ਦ੍ਰਿੜ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਉਪਰੇ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਮਬੋਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾ ਆਏ ਬ੍ਰਹਮ ਗਿਆਨੀ ਕਾ ਸਗਲ ਮਨ ਭਾਏ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨਾ ਜਾਇਆ ਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਜੀਵ ਹੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲਾਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰਨਾਮ ਸਰ ਮੈਂ ਵੇਖਿਆ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਹੋਆ ਪਰ ਸਗਲ ਨਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨੰਦਨ ਦਰਸ ਪਰ ਤ੍ਰਿਆ ਰੂਪ ਨਾ ਪੇਖਿਆ ਨੇਤਰ ਸਾਧਕੀ ਟਲਸਨ ਸੰਗੇਤ ਕਰਨਾ ਸੁਣੈ ਕਾਉ ਕੀ ਨਿੰਦਾ ਸਭ ਦੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਾਰੈ ਮਨ ਕੀ ਵਾਸਨਾ ਮਨ ਤੇ ਡਰੈ ਇੰਦਰੀ ਜਿਤ ਪੰਜ ਦੋਗ ਤੇ ਰਹਿਤ ਨਾਨਕ ਕੋਟ ਮਤੇ ਵੈਸਾ ਪਰਸ ਵੈਸਨ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਬਿਨ ਕਰਮ ਕਰਤ ਹੋਵੇ ਨੇ ਕਰਮ ਤੇ ਸੁਨ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਾਜੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਵਰੈ ਨਾਮ ਜਪਾਵੈ ਨਾਨਕੋ ਵੈਸਨੋ ਪਰਮ ਗਤ ਭਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦ੍ਰਿੜ ਕਾ ਸੰਗ ਮਨ ਸੇ ਬਿਨਸੈ ਸਗਲਾ ਬ੍ਰਹਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਗੁਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਵਧੇ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪੁਰਾਣ ਸਿਮਰਤ ਪੂਜੈ ਮੂਲ ਸੂਖਮ ਮੈਂ ਜਾਣੈ ਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਭਾਵੈ ਜਨਕ ਹੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਤ ਪਾਥਰ ਕੋ ਧਾਰੈ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਦ ਸੰਤਨ ਬਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਭਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਅਨੰਤ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਬ੍ਰਾ ਪਾਵੈ ਸੋਈ ਫੁਨ ਹੋਗ ਫਸਰਿਓ ਆਪ ਅਨੰਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬੋਬਦਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਬੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤਨ ਨਾਮ ਤੇ ਆਵੈ ਨਾਨਕ ਕਰਤੇ ਕੰਤ ਨਾ ਭਾਵੈ ਕਈ ਕੋਟ ਭਈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਵੇ ਗਾਤਮ ਨੇ ਖੋਰ ਕਈ ਕੋਟ ਪਰਦਰਵ ਗੁਹਿਰ ਹੈ ਕਈ ਕੋਟ ਪਰਦੁਖ ਨਾ ਕਰਹਿ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬੋ ਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰੈ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪੁਰਾਣ ਸਿਮਰਤਾਰ ਸਾਸਤ ਕਈ ਕੋਟ ਕੀ ਰਤਨ ਸਮੁੰਦਰ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰਜੀਵੇ ਕਈ ਕੋਟ ਗਿਰੀ ਜ਼ਮੀਰ ਸਵਰਨ ਥੀਵੇ ਕਈ ਕੋਟ ਜਾ ਕਿੰਦਰ ਪਿਸਾਚ ਕਈ ਕੋਟ ਭੂਤ ਪਰੇ ਸੂਕਰ ਮਿਰਗਾਚ ਸਭ ਤੀ ਨੀਰੈ ਸਭ ਹੂੰ ਤੇ ਦੂਰ ਨਾਨਕ ਆਵਲਬ ਦਰਿਆ ਭਰਪੂਰ ਕਈ ਕੋਟ ਪਾਤਾਲ ਨਿਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰੈ ਕਈ ਕੋਟ ਬੈਠ ਤੇ ਹੀ ਖਾਏ ਕਈ ਕੋਟ ਕਾਲੈ ਤਕ ਪਾਏ ਕਈ ਕੋਟ ਕੀ ਇਤਨ ਬੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੀ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕੋਟ ਭਈ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਵਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਅਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਬਸਰੇ ਉਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿੰਨੇ ਵੋ ਭਾਦ ਪ੍ਰਭ ਤੇ ਹੋਏ ਬ੍ਰਹਮ ਆਏ ਸਮਾਧ ਤਾ ਕੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਕੋ ਨਿਦਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੇ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਵੇਗ ਹੈ ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰਨ ਹੈ ਜਲ ਥਲ ਮਈਅਲ ਸੋਏ ਅਸ਼ਟਪਦੀ, ਕਰਨ ਕਰਾਵਨ ਕਰਨਾ ਜੋਗ ਜੋਤ ਸੁਭਾਵੈ ਸੋਈ ਹੋਗ, ਖਿਨ ਮੈਂ ਥਾ ਪੋਥਾ ਪਨਹਾਰ ਅੰਤ ਨੇ ਕਿਛ ਭਾਰਾ ਵਾਰਾ, ਹੁਕਮੇ ਧਾਰ ਅਧਰ ਹਾਵੈ ਹੁਕਮੇ ਉਪਜਾ ਕੁ ਸਮਾਵੈ, ਹੁਕਮੇ ਉਚ ਨੀਚ ਵਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਿਹਾ ਸਮਾਈ, ਪ੍ਰਭ ਭਾਵੈ ਮਾਨੋ ਗਦ ਪਾਵੈ, ਪ੍ਰਭ ਭਾਵੈ ਤਾਂ ਪਾਥਰ ਦਰਾਵੈ, ਪ੍ਰਭ ਭਾਵੈ ਬਿਨ ਸਾਜ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਦ ਤੋਂ ਉਦਾਰ ਹੈ ਆਪ ਕਰੈ ਆਪਣ ਵਿਚਾਰੈ, ਦੋਹਾਂ ਸ੍ਰਿਆਂ ਕਾਵ ਸੁਆਮੀ ਖੇਲੈ ਵਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨ ਆਵੈ, ਕਹੋ ਮਨੁੱਖ ਤੇ ਕਿਆ ਹੋਇ ਆਵੈ, ਜੋ ਸੁਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੁਛ ਚਲੇ, ਜੋ ਸੁਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣਾ ਬਚੈ, ਭਰਮੇ ਬੂਲਾ ਦੈ ਦਿੱਤਾ ਵੈ, ਨਿਮ ਖਮਾਏ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜੀ ਸਭਨੀ ਭਗਤ ਦੇ, ਨਾਨਕ ਤੇ ਜਾਨਾ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੁ ਨਾਵੈ, ਤਿਸ ਤਤਕਾਲ ਦੈ ਤਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਦਾਕਾ ਲੇਖਾ ਨੰਗਨੈ ਜਗਦੀਸ, ਜੀਓ ਬਣ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਅਸਾਦ, ਕਰਨ ਕਰਾਵਨ ਸਰਬ ਗੁਨਾਥ, ਆਗਿਆਕਾਰੀ ਬਪੁਰਾ ਜੀਓ, ਜੋਤ ਭਾਵੈ ਸੋਈ ਹੁੰਥੀਓ, ਕਬਹੂ ਉਚ ਨੀਚ ਮੈਂ ਬਸੈ, ਕਬਹੂ ਸੁਖ ਹਰ ਕਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੀਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ, ਕਬੂ ਨਿਰਤ ਕਰੈ ਬੋ ਭਾਤ, ਕਬੂ ਸੋਇ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਉਦਰ ਵਾਲ, ਕਬੂ ਹੋਏ ਬਹਿ ਵਡ ਰਾਜਾ, ਪਕਬੂ ਕਬਹੂ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪ ਕੀਰਤ ਮੈਂ ਆਵੈ, ਕਬੂ ਭਲਾ ਭੁਲਾ ਕਹਾਵੈ, ਜਿਉ ਪ੍ਰਭ ਰਾਖੈ ਤੇ ਵੀ ਰਹਿ, ਗੁਰ ਪ੍ਰਸਾਦ ਨਾਨਕ ਸਚ ਗੈ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਤਾਰੀ ਲਾਵੈ ਧਿਆਨ, ਕਬੂ ਤੜ ਤੀਰਥ ਸਨਾਨ, ਕਬੂ ਸਿਰ ਸਤਗ ਮੁਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਬਰਮੈ ਬਰਮਈਆ, ਨਾਨਾ ਰੂਪ ਜੋ ਸਵਾਗੀ ਦਿਖਾਵੈ, ਜਿਉਂ ਬਰਾ ਪਾਵੈ ਤਿਵੈ ਨਚਾਵੈ, ਜੋਤ ਸੁਭਾਵੈ ਸੋਈ ਹੋਈ, ਨਾਨਕ ਤੂੰ ਜਾਵਰ ਨ ਕੋਈ, ਕਬੂ ਸਾਧ ਸੰਗਤ ਉਭਾਵੈ, ਉਸ ਸਥਾਨ ਤੇ ਬੋਰ ਨਾਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਅੰਮ੍ਰਿਤ ਏਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਗੁਰਬਾਨ ਸਲੋਕ, ਸੁਖੀ ਵਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਅਸਵਾਨ, ਜੋ ਜਾਣੈ ਮੈਂ ਜੋਵਨ ਵੰਨ, ਸੋ ਤਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਰਹਿ ਵੋ ਜੂਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ, ਧਨਵੰਤਾ ਹੋਏ ਕਰ ਕਰਵਾਵੈ, ਤ੍ਰਿਣ ਸਮਾਨ ਕਰ ਸੰਗ ਨਾ ਜਾਵੈ, ਬੋ ਲਸਕਰ ਮਾਨੁਖ ਉਪਰ ਕਰੇ ਆਸ, ਪਰ ਪਵਿੱਤਰ ਤਕ ਹੋਏ ਵਿਨਾਸ਼, ਸਭ ਤੇ ਆਪ ਜਨੈ ਬਲਵੰਤ, ਖਿਨ ਮੈਂ ਹੋਏ ਜਾਏ ਬਸਵੰਤ, ਕਿਸੈ ਨ ਬਦੈ ਆਪ ਅੰਗਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਮਾਨ, ਸੋ ਜਾ ਨਾਨਕ ਦਰਗਹਿ ਪ੍ਰਵਾਨ, ਕੋੜ ਕਰਮ ਕਰੈ ਹੁਣ ਤਾਰੇ, ਸਰਮ ਪਾਵੈ ਸਗਲੇ ਫਿਰ ਤਾਰੇ, ਅਨਕ ਤਪੱਸਿਆ ਕਰੇ ਅੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰਾ ਤੁਮ ਨਿੰਦਰ ਵੈ, ਹਰ ਦਰਗਹਿ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲੱਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲੱਗ ਨੇਚਲ ਨਾ ਹੀ ਜੀਤ, ਜਬ ਲੱਗ ਮੋਹ ਮਗਨ ਸੰਗਮਾਏ, ਤਬ ਲੱਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਖੋਂ ਛੂਟੈ, ਸਹਿਸ ਕਟੇ ਲੱਕ ਉੜਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨੈ, ਤ੍ਰਿਪਤ ਆਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਭਨ ਮਨੋਰਥ ਬਿਟੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਵ, ਸਦਾ ਸਦਾ ਨਾਨਕ ਹਰ ਜਾਵ, ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਦ ਕਾ ਵਿਚਾਰ, ਜੈਸੀ ਦ੍ਰਿੜ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੁਛ ਕਿਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ, ਬੂਜੈ ਦੇਖਿਆ ਕਰੈ ਵਿਵੇਕ, ਆਪੈ ਏਕ ਆਪੈ ਅਨੇਕ, ਮਰੈ ਨਾ ਬਿਨ ਸਾਹਿਬ ਨਾ ਜਾਏ, ਨਾਨਕ ਸਦੀ ਰਿਹਾ ਸਮਾਏ, ਆਪ ਉਪਦੇਸੈ ਸਮਝੈ, ਆਪ ਆਪੇ ਰਚਿਆ ਸਭ ਕੈ ਸਾਥ, ਆਪ ਕਿਨੂੰ ਆਪਣ ਵਿਸਤਾਰ, ਸਭ ਕਛ ਕਾ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਸ਼ੋਏ, ਥਾਨ ਥਨੰਤਰ ਇੱਕੈ ਸੋਏ, ਆਪਣੇ ਚਲਿਤਾ ਕਰਨੈ ਹਾਰ, ਕਹੋ ਤਾਂ ਕਰੈ ਰੰਗ ਅਵਾਰ, ਮਨ ਮੈਂ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤਿਪੁਰਵ ਸਵਾਮੀ ਗੁਰੂ ਪ੍ਰਸਾਦ ਕਿਨੈ ਵਿਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟਮ ਦਹਿ ਕਿਨੈ ਬਿਰਲਾ ਜੀਨਾ, ਭਲਾ ਭਲਾ ਭਲਾ ਤੇਰਾ ਰੂਪ, ਸੁੰਦਰ ਆਪਾਰ ਹਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਰੀ, ਸੰਤ ਕਹਿ ਦੁਖਨ ਆਰ ਜਾ ਖਟੈ, ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕਹਿ ਦੁਖਨ ਸੁਖ ਸਭ ਜਾਏ, ਸੰਤ ਕਹਿ ਦੁਖਨ ਨਰਕ ਮੈਂ ਪਾਏ, ਸੰਤ ਕਹਿ ਦੁਖਨ ਮਤ ਹੋਏ ਮਲੀਨ, ਸੰਤ ਕਹਿ ਦੁਖਨ ਸੋਭਾ ਤੇ ਹੀਨ,
0: ਸੰਤ ਕੇ ਹੱਥੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰੈ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੇ ਦੁਖਨ ਕਾਗਜੋਂ ਲਵੈ, ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤਿਰ ਜੋਨ ਕਿਰਮਾਏ, ਸੰਤਨ ਕੇ ਦੁਖਨ ਤਿਸ ਨਾਮੇ ਜਲੈ, ਸੰਤ ਕੇ ਦੁਖਨ ਸਭ ਕੋ ਛਲੈ, ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ, ਸੰਤ ਦੁਖੀ ਕਾ ਥਾਉ ਬਿਨਾਹ, ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਹੇ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਹਿੰਟਿਕਣ ਨਾ ਪਾਈ, ਸੰਤ ਕਾ ਨਿੰਦਕ ਮਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਣ, ਸੰਤ ਕਾ ਨਿੰਦਕ ਦੁਖੀਆ ਅਰਧੀਨ, ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਥ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਥ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨੁਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ, ਸੰਤ ਕਾ ਦੁਖੀ ਇਉਂ ਬਿਲਾਏ, ਜੋ ਜਲ ਵਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਇੰਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਹਾਰ ਥਿਲ ਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿ, ਸੰਤ ਕਾ ਦੁਖੀ ਸਦਮਿਥਿਆ ਕੈਦ, ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਪਾਵੇ ਸੋ ਇੱਥੇ ਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ, ਸੰਤ ਕੇ ਦੁਖੀ ਕੋ ਪੁਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕਾ ਦੁਖ ਨਾ ਤਿਸ ਟੈ ਕੋਏ, ਜੈਸਾ ਪਵੇ ਤੈਸਾ ਕੋਈ ਹੋਏ, ਪਇਆ ਕਿਰਤ ਨਾ ਮੇ ਟੈ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਘਟ ਤਿਸ ਕੈ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਤ, ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਗੇਲਬ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪ ਨਾਮ ਦੇ, ਪੜਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨੋ ਸਿਮਰੋ ਹਰਿ ਹਰਿ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ, ਅਸ਼ਟਪਦੀ ਮਾਨੋ ਕੀ ਟਿਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਕਾਏ, ਬੋਰ ਨਾ ਤਿਸਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੁਖ ਕਿਛ ਨਾਹੀ ਆਤ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖੰਡ ਪਰ ਹੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੇ ਕੋਏ, ਉਸ ਤਮਨ ਮੈਂ ਕਰ ਨਿੰਕਾਰ, ਕਰ ਮਰ ਮੇਰੇ ਸਤ ਵਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਗ ਠਾਕਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ, ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਪੜ ਪਾਗੀ ਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇਤਨ ਵੰਧ ਕਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋਚੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੂਝੈ, ਤਿਸ ਕੀ ਜਾਣੋ ਤਿਸ ਨਾਮ ਬੂਝੈ, ਸਾਧ ਸੰਗ ਹਰ ਹਰ ਜਸ ਕਹਿ, ਸਰਬ ਰੋਗ ਤੋਂ ਹਰ ਜਨ ਰਹਿਤ ਅੰਧਨ ਕੀਰਤਨ ਕੇਵਲ ਵਿਗਿਆਨ ਗ੍ਰਿਸਤ ਮੈਂ ਸੋਈ ਨਿਰਬਾਨ ਇੱਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਗ ਨਾਨਕ ਤਿਸੇ ਨਾ ਲਾਗੇ ਦੂਗ ਜਿਸ ਕੋ ਹਰ ਪ੍ਰਮਨ ਚਿਤੇ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ ਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਪੂਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨਾ ਕੈ ਜਨਮੈ ਨਾ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਆਪਨ ਜਾਣ ਦਿਸ਼ਟ ਅਨਦਿਸ਼ਟ ਆਗਿਆਕਾਰੀ ਤਾਰੀ ਸਭ ਸਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਹੀ ਥਾਪ ਉਤਾਪ ਅਵਿਨਾਸ਼ੀ ਨਾ ਹੀ ਖਿਚਕੰਡ ਧਾਰਨ ਧਾਰ ਰਹੇ ਹੋ ਬ੍ਰਹਿਮੰਡ ਅਲਖ ਪੇ ਪੁਰਖ ਪ੍ਰਤਾਪ ਆਪ ਜਪਾਏ ਦਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਰ ਸੋ ਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋ ਹੀ ਲਾਗੈ ਜਿਸ ਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕਹਿ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਇ ਹੋਵੇ ਸੋ ਹੋਏ ਕਰਣੇ ਹਾਰ ਪਛਾਣੇ ਸੋਏ ਪ੍ਰਭ ਕਿਆ ਜਨ ਮੀਠ ਲਗਾਨਾ ਜੈਸਾ ਸਤ ਹੈ ਸਾਧ ਸਤਾਨਾ ਜੇ ਸਤੇ ਉਪਤ ਸੁਮੈ ਸਮਾਏ ਕੋਈ ਸੁਖ ਨਿਧਾਨ ਉਹਨੂੰ ਬਣਿਆਏ ਆਪਸ ਕੋ ਅਪਦੀਨੋ ਮਹਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਸਾ ਜਾਨਣਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬੁਰਹਾਰ ਅਸ਼ਟਪਦੀ ਟੂਟੀ ਕਾਂਡਣ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਸਾ ਕੋਈ ਨਾਹੇ ਜੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ ਆਪਨ ਕੀ ਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਮੈਂ ਨਾਹੀ ਤੇਰੇ ਕਿਛ ਕਾਮ ਕਦ ਨਾਨਕ ਜਪੇ ਇੱਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਘਟ ਸੋਏ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ ਅਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਮਨ ਜੋ ਪਖਾਣ ਲਾਭ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਗਾਲ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਲ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਪੰਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵ ਨਿਹਾਰ ਅਵਰ ਤਿਆਗ ਤੁਧ ਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੋ ਮਾਨ ਲਿਓ ਮਨਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਬ ਸੰਤਾ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਾਹ ਸੋਏ ਇਹ ਵਾ ਪਰ ਵਿਰਲਾ ਵਾ ਪਾਰੈ ਨਾਨਕ ਤਾ ਕੇ ਸਤ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਲਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਗੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਹੋਰ ਕਹੀ ਸੰਤਾ ਤਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਨਹਾਰ ਭੂਖੇ ਕੋ ਦੇਵ ਦੇ ਆਧਾਰ ਸਭ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਜ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੇ ਸਤ ਮੋਹ ਕੈਤ ਸੱਚੀ ਦੇ ਸੱਚ ਆਕਾਰ ਸੱਚ ਵਰਤੇ ਸੱਚ ਆ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸੁਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸ਼ੀ ਪ੍ਰਭ ਮਨ ਮਹਿਰਾਗ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਦੇ ਭਰੇ ਨਾ ਹੀ ਕਿਸ ਖੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ਾਂਦ, ਸਾਧ ਧਰੇ ਕੀ ਚਰਨੀ ਪਾਓ, ਨਾਨਕ ਕੇ ਮਨ ਏ ਅਨਰਾਵ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਪੂਰ, ਤਿਸ ਕਾ ਮੰਤਰ ਨ ਜਾਣੇ ਹੋਰ, ਨੰਦ ਰੂਪ ਮੰਗਲ ਸਤ ਜਾ ਕੇ, ਸਰਬ ਥੋਕ ਸੁਣੀਏ ਕਰਤਾ ਕੇ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਾਪ ਮੈਂ ਤਪੀਸਰ, ਗ੍ਰਿਸਤ ਮੈਂ ਭੋਗੀ, ਤਿਆਏ ਤਿਆਏ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ, ਜਾ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਤੇ ਆਵੇ ਸੇ, ਤੇ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ, ਊਚ ਨੀਚ ਤਿਸਕੇ।

ਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਸਵਾਰੀ, ਝੂਠਾ ਡੰਪ ਝੂਠ ਪਸਾਰੀ, ਜਨ ਦੀਏ ਦਿਲ ਬੁਝੇ ਨਾ ਬੇਗਾਨਾ, ਨਾਮ ਸਰ ਨਾਨਕ ਪਛਤਾਨਾ। ਗੁਰ ਕੀ ਮਾਤੂ ਲੈ ਆਣੇ, ਭਗਤ ਬਿਨਾ ਬੋ ਡੁੱਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਸਾਰ ਪੂਤ ਸਦ ਹਰ ਕੋ ਨਾਉ, ਸਹਿ ਸੁਭਾ ਨਾਨਕ ਗੁਣ ਗਾਓ। ਗੁਣ ਗਾਓ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ। ਹੋਏ ਚਿੰਤ ਬਸੇ ਸੁਖ ਨਾਲ, ਸਾਸ ਗੁਰਾ ਸਰ ਨਾਮ ਸੰਭਾਲ। ਛਾੜ ਸਿਆਨ ਸਗਲੀ ਮਨਾ, ਸਤਸੰਗ ਪਾਵੇ ਸੱਚ ਧਨਾ। ਹਰ ਪੂੰਜੀ ਸੰਜ ਕਰੋ ਵਿਹਾਰ, ਈਹਾ ਸੁਖ ਦਰਗਾਹ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹ, ਏਕ ਸਿਮਰੇ ਏਕੋ ਮਨ ਆਸ। ਏਕ ਕੇ ਗੁਣ ਗਾਓ ਅਨੰਤ, ਮਨ ਧਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰਾਪ, ਪੂਰਨ ਪੂਰ ਰਹੋ ਪ੍ਰਭਾਪ। ਅਨਕ ਵਿਸਤਾਰ ਏਕ ਤੇ ਭੈ, ਏਕ ਅਰਾਧ ਪਰਾਸ਼ਤ ਗਏ। ਮਨ ਧਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਤੀ। ਜਾਤਕ ਜਨ ਜਾਚੇ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ। ਸਦਾ ਪ੍ਰਭ ਕੇ ਗੁਣ ਗਾਵੋ, ਸਾਧ ਸਾਧ ਪ੍ਰਭ ਤੁਮੇ ਤੇ ਆਹੋ। ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਧ ਨੀਤ। ਏਕੋ ਟੇਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ। ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਜੰਤ ਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੇ ਚਾਉ ਸਾਧ ਕੇ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਨ ਲਿਵਰਾਗ। ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਥੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਚਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਰ ਮੁਕਤ ਜਨ ਪਇਆ, ਜਨਮ ਮਰਨ ਦੁਖ ਭ੍ਰਮ ਗਿਆ। ਇਸ਼ ਪੁਨੀ ਸਰਦਾ ਸਭ ਪੂਰੀ, ਰਬ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉ ਬਿਸਰੇ ਜੇ ਘਾਲ ਨਾ ਪਾਨੈ, ਸੋ ਕਿਉ ਬਿਸਰੇ ਜੇ ਕੀ ਆਜ਼ਾਨੈ। ਸੋ ਕਿਉ ਬਿਸਰੈ ਜਿਨ ਸਭ ਕੁਛ ਜੀਆ, ਸੋ ਕਿਉ ਬਿਸਰੇ ਜੇ ਜੀਵਨ ਜੀਆ। ਸੋ ਕਿਉ ਬਿਸਰੇ ਜੇ ਅਗਨ ਮੇ ਰਾਖੇ, ਗੁਰ ਪ੍ਰਸਾਦ ਕੋ ਬਿਰਲਾ ਲਾਖੇ। ਸੋ ਕਿਉ ਬਿਸਰੇ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ। ਗੁਰ ਪੂਰੇ ਤਦ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸੀਸ਼ਾਰ। ਸਰਬ ਕਲਿਆਣ ਸੁਖ ਨਿਦਨਾਮ, ਬੂੜ ਜਾਤ ਪਾਏ ਵਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਦਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹ ਸੁਆਓ। ਨੇਥਰੋ ਭੇਗ ਦਰ ਸੁਖ ਹੋਏ, ਮਨ ਵਿਖਸੇ ਸਾਧ ਚਰਨ ਧੋਏ। ਭਗਤ ਜਨਾ ਕੇ ਮਨ ਧਨ ਰੰਗ, ਬਿਰਲਾ ਕੋ ਪਾਵੇ ਸੰਗ। ਏਕ ਬਸਦੀ ਜੇ ਕਰ ਬਿਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪ੍ਰਭ ਬਖਸ਼ਿਆਨ ਦੀਨ ਦਿਆਲ, ਭਗਤ ਬਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਢਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ। ਹਮ ਨਿਰਗੁਣੇ ਹਾਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਗੁਣ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕਥਾ ਮਨ ਪਾਈ। ਭੋ ਭੋਜਨ ਕਾ ਪੁਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੋ ਭਾਤਨਵੰਤ, ਹਿਰਦੇ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦਿਉ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਲੋਕ ਸਰਗੁਣ ਨਿਰਗੁਣ ਨਿੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ। ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰੇ ਕਸ਼ਨਾ ਦਸ ਚੇਤਾ, ਪਾਪ ਹੁਣ ਤਬ ਕਹਿਤੇ ਹੋਤਾ। ਜਬ ਤਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕੇ ਸੰਗ ਕੁਮਾਦ। ਜਬ ਇਸ ਕਾ ਬਨ ਚਹਿਨ ਨਾ ਜਾਪਦ, ਤਬ ਹਰ ਕਿਸੋ ਕਹਿ ਕਿਸੇ ਬਿਆਵਤ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਆਪਨ ਖੇਲਾ ਵਰਤੀ ਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ।

ਇੱਕ ਕੋ ਪਸਰਿਆ ਦੂਜਾ ਕਹਿ ਦਸਤਾਰ ਅਸ਼ਟਪਦੀ ਆਪ ਕਥੇ ਅਬ ਸੁਨ ਨਿਹਾਰ ਆਪੇ ਆਪ ਕਥੇ ਅਬ ਸੁਨ ਨਿਹਾਰ ਆਪੇ ਏਕਾ ਵਿਸਤਾਰ ਜਦ ਭਗਤ ਸਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੋ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੇ ਜਿੰਦਰ ਸਭ ਤਾ ਕੇ ਹਾਰ ਦੇਨ ਦਿਆਲ ਨਾਥ ਖੁਨਾਰ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਰ ਏਕ ਨਿਰੰਜਨ ਰਾਏ ਜੇ ਕੀ ਜੁਗ ਜਾ ਕੇ ਸਭ ਹਾਰ ਅੰਤਰ ਬਾਹਰ ਜਾਨੋ ਸਾਧ ਗੁਣਧਾਨ ਬੇਅੰਤ ਉਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਪ ਤਿਸ ਪਾਲੇ ਜੀ ਅਨੁਭਵ ਪਾਤ ਜੋ ਜੋ ਰਸਿਓ ਤਿਸੇ ਤਿਆਰ ਜਿਸ ਪਾਵੇ ਸਿ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰਿ ਕੇ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਭਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪੈ ਪ੍ਰਭ ਏਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਨ ਉਪਦੇ ਸਿਰ ਦੇ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ ਹਲਤ ਪਲਤ ਦੁਇ ਲਿਓ ਸੁਆਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸੱਚ ਪਰਿਖਿਆ ਮਨ ਤਨ ਨਾਮ ਜਪੋ ਲਿਫਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭੇ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਨ ਹਾਰ ਤੇ ਆਏ ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਪ੍ਰਾਣ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਹੰਕਾਰ ਤੇ ਜਨ ਕੋ ਕੋਇ ਨਾ ਪਹੁੰਚਣ ਹਾਰ ਸਿਰੇ ਉੱਪਰ ਠਾਢਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦਿਸਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਤ ਨਿਹਾਲ

ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪੁਰਗਾ ਸਸਤਵਦੀ, ਸੰਤ ਸੰਗ ਅੰਤਰ ਪ੍ਰਭ ਡੇਠਾ, ਨਾ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਇਕ ਸਿਕਠ ਮਾਏ, ਅਨਕ ਰੰਗ ਨਾਨਾ ਦਿਸਾਏ, ਨੌ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਸੁਨ ਸਮਾਧ ਅਨਹਤੇ ਨਾਲ, ਕਹਿਣ ਨਾ ਜਾਏ ਅਚਰਜ ਬਿਸਮਾਲ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਕਰ ਕਰ ਪਿਆਪ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਮਨ ਤਿੰਨ ਪਰਬਤ ਹੈ ਭਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬਸੰਤ ਰਮਾਹੇ, ਚਾਰ ਕੁੰਡ ਦੈ ਤਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਣ ਸਿਮਰਤ ਮੈਂ ਦੇਕ, ਸਸੀਏ ਸੂਰਨ ਖਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੇ, ਸਰਬ ਕਲਾ ਕਰ ਖੇਲੇ ਖੇਲ, ਮੋਲ ਨ ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਦ, ਨਾਨਕ ਤਿੰਨ ਮੈਂ ਏ ਵਿਸਾਦ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਣੇ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕੈਦ, ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨਹਾਰ ਪ੍ਰਭ ਜਾਣੇ, ਅੰਤਰ ਵਸੇ ਬਾਹਰ ਪੀ ਹੋਈ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਪਾਵੇ ਤਾਂ ਕਰੇ ਵਿਸਤਾਰ, ਤਿਸ ਪਾਵੇ ਤਾਂ ਇੱਕ ਓਂਕਾਰ, ਅਨਕ ਕਲਾ ਲਖੀ ਨਹੀਂ ਜਾਏ, ਜਿਸ ਭਾਵ ਵਿਸ ਲਏ ਮਿਲਾਏ, ਕਵਨ ਨਿਗੜ ਕਵਨ ਗਈਏ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਾ ਜਿਸ ਆਪ ਜਨਾਏ, ਨਾਨਕ ਤਿਸ ਜਨ ਆ ਤਿਸ ਜਨ ਆਪ ਜਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ, ਸਗਲ ਸਮਗਰੀ ਜਾ ਕਾ ਤਨਾਹਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੇ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸਮਾਏ, ਇਸ ਤੇ ਹੋਏ ਸੁਨਾ ਹੀ ਬੁਰਾ, ਉਰੇ ਕਹੋ ਕਿਨੇ ਕਛ ਖਰਾ, ਆਪ ਭਲਾ ਕਰ ਤੂੰ ਦਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਤਾਰੀ ਸਭ ਸਾਜ, ਪੋਤ ਪੋਤ ਆਪਣ ਸੰਗਰਾਜ, ਤਾਂ ਕਿ ਗਦਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀ ਆਸਾ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਮ ਲੈ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਸਰ ਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵੇ ਜਨ ਆਵਨ ਕਾ ਹੀ ਸੁਭਾਉ, ਜਨ ਕੇ ਸੰਗਜ ਤੇ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ ਅਸ਼ਟਪਦੀ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਕ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸਨੇ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਤ ਸੰਗ ਅਗਨ ਸਾਗਰ ਤਰੋ, ਹਰ ਤਨ ਖੇ ਭਰ ਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਕਪਾਲ ਦਮੋਦਰ ਦੀਨ ਦਿਆਲ, ਦੁਖ ਪੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਉਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੇਕ ਲਾਲ ਏ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਾਂ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਨੰਦ ਕਰੇ ਪ੍ਰਭ ਗਾ ਜੈ, ਪ੍ਰਗਟ ਗੋਪਾਲ ਮਹਾਂਤ ਕੇ ਸਭ ਮਾਥੇ, ਨਾਨਕ ਉਦਰੇ ਤਿਨ ਕੇ ਸਾਥੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਨੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਸੇਵ ਕੀ ਸੇਵ, ਆਦਿ ਜੰਜਾਲ ਪਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਾਹਿਬ ਗੋਬਿੰਦ ਗੁਰ ਨਾਮ, ਜਿਸ ਮਨ ਵਸੇ ਸੋ ਹੋਤ ਨਿਧਾਨ, ਸਰਬ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬੌਰ ਨਾ ਹੋਵੇ ਆਵਨ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸੇਤ ਉੱਤਮ ਇਸਨਾਨ,
चार पदार्थ कमल परगास, सबके मल सगल देवदास, सुंदर चतुर तत् का बेता, समदर्शी एक दृष्टेता, ये फल तिस जन के मुख पने, गुरु नानक नाम भजन मन सुने, एहो निदान जपे मन कोय, सब जुग में ताकी गत होए, गुण गोबिंद नाम तुन पाणी, सिमरत शास्त्र वेद बखाणी, सगल मतांत केवल हर नाम, गोबिंद भगत के मन विश्राम, कोट प्रास सात संग मिटे, संत कृपा ते जम ते छुटे, जाके मस करम प्रपाए, साध शरण नानक ते आए, जिस मन बसे सुने लाए प्रीत, तिस जन आवे हर प्रवचीत, जन्म मरणता का दुख नवारे, दो लब दे तत्काल उदारे, निर्मल शोभा अमृतता की बानी, एक नाम मन में समानी, दुख रोग बिन से परमा, साध नाम निर्मलता के कर्म सब ते

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਸੁਬਾਹ ਤੋਂ ਨਿਹਾਲ ਕੀਤਾ ਹੈ। ਸੋ ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਹੁਣਾਂ ਦਾ ਜਥਾ ਕੁਛ ਚਿਰ ਵਾਸਤੇ ਆਪ ਜੀ ਨੂੰ ਕੀਰਤਨ ਸਰਵਨ ਕਰਾਉਣਗੇ। ਇਸ ਤੋਂ ਬਾਅਦ ਢਾਡੀ ਜਥਾ ਔਰ ਉਸ ਤੋਂ ਬਾਅਦ ਅਰਦਾਸ ਹੋਵੇਗੀ। ਸੋ ਸੰਗਤਾਂ ਨੇ ਇਸੇ ਤਰ੍ਹਾਂ ਕੀਰਤਨ ਨਾਲ ਜੁੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ, ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮ ਭਾਈ ਕਰਨਵੀਰ ਸਿੰਘ ਗਿੱਲ ਪਰਿਵਾਰ ਅਤੇ ਭਾਈ ਗੁਰਸ਼ਰਨ ਸਿੰਘ ਸੰਧੂ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦਿਨ ਅਤੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਕਰਵਾਏ ਜਾ ਰਹੇ ਨੇ, ਜਿਸ ਵਿੱਚ ਆਪ ਸੰਗਤਾਂ ਨੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ, ਸਮਾਪਤੀ ਤੋਂ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ। ਸਮਾਂ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੋਣਾ ਦਾ ਢਾਡੀ ਜੱਥਾ 20 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਕਰੇਗਾ, ਉਪਰੰਤ ਠੀਕ 12 ਵਜੇ ਅਰਦਾਸ ਬੇਨਤੀ ਹੋਵੇਗੀ। ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संघ जी श्री गुरु ग्रंथ साहब महाराज के चरण शरण भी तुसी जुड़ बैठे हो, सतगुर कृपा करे कदम कदम तुसी चल के आए हो। अपनी किरत कमाई विचों गुरु की गोलक विच तुसी अपनी तिल फुल पाया, सतगुरु दर प्रवान कर चढ़दी कला वाला जीवन बख्शिश करन। आओ फतेह सांझी करो, बख्शो आग्या बुलाओ फतेह। वाहेगुरु जी का खालसा वाहेगुरु जी की फतेह। सिर्फ 15 मिनट असी तुहाडे लैणे ने ते मगरों आपां अरदास विच शामिल हो जाणा। आनंद साहिब असी इत्थों पढ़ देणा। गल मैं इत्थों आरंभ करन लगा कि ढाडी इत्थे ने इक्को चीज कहणी है। ढाडी कला विचों 31 वार लफ्ज ढाडी श्री गुरु ग्रंथ साहिब दे अंदर आउंदा है। बहुतियां बंदियां नूं भुलेखा हुंदा वी हारमोनीयम बाजे दे नाल तां कीर्तन असीं सुणदे हां, सुणदे रहे हां। कोई शहरियां नूं नहीं, बहुतियां नूं पता हुंदा। मैनूं कल एक दिल्ली दा सिंघ टकरिया, कहिंदा गैन जी कदी दिल्ली च असीं कदी ढाडी नहीं सी सुणे। गुरु नानक देव महाराज गुरबाणी अंदर अपने मुखार बिंद च फरमाउंदे ने, कहिंदे हौ ढाडी बेकार कारे लाया। गुरु नानक देव महाराज अपने आप नूं ढाडी कहिंदे ने। डिक्शनरी विच ढाडी गुरु दे जस करन वाले नूं कहिंदे। 31 वारी ढाडी लभ जाया, 22-12 आउंदियां ने गुरु ग्रंथ साहिब दे अंदर। आपां अरदास करदे हां ते अरदास विच इक मंग मंगदे हां, किते नोट कीता होवे तुसीं। ओ मंग केड़ी है? श्री हरिमंदर साहब जी के दर्शन, इशनान। ए मंग वा सिख दी कि हरिमंदर साहब दे दर्शन भी बख्शो, इशनान भी बख्शो। नित आपां दो टाइम अरदास करदे ते अरदास विच इह जिकर आउंदा। गुरबाणी विच गुरु साहब कहिंदे ने, डिठे सभे थां नहीं, तो जिहा दुनिया ते सारी थां ते नहीं। थोड़ी जी विचार मैं इहदे बारे करनी है। हरिमंदर साहब नूं तकरीबन 300 साल तो उपर वध समा हो गया अमृत पाणी विच खड़े नूं। किसी कंध नूं सलाबा नहीं आया। जदों आपां पंजाब विच कोठियां पाउने आ जां कदे पंजाबों बाहर पाउने आ तां आपां पूरा जोर लाउने वी किसी कंध नूं सलाबा ना आ जाए। आपां मिस्त्री ते ठेकेदार ते ऐन उपर चढ़ के रहने भी कोई कंध कच्ची पिल्ली ना रह जाए। हरिमंदर साहब नूं गुरु अर्जन देव महाराज ने कहड़ी स्पिरिट लाती, जिहनूं 300 साल तो उपर समा हो गया अमृत जल विच खड़े ने ते सलाबा ही नहीं आउंदा। जिस वेले गुरु अर्जन देव महाराज जी ने हरिमंदर साहब की उसारी रंभी, आ साउंड सिस्टम उदों नहीं सी। एक दूजे ते गल पहुंचाउण वास्ते मनियादी ढंडोरा पिटिया जांदा सी। बजुर्गां नूं पता पिंडां च पीपा खड़का के वह ढंडोरा पिटदे सी। बाबा बुढ़ा जी भाई गुरदास जी ने अमृतसर दे आले दुआले पिंडां विच ढंडोरा पिटिया, भाई आवो हरिमंदर साहिब दी उसारी करन लगे हां, संगतां दी लोड़ है। इहो जिहा जमाना नहीं सी, ना कोई इदां दे साधन सी। जिहड़े साडे बजुर्ग इन्नी कठिन मेहनत करदे सी, जिहड़े चरस खिंचदे सी, फले हकदे सी, हल्ट चलाउंदे सी, ओह जा पहुंचे हरिमंदर साहिब। साडियां बीबियां मातावां भैणां चल गईयां। गुरु अर्जन देव महाराज जी ने उहनां नूं महां दी दाल दित्ती चक्कियां विच पीण वास्ते। आ हुण मसाला सुणो किहड़ा लगा। महां दी दाल दित्ती विच चक्कियां विच पीवो, बरीक करो इहनूं। जिहड़ी संगत गई इहदा ऐ सुरमा बना दिओ पी के। उहनां नूं मोठ दित्ते, जौं दित्ते, बाजरा दित्ता, मां दित्ते, इहनूं इहदा सुरमा बना दिओ। दुबारा नोट करिओ, मां, मोठ, बाजरा, जौं, इहदे विच मुंज बगड़दा बाण पाया कुट कुट के। मुंज बगड़दा बाण इहदे विच गेरू कुट के पाया, इहदे विच चूना पाया, फिर सीरा पाया, फिर रेता पाया। इस मसाले नाल हरिमंदर साहिब दी बिल्डिंग तैयार हुई।
ਇਹ ਸਲਾਬੇ ਨੂੰ ਨਹੀਂ ਮੰਨਦੀ। ਔਰ ਤਿੰਨ ਵਾਰ ਹਰਿਮੰਦਰ ਸਾਹਿਬ ਢਿੱਠ ਕੇ ਬਣਿਆ ਔਰ ਤਿੰਨੇ ਵਾਰੀ ਮਸਾਲਾ ਇਹ ਹੀ ਲੱਗਾ, ਸਲਾਬਾ ਪੈਂਦਾ ਹੀ ਨਹੀਂ। ਹਰਿਮੰਦਰ ਸਾਹਿਬ ਘੰਟਾ ਘਰ ਵੱਲੋਂ ਆ ਜਾਓ, ਦਰਸ਼ਨੀ ਡਿਓੜੀ ਵੱਲੋਂ ਆ ਜਾਓ, ਸਰਾਂ ਵੱਲੋਂ ਆ ਜਾਓ, ਚੌੜੀਆਂ ਪੌੜੀਆਂ ਵੱਲੋਂ ਆ ਜਾਓ, ਚਾਰ ਦਿਸ਼ਾਵਾਂ ਕਿਸੇ ਪਾਸਿਓਂ ਆ ਜਾਓ, ਤੁਹਾਨੂੰ ਪੌੜੀਆਂ ਉਤਰ ਕੇ ਜਾਣਾ ਪਊ। ਆਲਾ ਦੁਆਲਾ ਉੱਚਾ ਹੋ ਗਿਆ, ਹਰਿਮੰਦਰ ਸਾਹਿਬ ਨੀਵਾਂ, ਬਣਿਆ ਨਹੀਂ ਸੀ ਇੱਦਾਂ ਦਾ, ਆਲਾ ਦੁਆਲਾ ਉੱਚਾ ਹੋ ਗਿਆ, ਪਰ ਹਰਿਮੰਦਰ ਸਾਹਿਬ ਫਿਰ ਵੀ ਸੋਭਾ ਪਾਉਂਦਾ। ਘੰਟਾ ਘਰ ਵੱਲ ਦੇ ਪਾਸਿਓਂ ਆਵੋਗੇ, ਤੁਹਾਨੂੰ 17 ਪੌੜੀਆਂ ਉਤਰ ਕੇ ਥੱਲੇ ਜਾਣਾ ਪੈਣਾ। 501 ਫੁੱਟ ਇਹਦੇ ਸਰੋਵਰ ਦੀ ਲੰਬਾਈ ਹੈ, 499 ਫੁੱਟ ਚੜਾਈ, ਐਨ ਵਿਚਕਾਰ ਬਣਿਆ ਹਰਿਮੰਦਰ ਸਾਹਿਬ ਗੱਬੇ ਸਰੋਵਰ ਦੇ, ਔਰ ਸਰੋਵਰ ਦੇ ਗੱਬੇ ਬਣਿਆ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਦੇ ਗੱਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਥੇ ਦੋਹਰਾ ਨਹੀਂ ਲਾਉਂਦੇ ਜਿਹੜਾ ਆਪਾਂ ਮਗਰੋਂ ਕਹਿੰਦੇ ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਇਹ ਨਹੀਂ ਇੱਥੇ ਲੱਗਦਾ। ਆ ਬੋਲੇ ਸੋਣ ਹਾਲ ਦਾ ਜਕਾਰਾ ਨਹੀਂ ਇੱਥੇ ਲੱਗਦਾ ਹਰਿਮੰਦਰ ਸਾਹਿਬ ਦੇ ਅੰਦਰ। ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਚਾਰ ਦਰਵਾਜ਼ੇ ਰੱਖੇ ਨੇ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋਲ ਸਾਂਝਾ, ਪਰ ਹਰਿਮੰਦਰ ਸਾਹਿਬ ਨੂੰ ਜਾਣ ਵਾਸਤੇ ਪੁਲ ਇੱਕ ਬਣਾਇਆ। ਉਹ 21 ਫੁੱਟ ਚੌੜਾ ਆ, 240 ਫੁੱਟ ਉਹਦੀ ਲੰਬਾਈ ਹੈ। ਬਸ ਇੰਨੀ ਕੁ ਕਿਰਪਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ, ਬਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਘਰ ਗੁਰੂ ਰਾਮਦਾਸ ਮਹਾਰਾਜ ਜੀ ਦਾ, ਬਾਪ ਦਾ ਗੁਰੂ ਰਾਮਦਾਸ। ਆਪਾਂ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ। ਤੇ ਹੁਣ ਜੇ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਕਰੀਏ, 4 ਸਾਲ ਦੇ ਸੀ ਜਿੱਦਣ ਮਾਂ ਚੜ੍ਹਾਈ ਕਰ ਗਈ, 7 ਸਾਲ ਦੇ ਸੀ ਜਿੱਦਣ ਬਾਪ ਚੜ੍ਹਾਈ ਕਰ ਗਿਆ, ਬਿਲਕੁਲ ਯਤੀਮ ਗੁਰੂ ਰਾਮਦਾਸ, ਬਿਲਕੁਲ ਕਿਸੇ ਸਰੀਕੇ ਤਾਏ ਚਾਚੇ ਨੇ ਬਾਂਹ ਨਹੀਂ ਫੜੀ ਔਰ ਮਿਹਣੇ ਮਾਰਦੇ ਸੀ। ਦੇਖਾਂਗੇ ਜਦੋਂ ਗੁਰੂ ਰਾਮਦਾਸ ਵਿਆਹ ਹੋ ਜਾਊ, ਦੇਖਾਂਗੇ ਕਿਹਨੇ ਕੁੜੀ ਦੇਣੀ ਆ, ਕੋਈ ਕੰਮ ਨਹੀਂ, ਕੋਈ ਧੰਦਾ ਨਹੀਂ, ਕੌਣ ਰੋਟੀ ਦਊ, ਕੌਣ ਜਾਣਦਾ ਸੀ ਵੀ ਸਿੱਖਾਂ ਦੇ ਵਿਆਹ ਦੀਆਂ ਲਾਵਾਂ ਵੀ ਇਸੇ ਗੁਰੂ ਨੇ ਲਿਖਣੀਆਂ। ਪਤਾ ਸੀ ਕਿਸੇ ਨੂੰ? ਤੁਹਾਡੇ ਸਾਰਿਆਂ ਦੇ ਵਿਆਹ ਗੁਰੂ ਰਾਮਦਾਸ ਦੀਆਂ ਲਾਵਾਂ ਉਹਨਾਂ ਨੇ ਲਿਖੀਆਂ। ਤਨ ਉੱਤੇ ਲੀਰਾਂ ਲਮਕਦੀਆਂ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ, ਸਿਰਫ ਇੱਕ ਨਾਨੀ ਬਾਂਹ ਫੜੀ ਪੋਤਰੇ ਦੀ, ਦੋਹਤਰੇ ਆਪਣੇ ਦੀ, ਦੋਹਤਰਾ ਲੱਗਦਾ, ਮੱਥਾ ਚੁੰਮਿਆਂ ਬਾਹੋਂ ਫੜ ਕੇ ਲਾਹੌਰ ਤੋਂ, ਚੂਨਾ ਮੰਡੀ ਲਾਹੌਰ ਤੋਂ ਬਾਸਰ ਕੇ ਲੈ ਆਈ। ਚੌਥੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਲੱਗਦੇ ਨੇ, ਜਵਾਈ, ਪੁੱਤਾਂ ਨੂੰ ਗੱਦੀ ਨਹੀਂ ਮਿਲੀ, ਜਵਾਈ ਨੂੰ ਮਿਲੀ। ਇੱਕ ਦਿਨ ਕੁਰਾਨੀ ਕਿਰਪਾ ਹੋ ਗਈ ਗੁਰੂ ਰਾਮਦਾਸ ਮਹਾਰਾਜ ਦੇ, ਜਦੋਂ ਧੀ ਦਾ ਡੋਲਾ ਦੇਣ ਲੱਗੇ ਨਾ, ਧੀ ਦਾ ਸ਼ਗਨ ਪਾਇਆ, ਆਵਾਜ਼ ਮਾਰੀ, ਗੁਰੂ ਅਮਰਦਾਸ ਮਹਾਰਾਜ ਦੀ ਧਰਮ ਪਤਨੀ ਬੀਬੀ ਮਨਸਾ ਦੇਵੀ ਕਹਿਣ ਲੱਗੀ, ਕਹਿੰਦੀ ਧੀ ਮਟਿਆਰ ਹੁੰਦੀ ਜਾਂਦੀ ਹੈ ਬੀਬੀ ਭਾਨੀ, ਇਹਦਾ ਵਿਆਹ ਕਰੀਏ। ਗੁਰੂ ਅਮਰਦਾਸ ਕਹਿੰਦੇ ਕਿੱਦਾਂ ਦਾ ਪੁੱਤਰ ਹੋਵੇ, ਕਿੱਦਾਂ ਦਾ ਸਾਡਾ ਜਵਾਈ ਹੋਵੇ, ਤੇ ਬੀਬੀ ਭਾਨੀ ਜੀ ਦਾ ਰਿਸ਼ਤਾ ਕਰਨਾ। ਤੇ ਮਨਸਾ ਦੇਵੀ ਕਹਿਣ ਲੱਗੀ, ਉਹ ਵੇਖੋ ਸਾਹਮਣੇ ਚੰਗੀ ਡੀਲ, ਜੌਲ, ਸੋਹਣਾ ਸੁਨੱਖਾ ਕੱਦ, ਬਹੁਤ ਉੱਚਾ ਲੰਮਾ। ਆਵਾਜ਼ ਮਾਰੀ, ਕਹਿੰਦੇ ਮਨਸਾ ਦੇਵੀ ਇਹਦੇ ਵਰਗਾ ਦੁਨੀਆਂ ਤੇ ਹੋਰ ਕੋਈ ਨਹੀਂ ਬਣਾਇਆ, ਬਸ ਇਹੀ ਆ। ਆਵਾਜ਼ ਮਾਰੀ, ਅੰਦਰ ਸੱਦਿਆ, ਤਨ ਉੱਤੇ ਲੀਰਾਂ ਲਮਕਣ, ਟਾਕੀਆਂ ਲੱਗੀਆਂ ਹੋਈਆਂ, ਗਰੀਬ ਸੀ ਪੁੱਤਰ। ਹਾਕ ਮਾਰੀ, ਕਹਿੰਦੇ ਪੁੱਤਰਾ ਤੇਰਾ ਨਾਂ ਕੀ ਹੈ? ਕਹਿੰਦੇ ਜੀ ਮੇਰਾ ਨਾਂ ਜੇਠਾ, ਘਰਦਿਆਂ ਨੇ ਰੱਖਿਆ, ਉਦਾਂ ਮੈਨੂੰ ਸਾਦਰੇ ਜੇਠਾ, ਤਾਂ ਨਾਂ ਮੇਰਾ ਰਾਮਦਾਸ ਵਾ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਜਿਹੜਾ ਦੂਜਾ ਸਵਾਲ ਸੀ ਅੱਜ ਨਹੀਂ ਆਪਾਂ ਪੁੱਛ ਰਹੇ, ਜੋ ਧੀ ਵਿਆਹੁਣੇ ਆ। ਗੁਰੂ ਅਮਰਦਾਸ ਨੇ ਪੁੱਛਿਆ, ਕਹਿੰਦੇ ਧੀਏ ਪੁੱਛਣ ਲੱਗੇ, ਕਹਿੰਦੇ ਧੀ ਦਾ ਡੋਲਾ ਤੈਨੂੰ ਦੇਣਾ, ਸ਼ਗਨ ਤੇਰੀ ਝੋਲੀ 'ਚ ਪਾਉਣਾ, ਪੁੱਤਰਾ ਤੈਨੂੰ ਬਾਣੀ ਕਿੰਨੀ ਕੁ ਕੰਠ ਵਾ? ਕਹਿੰਦਾ ਜੀ ਮੇਰੀ ਨਾਨੀ ਨੇ ਮੈਨੂੰ ਸਵੇਰ ਦਾ ਨਿਤਨੇਮ ਅਤੇ ਸ਼ਾਮਾਂ ਦਾ ਨਿਤਨੇਮ ਕੰਠ ਕਰਾਇਆ। ਕਹਿੰਦੇ ਪੁੱਤਰਾ ਅਸੀਂ ਧੀ ਦਾ ਸ਼ਗਨ ਤੇਰੀ ਝੋਲੀ ਪਾਉਣਾ ਚਾਹੁੰਦੇ, ਤਾਂ ਜੇਠੇ ਦੀ ਅੱਖਾਂ ਵਿੱਚੋਂ ਅੱਥਰੂ ਆ ਗਏ, ਹੱਥ ਜੁੜੇ, ਸਿਰ ਝੁਕਿਆ, ਕਹਿੰਦੇ ਸਤਿਗੁਰੂ ਜੀ
ਨਾ ਮੇਰਾ ਕੋਈ ਘਰ ਵਾ ਨਾ ਮੇਰਾ ਘਾਟ ਵਾ, ਤਨ ਤੇ ਮੇਰੇ ਲੀਰਾਂ ਲਮਕਦੀਆਂ ਟਾਕੀਆਂ ਲੱਗੀਆਂ ਆ, ਰੋਟੀ ਤਾਂ ਮੈਨੂੰ ਨਸੀਬ ਨਹੀਂ ਹੁੰਦੀ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਜੇਠਾ ਜੀ ਲੱਖਾਂ ਪ੍ਰਾਣੀ ਤੇਰੇ ਦਰ ਤੇ ਲੰਗਰ ਖਾ ਕੇ ਕਹਿਣਗੇ ਧੰਨ ਗੁਰੂ ਰਾਮਦਾਸ। ਅੱਜ 10 ਕੁਆਂਟਲ ਮਹਾਂ ਦੀ ਦਾਲ ਰੋਜ਼ ਬਣਦੀ ਦਰਬਾਰ ਸਾਹਿਬ, 10 ਕੁਆਂਟਲ ਨੋਟ ਕਰ ਲਈਓ। ਜਦੋਂ ਸਤਿਗੁਰ ਤੁੱਠਦਾ ਕਾਇਆ ਪਲਟ ਦਿੰਦਾ, ਜਦੋਂ ਵਾਹਿਗੁਰੂ ਕਿਤੇ ਮਿਹਰਬਾਨ ਹੋ ਜਾਏ। ਗੁਰਬਾਣੀ ਦੀ ਇੱਕ ਪੰਕਤੀ ਆ, ਨਦਰੋਂ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏ ਦਾ, ਜੇ ਕਦੇ ਵਾਹਿਗੁਰੂ ਨਿਗਾਹ ਪੁੱਠੀ ਕਰ ਦੇਵੇ ਰਾਜਿਆਂ ਨੂੰ ਘਾ ਖਿਲਾ ਦਿੰਦਾ। ਇਹ ਗੁਰਬਾਣੀ ਦੀ ਪੰਕਤੀ ਆ। ਕਹਿੰਦੇ ਤੂੰ ਕਹਿੰਦੇ ਮੇਰੇ ਕੋਲ ਕੱਖਾਂ ਦੀ ਕੁੱਲੀ ਵੀ ਹੈ ਨਹੀਂ। ਗੁਰੂ ਅਮਰਦਾਸ ਮਹਾਰਾਜ ਉੱਠੇ, ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਪੁੱਤਰਾ ਤੂੰ ਕਹਿੰਦਾ ਮੇਰੇ ਕੋਲ ਕੁੱਲੀ ਹੈ ਨਹੀਂ। ਕਹਿੰਦੇ ਸੋਨੇ ਦੇ ਕਲਸ ਲੱਗ ਕੇ ਤੇਰੇ ਘਰ ਬਣ

ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਆਓ, ਆਪਾਂ ਅਰਦਾਸ ਵਿੱਚ ਸ਼ਾਮਿਲ ਹੋਈਏ। ਤੁਸੀਂ ਪਰਿਵਾਰ ਦੇ ਸੱਦੇ ਪੱਤਰ 'ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਤਿਗੁਰਾਂ ਨੇ ਸੁਭਾਗ ਬਖਸ਼ਿਸ਼ ਕੀਤਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਕੁਝ ਸਵਾਦ ਸਫਲੇ ਕਰ ਰਹੇ ਹੋ, ਸਤਿਗੁਰ ਕਿਰਪਾ ਕਰੇ। ਅਰਦਾਸ ਬੇਨਤੀ ਵਿੱਚ ਸਭਨਾਂ ਨੇ ਸ਼ਾਮਿਲ ਹੋਣਾ, ਸਤਿਗੁਰ ਕਿਰਪਾ ਕਰੇ ਪਰਿਵਾਰ ਦੇ ਹੋਰ ਰਹਿੰਦੇ ਕਾਰਜ ਸਤਿਗੁਰ ਰਾਸ ਕਰਨ, ਗੁਰਸਿੱਖੀ ਜੀਵਨ ਪਰਿਵਾਰ ਨੂੰ ਬਖਸ਼ਿਸ਼ ਕਰਨ। ਆਓ 6 ਪੌੜੀਆਂ ਗੁਰੂ ਅਮਰਦਾਸ ਮਹਾਰਾਜ ਦੇ ਉਚਾਰਨ ਕੀਤੀਆਂ ਢਾਡੀ ਹੇਠਾਂ ਸ਼ਰਧਾ ਦੇ ਫੁੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਉਂ ਪੇਸ਼ ਕਰਦੇ।

कोई न जाने तुमरा अंत ऊचे ते ऊचा, सकल समग्री तुमरे सूत्र तारी तुम ते हो ऐसो। तुमरी गात मेत तुम ही जानी नानक दास। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई त्याए, फिर अंगद गुरते अमरदास रामदासे हुई सहाय। अर्चन हर गोबिंद नौ सिमरो श्री हर राय। श्री हर कृष्ण त्याइये जिस डिठे सब दुख जाए, तेग बहादुर सिमरै कर नौ निधावे ताए, सब थाई होए सहाय। दसवा पातशाह श्री गुरु गोबिंद सिंह साहब जी, सब थाई होए सहाय। दसा पातशाहियां दी जोत श्री गुरु ग्रंथ साहब जी दे पाठ तिदार दा ध्यान तरके बोलो जी। पंजा प्यारियां चौहां साहब जादियां, चालियां मुक्तियां हठियां जपियां तपियां, जिन्ना नाम जपिया वंड छकिया, देख चलाई तेग वाही, देख के अंडिठ कीता तना प्यारियां सच्यारियां दी कमाई दा ध्यान तरके बोलो जी। जिन्ना सिंघा सिंघणियां ने धर्म हेत सीस दिते, बंद बंद कटाए खोपरियां लोहाइयां चरखड़ियां ते चढ़ियारियां नाल चराए गए, गुरद्वारियां दी सेवा लई कुर्बानियां कीतियां, धर्म नहीं हारिया सिखी केसां सुआसां नाल निभाई, तिन्हां दी कमाई दा ध्यान तरके बोलो जी। पंजां तख्तां सरबत गुरद्वारियां दा ध्यान तरके बोलो जी। प्रथमे सरबत खालसा जी की अरदास है जी, सरबत खालसा जी को वाहिगुरु वाहिगुरु वाहिगुरु चेते आवे। चेते आवन का सदका सर्ब सुख होवे, जहां जहां खालसा जी साहिब तहां तहां रछिया रियाए, तेग तेग फतेह बिरद की पैज पंथ की जीत, श्री साहिब जी सहाय। खालसा जी के बोल बाले बोलो जी। सिखा नु सिखी दान, केस दान, रहत दान, विवेक दान, विसाह दान, भरोसा दान, दाना सिर दान, नाम दान, श्री अमृतसर जी देश नान। चौकियां झंडे बंगे जुगो जोगे अटल, धर्म का जयकार खालसा जी बोलो जी। सिखा दा मन नीवा मत उची, मादा राखा आप वाहिगुरु, हे अकाल पुरख अपने पंथ देश दा सहाय दा तार जीओ। श्री ननकाणा साहिब अते होर गुरद्वारियां गुरधामां दे जिन्हां तों पंथ नूं विछोड़िया गया है, खुले दर्शन दीदार ते सेवा संभालदा दान खालसा जी नूं बख्शो। हिनवाणियां दे मान, नितानियां दे तान, न्योटियां दी ओट, सच्चे पिता वाहिगुरु आप जी दे पावन पवित्र चरण कमलां पास। अरदास बेनती जोदड़ी प्रार्थना है पातशाह जी, पूता माता की आसीस निमुख ना विसरो तुमको हर हर। सदा भजो जगदीश दे मां वाका अनुसार, दर कर दे प्रीतवान भाई रणजीत सिंह, बीबी खुशवंत कौर संधु परिवार वालों अपने पोते भाई दविंदर सिंह, बीबी राजबिंदर कौर बाजवा परिवार वालों अपने दोते भाई गुरशरण सिंह, बीबी सुप्रीत कौर संधु परिवार वालों अपने बेटे काका आदबीर सिंह संधु के जन्म की खुशी मुख रखद, ਅਤੇ ਬੱਚੀ ਅਨਾਹਤ ਕੌਰ ਸੰਧੂ ਦੀ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਇਸੇ ਤਰ੍ਹਾਂ ਭਾਈ ਬਲਦੇਵ ਸਿੰਘ, ਬੀਬੀ ਜਸਬੀਰ ਕੌਰ ਗਿੱਲ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਨਛੱਤਰ ਸਿੰਘ, ਬੀਬੀ ਸੱਤ ਪਵਿੱਤਰ ਜੀ ਕੌਰ ਸੰਧੂ ਪਰਿਵਾਰ ਵੱਲੋਂ ਆਪਣੇ ਦੋਹਤੇ ਭਾਈ ਕਰਨਵੀਰ ਸਿੰਘ, ਬੀਬੀ ਜੈਸਮੀਨ ਕੌਰ ਗਿੱਲ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਅਬੀਰ ਸਿੰਘ ਗਿੱਲ ਦੇ ਪਾਤਸ਼ਾਹ ਜੀ ਪੰਜਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ, ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹਰ ਜਸ ਕੀਰਤਨ ਅਤੇ ਗੁਰ ਇਤਿਹਾਸ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ
ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਸੇਵਕ ਪਰਿਵਾਰ ਵੱਲੋਂ ਕਾਕਾ ਅਬੀਰ ਸਿੰਘ ਗਿੱਲ ਦੇ 5ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਅਤੇ ਕਾਕਾ ਆਦਿਵੀਰ ਸਿੰਘ ਸੰਧੂ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਅਸੀਸ ਅਸ਼ੀਰਵਾਦ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ।

ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਧੰਨ ਵਾਹਿਗੁਰੂ ਸਾਹਿਬ ਜੀ।

ਓ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸਬਾਏ ਅੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਹੋਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਭ ਅਬਨਾਸੀ ਰਾਮ ਅਵਗਤੋ ਹਰਨਾਥ ਨਾਤੇ ਤਿਸੇ ਭਾਵੇ ਸੂਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੀਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਭਿੰਨੜੀ ਰਹਿਣ ਭਲੀ ਦਿਨ ਸੁਹਾਈ ਰਾਮ ਨਿਜ ਘਰ ਸੂਤੀ ਅੜੀ ਪਿਰਮ ਜਗਾਈ ਰਾਮ ਨਵਹਾੜ ਨਵ ਧਨ ਸ਼ਬਦ ਜਾਗੀ ਆਪਣੇ ਪਿਰਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰਿ ਕਾ ਹਾਰ ਕੰਠੀ ਸਾਚ ਸ਼ਬਦ ਨਿਸਾਣੀਆਂ ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੋਹਣੇ ਮੰਨਿਆੜੀ ਅਕਤ ਕਹਾਣੀ ਕਾ ਰਾਮ ਅਕਤ ਕਹਾਣੀ ਪਦ ਨਿਰਮਾਣੀ ਕੋ ਵਿਰਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੁਜੀ ਸੂਜੈ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਰ ਸਾਰਿਆ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਅਸਰ ਬਿਠਾਈ ਨਾਨਕਾ ਉਵਰ ਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿ ਸੀ ਜਸ ਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਸ ਪਛਾਣੇ ਮਨ ਡੀਗ ਡੋਲਣਾ ਜਾਏ ਕਤ ਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਜ ਸੂਚਾ ਸਦਾ ਨਾਨਕ ਗੁਰ ਸ਼ਬਦ ਝਗੜਨ ਬੇਰੋ ਸ਼ੰਤ ਬਿਲਾਵਲ ਮਹੱਲਾ ਚੌਥਾ ਮੰਗਲ ਏਕੂ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੀਜੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੁਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੀਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਬਚਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵ ਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੇ ਵਡਭਾਗ ਗੁਰਪੂਰੇ ਵੇਖਾ ਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆਂ ਹੋਮੇ ਬਿਖ ਜਾਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆਂ ਜੋ ਬਿਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾਹਿਬ ਵਾਸ ਹੈ ਜਿਨ ਹੋਮੈ ਮਾਰੀ ਰਾਮ ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਹਾਰੀ ਰਾਮ ਬੁਲਾਵਲ ਮਹੱਲਾ ਪੰਜਵਾਂ ਛੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਾ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦਿਹੋ ਸਖੀਏ ਮੋਹੇ ਮਤੇ ਦਿਨ ਰਹਿਣ ਠਾਂਡੀ ਕਰੋ ਸੇਵਾ
ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੁ ਮੋਹੇ ਲੜ ਲਾਇਆ ਭਇਆ ਸੁਮਹਾੜਾ ਹਰ ਰਤਨ ਵਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੈ ਹਰ ਜਿਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਹੈ ਸਮੂਹ ਭਇਆ ਗਇਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣਿਆ ਚਰਜ ਜਾਂਜੀਆ ਮਿਲੇ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਝੀਆ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਕਲ ਇੱਛਾ ਪੁਨੀਆ ਮੇਰੀ ਆਸ ਪੂਰੀ ਸੰਤ ਧੂਰੀ ਮਿਲ ਹਰ ਮਿਲੈ ਕੰਤ ਵਿਛੁਨਿਆ ਆਨੰਦ ਅਣਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਲਵੰਤ ਨਾਨਕ ਸਰਨ ਸੁਭਾਮੀ ਸੰਤ ਸੰਗ ਲਿਵ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲੱਖੜਾ ਹਰਕੰਤ ਹਮਾਰਾ ਰਾਮ ਅਨਹਦ ਬਜਿਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਆਂਦਨ ਵਜਹ ਵਾਜੇ ਦਿਨ ਸਰੈਣ ਉਮਾ ਤਹ ਰੋਗ ਸੋਗਲਾ ਦੁਖ ਵਿਆਪੇ ਜਨਨ ਮਰਨਾ ਤਾਹਾ ਰਿਦ ਸਿੱਧ ਸੁਧਾ ਰਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਿਲਵੰਤ ਨਾਨਕ ਬਲਹਾਰ ਵੰਜਾ ਪਾਰ ਬ੍ਰਹਮ ਪ੍ਰਾਨ ਆਧਾਰਾ ਸੁਣ ਸਖੀ ਸਹੇਲੜੀਓ ਮਿਲ ਮੰਗਲ ਗਾਵ ਹੈ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕਉ ਰਾਵ ਹੈ ਰਾਮ ਕਰ ਪ੍ਰੇਮ ਰਾਵ ਹੈ ਤਿਸੇ ਭਾਵ ਹੈ ਇੱਕ ਨਿਮਖ ਪਲਕ ਨਾ ਤਿਆਗੀਐ ਗਹਿ ਕੰਠ ਲਾਈਐ ਨਹਿ ਲੈ ਜਾਈਐ ਚਰਨ ਰਜ ਮਨ ਪਾਗੀਐ ਭਗਤ ਟਗੌਰੀ ਪਾਏ ਮੋਹ ਅਣਤ ਕਤਹੁ ਨਾ ਧਾਵੈ ਬਿਰਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ ਬਿਸਮਨ ਬਿਸਮ ਭਈ ਪੇਖ ਗੁਣ ਅਬਨਾਸੀ ਰਾਮ ਕਰ ਗਹਿ ਪੂਜਾ ਗਹੀ ਕਟੀ ਜਮਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸ ਕੀਨੀ ਅੰਕੁਰ ਅਦੋਤ ਜਣਾਇਆ ਮਲਣ ਮੋਹ ਬੇਕਾਰ ਨਟ ਦਿਵਸ ਨਿਰਮਲ ਆਇਆ ਦਿਸ਼ਟ ਧਾਰੀ ਮਨ ਪਿਆਰੀ ਮਹਾਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਲੜੀ ਸੰਪੂਰਨ ਥੀ ਆ ਰਾਮ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਾਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਰਨ ਕੀ ਆ ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਰਸ ਪੀਆ ਬਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵਹੁ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੀ ਤਪੀ ਤੁਮ ਭਾਵ ਹੈ ਤਜਮਾਨ ਮੋਹ ਵਿਕਾਰ ਦੂਜਾ ਸੇਵਕ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲਰ ਦੁਰਤ ਬਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਬਿਦੀਨਾ ਧਾਵਾਂ ਨਾਨਕ ਪੈ ਅੰਪੈ ਕਰੋ ਕਿਰਪਾ ਤਾਮ ਮੰਗਲ ਗਾਵਾਂ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧਲੇ ਡੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਮੋਹਨ ਮਹਾਵਚਿੱਤਰ ਚੰਚਲ ਅਨਕ ਭਾਵ ਦਿਖਾਏ ਹੋਏ ਢੀਠ ਮਿੱਠੀ ਮਨ ਹੈ ਲਾਗੇ ਨਾਮ ਲੈਣ ਨਾ ਆਏ ਗ੍ਰਹਿ ਬਨਹਿ ਤੀਰੇ ਵਰਤ ਪੂਜਾ ਬਾਟ ਘਾਟੇ ਜੋਹਨੀ ਨਾਨਕ ਭਿਉਂ ਪੇ ਦਇਆ ਧਾਰੋ ਮੈਂ ਨਾਮ ਅੰਦਲੇ ਟੋਹਨੀ ਮੋਹਿ ਨਾਥ ਪ੍ਰਿਆ ਨਾਥ ਜਿਉਂ ਜਾਨੋ ਤਿਉਂ ਰਖੋ ਚਤਰਾਈ ਮੋਹਿ ਨਾਹੇ ਰਿਝਾਵੋ ਕਹੋ ਮਖੋ ਨਹਿ ਚਤੁਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜਹਿ ਭਾਵੈ ਤੈਰਕ ਤੂੰ ਜੈ ਜੈ ਜੈ ਅੰਪਹਿ ਸਗਲ ਜਾਂ ਕਹੋ ਕਰੁਣਾ ਪਤ ਗਤ ਕਿਨ ਲਖੋ ਨਾਨਕ ਭੈ ਅੰਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰਖੋ ਬੋਹੇ ਮਾਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੈ ਮੋਹੇ ਚਾਤ੍ਰਿਕ ਤੂੰ ਬੂੰਦ ਤ੍ਰਿਪਤੋ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੀਆ ਪ੍ਰਾਨ ਪਤੇ ਲਾਡਲੇ ਲਾਡ ਲਡਾਏ ਸਭ ਮਹਿ ਮਿਲ ਹਮਾਰੀ ਹੋਏ ਗਤ ਹੈ ਚੀਤ ਚਿਤਵੋ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ ਨਾਨਕ ਪਿਅੰਪੈ ਪ੍ਰਿਆ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ
धन धन हमारे भाग घर आया पिर मीरा सोहै बंक द्वार सगला बन हरा हर हरा स्वामी सुख है गमी अंत मंगल रस कणा नवल नवतन नाहो बाला कमन रसना गुण पणा मेरी सेज सोही देख मोही सगल सहसा दुख हरा नानक प्यम पे मेरी आस पूरी मिले स्वामी अम परंपरा बलावल महला पंजा शांत मंगल एक ओंकार सतगुर प्रसाद सलोक सुंदर शांत दयाल प्रभ सर्ब सुखा निद पियो सुख सागर प्रभ भेटिया नानक सुखी होत एहो जियो शांत सुख सागर प्रभ पाई है जब हुए भागो राम मन नु मन बजाई है हर चरणी लागो राम छोड़ सियान बचातरी दुरमत बुद्ध त्यागो राम नानक पौ सरनाई राम राय तेरे हो सुहागो राम सो प्रभ ताज कत लागी है जिस बिन मर जाइय राम लाज ना आवे अज्ञान मति दुर्जन बिर माइय राम पतत पान पावन प्रभ त्याग करे कहो कत ठहराइय राम नानक भगत पाओ दया कर दयाल की जीवन पद पाइय राम श्री गोपाल ना युचर है बल गाइय दुहचारण रसना राम प्रभ भगत बछलन है सेवही काया काक ग्रसना राम भ्रम मोही दुख ना जानही कोट जोनी बसना राम नानक बिन हर अवर जे चाह ना बिस्टा क्रिम बिस्टा राम लाए बिरह भगवंत संगे मोहे मिले बरागन राम चंदन सचीर सुगंध रसा होमे बिख त्यागन राम ईत ऊत नह डोलिए हर सेवा जागन राम नानक जिन प्रभ पाया अपना साह अटल सुहागन राम बलावल महला पंजमा हर खोजो वडभागी हो मिल साधु संगे राम गुण गोविंद प्रभ शरणागति जप अनंत तरंगे राम एक तिल प्रभु ना विसरै जिन सब कुछ दीना राम बड़भागी मेला वड़ा गुरमुख पिर दीचीना राम बहां पकड़ तमते कांडिया कर अपना लीला राम नाम जब तो नानक जीवै शीतल मन सीना राम क्या गुण तेरे कह सको प्रभ अंतर जामी राम सिमर सिमर नारायणे भय पारग रामी राम गुण गावत गोविंद के सब ईश पुजारी राम नानक उदरे जप हरे सब हुंका स्वामी राम रास पिन्याड़े अपने राम संगे से लोयन नीके राम प्रभ पिकत ईशा पुनिया मिल साजन जी के राम अमृत रस हर पाया बिखिया रस पी के राम नानक जल जल है समाया ज्योति ज्योत मीके राम बलावल की वार महला चौथा एक ओंकार सतगुर प्रसाद हर उत्तम हर प्रभ गाव्या करनाद बिलावल राम राग उपदेश गुरु सुन मन्या तुर मस्तक पूरा भाग हर उत्तम हर प्रभ गाव्या करनाद बिलावल राग उपदेश गुरु सुन मन्या तुर मस्तक पूरा भाग सब दिन सुरैण गुण उचरे हर हर हर उर लिवलाग सब तन मन हरिया होया मन खिड़िया हरिया बाग अज्ञान अंधेरा मिट गया गुर चानण ज्ञान चिराग जन नानक जीवै देख हर एक निमख घड़ी मुख लाग महला तीजा बलावल तब ही कीजिए जब मुख होवै राम राग नाद शब्द सुहणे जा लागे सहज ध्यान राग नाद छोड़ हर सेविया तां दरगे पाइए मान नानक गुरमुख ब्रह्म बिचारी चूकै मन अभिमान पौड़ी तू हर प्रभ आपे अगम है सब तुद्यो पाया तू आपे आप वर्तदा सब जगत सुबाया तुद आपे ताड़ी लाई है आपे गुण गाया हर त्याव संतो दिन सुरात अंत लय छाया जिन सेव्या तिन सुख पाया हर नाम समाया सलोक महला तीजा दूजे भाई बिलावल ना होवनी मनमुख थाए ना पाए पखंड भगत ना हो वही पार ब्रह्म पाया जाए पार ब्रह्म ना पाया जाए मन हठ कर्म कमावने थाए ना कोई पाए नान गुरमुख आप विचारिये विचों आप गवाए आपे आप ब्रह्म पार ब्रह्म है पार ब्रह्म बसिया मन आए
ਜੰਮਣ ਮਰਨਾ ਕਟਿਆ ਜੋਤੀ ਜੋਤ ਮਿਲਾਈ ਮਹੱਲਾ ਤੀਜਾ ਬਿਲਾਵਲ ਕਰਹੋ ਤੁਮ ਪਿਆਰੇ ਹੋ ਇੱਕ ਸਿਉਂ ਲਿਵਲਾਈ ਜਨਮ ਮਰਨ ਦੁੱਖ ਕਟੀਐ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰੁ ਭਾਏ ਸਤਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੌ ਨਿਸਲ ਜਨ ਟੰਗ ਧਾਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਧ ਅੱਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਹਮਣਾ ਜੇ ਚੱਲੇ ਸਤਿਗੁਰੁ ਭਾਏ ਜਿਨ ਕੈ ਹਿਰਦੇ ਹਰ ਵਸੇ ਹੋਮੇ ਰੁਗ ਗਵਾਏ ਗੁਣ ਰਵਹਿ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮਹਿ ਵੇਲੇ ਬ੍ਰਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀਆਂ ਸ਼ਬਦ ਨਾ ਲੱਗੋ ਭਾਉ ਹੋਮੇ ਰੁਗ ਕਮਾਵਣਾ ਅੰਤ ਦੀਰਘ ਬਹੁ ਸਵਾਉ ਮਨ ਹਠ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸਨੂੰ ਆਪੇ ਲਏ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਭੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿੱਤ ਲਾਈਐ ਗਹਜ ਗੱਲ ਜੀ ਕੀ ਕੀਚੈ ਸਤ ਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕਉ ਇਛੈ ਤਿਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤਿਸਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਵਾ ਸੱਚ ਵਸਿਆ ਮਨ ਆਏ ਸੱਚ ਧਿਆਨ ਅਮਰਾਪਤ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹਿਦ ਪਸਰਿਆ ਗੁਰ ਕੇ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛੁਪਹੇ ਨਾ ਕਿਸੇ ਦੇਸ਼ ਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸੇ ਦੇਵਤੇ ਭਾਏ ਸੱਚੀ ਭਗਤ ਤਿਸ ਦੇ ਹੋਮੇ ਮਾਰ ਮਿਲਾਈਐ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾ ਵੇ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ ਜੇ ਗੱਲ ਕਰਤੀ ਭਾਵੇ ਸਾਹ ਨਿਤ ਨਿਤ ਚੜੇ ਸਵਾਈ ਸਭ ਝੱਖ ਝੱਖ ਮਰੇ ਲੁਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾ ਵਿਸਾਰ ਦੁੱਖ ਪਾਏ ਮਨ ਮੁਖ ਅਗਿਆਨੀ ਅੰਦੁਲੈ ਜਨਮ ਮਰਿਆ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਣੀ ਅੰਤ ਗਿਆ ਪੁਛਤਾਏ ਜਿਸ ਕਰਮ ਹੋਵੇ ਤੇ ਸਤ ਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਏ ਨੇ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਨਮ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸੇ ਕਰਤਾਰ ਨਾਨਕ ਗੁਰਪ੍ਰਸਾਦੀ ਇਹੋ ਮਨ ਤਾਂ ਮਰੇ ਜਾਂ ਛੋਡੇ ਅਹੰਕਾਰ ਆਸਾ ਮਨਸਾ ਮਾਰੀ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮਹਿ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ

ਹੈ ਅੰਮ੍ਰਿਤ ਗੁਣੀ ਨਿਦਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤ ਗੁਰ ਕਹਿਵਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ ਸਤਿਗੁਰ ਆਗੇ ਕਾਰ ਕਮਾਵਣ ਕਉ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੁਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਵਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰਕ ਮਹਾਵਣੀ ਦੁੱਖ ਵਰਤੇ ਦੁੱਖ ਆਗੈ ਕਰਮੀ ਸਤਿਗੁਰੂ ਭੇਟੀਐ ਤਾਂ ਸਾਚ ਨਾਮ ਨੇ ਲਾਗੇ ਨਾਨਕ ਸਹਿਜੇ ਸੁਖ ਹੋਏ ਅੰਦਰ ਉਹ ਭਰਮ ਪਹੁ ਪਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮ ਗਿਆਨ ਪ੍ਰਗਾਸਿਆ ਤਿਮਨ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮਹਿਲੇ ਮਰ ਹੈ ਗਵਾਰ ਗੁਰਮੁਖ ਨਿਰਮਲ ਹਰ ਅਰੂੜ ਰਾਖਿਆ ਉਰਧਾਰ ਭਨਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵੋ ਹੋਮੇ ਮਲ ਜਾਈ ਅੰਦਰ ਸਹਿਸਾ ਦੁਖ ਵਿਆਪੈ ਸਿਰ ਧੰਦਾ ਨਿਤਮਾਰ ਦੂਜੇ ਭਾਏ ਸੂਤੇ ਕਬਹੂ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਚ ਸ਼ਬਦ ਨਾ ਵਿਚਾਰੇ ਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਵਿਆ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਵਾਰ ਪੌੜੀ ਜਿਸਨੋ ਹਰ ਭਗਤ ਸੱਚ ਬਖਸ਼ਿਆ ਸੋ ਸੱਚਾ ਸਹਾ ਤਿਸ ਕੀ ਮੋਤਾ ਜੀ ਲੋਕ ਕੱਢਦਾ ਹੋਰ ਤੁਹਾਟ ਨਾ ਵੱਥ ਨਾ ਵਿਸਾਹ ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲਏ ਵੇਮੁਖ ਭਸ ਪਾਹ ਹਰ ਕੇ ਨਾਮ ਕੀ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿਨਾ ਨੇੜ ਨਾ ਜਾਹ ਜਨ ਨਾਨਕ ਹਰ ਨਾਮ ਧਨ ਲਦਿਆ ਸਦਾ ਵੀ ਪ੍ਰਵਾਹ ਸਲੋਕ ਮਹੱਲਾ ਤੀਜਾ ਇਸ ਜੁਗ ਮੈਂ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅਣ ਦਿਨ ਨਾਮ ਧਿਆਇਆ ਬਿਖਿਆ ਮਾਹੀ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੈ ਧਨ ਜਿਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉਂ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁਲੈ ਹੋਮੈ ਮੋਹ ਵਧਾਇਆ ਪੰਡਿਤ ਪੜਪੜ ਮੁਨੀ ਭੁਲੈ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁਲੈ ਬਿਨ ਗੁਰ ਤਤ ਨਾ ਪਾਇਆ ਮਨਮੁਖ ਦੁਖੀਐ ਸਦਾ ਭਰਮ ਭੁਲਿਆ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਏ ਤਿਸੇ ਸਿਰਿਉ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਇ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ ਸੇ ਦਿਵਾਈ ਲੀਏ ਜੁਗ ਮਾਹੇ ਓਏ ਮੰਗਦੇ ਫਿਰੇ ਸਭ ਜਗਤ ਮਹਿ ਕੋਈ ਮੋਹ ਥੁੱਕ ਨਾ ਤਿਨ ਕੋ ਪਾਹੇ ਪਰਾਈ ਵਕੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾਂ ਭੀ ਆਪ ਲਿਖਾਈ ਜਿਸ ਧਨ ਕਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨਾ ਆਵੈ ਓਏ ਭਾਵੇ ਤਿੱਥੇ ਜਾਈ ਗੁਰਮੁਖ ਸੇਵਕ ਸੇ ਭਾਏ ਹਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਤੈ ਦੇਸ ਤੇ ਸੰਤਲ ਹਰ ਧਨ ਨਾ ਹੀ ਸਲੋਕ ਮਹੱਲਾ ਤੀਜਾ ਮਨਮੁਖ ਸੰਸਾ ਮੂਲ ਨਾ ਹੋਵਈ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜ ਹੋਏ ਕਹਿਣਾ ਕਿਛੁ ਨਾ ਜਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲਾਇਨ ਪੱਲੇ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਓ ਅੰਦਿਨ ਜਾਗੇ ਕਦੇ ਨਾ ਸੋਵੈ ਸਹਿਜੇ ਅੰਮ੍ਰਿਤ ਪੀ ਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਨ ਹਰ ਗੁਣ ਗਾਓ ਨਿਜ ਕਰ ਵਾਸਾ ਸੁਦਾ ਸੋਹੰਦੇ ਨਾਨਕ ਮਿਨ ਤਿੰਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੋ ਦੇਵਾਇਆ ਜੇ ਕਿਸੇ ਕਿਹੋ ਤਿਸ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅੰਕੇ ਕੋਈ ਕਿਹੋ ਦੇਵਾਏ ਇਹੋ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰੂ ਨਾਲ ਹਰ ਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੈ ਜਿਸਨੂੰ ਕਰਦੇ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸਰੀਕ ਨਾਹੀਂ ਕਿਸੇ ਕਾ ਖਤ ਨਾਹੀਂ ਕਿਸੇ ਕਹਿ ਸੀਵ ਬੰਨਿਆ ਰੋਲ ਨਾਹੀਂ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚਹੁ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਵਕੀਲੀ ਨਾ ਚੱਲਹੀ ਦੇਹੋ ਦੇਹੋ ਨਿਤ ਨਿਤ ਚੜੇ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਬਾਰਾ ਉਭਰੈ
ਤਿਤੈ ਲਿਹੋ ਬਾਰ। ਸਤਿਗੁਰ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਮਹੱਲਾ ਤੀਜਾ, ਹੋਮੇ ਮਾਇਆ ਮੋਹਣੀ ਦੂਜੇ ਲੱਗੇ ਜਾਏ, ਨਾ ਇਹ ਮਾਰੀ ਨਾ ਮਰੇ ਨਾ ਇਹ ਹੱਟ ਵਿਕਾਏ। ਗੁਰ ਕੇ ਸ਼ਬਦ ਪ੍ਰਚਾਲੀਏ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਸਿਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੂਝ ਨਿਸ਼ਾਨ, ਉੱਤੀ ਪਾਤੀ ਜਵਾਈ ਸਕੀ ਅਗਹੋਂ ਪਿਛੋਂ ਟੂਲ ਡਿੱਠਾ ਲਾਹਿਓ ਨ ਸਭਨਾ ਕਾ ਅਭਿਮਾਨ। ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ੇ ਓਸ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸੀਜੈ, ਜੇ ਵਿਮੁਖ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ। ਜਨ ਨਾਨਕ ਕੈ ਵਲ ਹੋਵਾ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ। ਪਾਉਂਦੀ ਭਿੱਤ ਦੇਹ ਕੈ ਸਭ ਆਏ ਪਏ ਸਤਿਗੁਰੀ ਪੈਰੀ, ਲਾਹੇ ਉਨ ਸਭਨਾ ਕਿਹੋ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ। ਕੋਈ ਵਾਹੈ ਕੋ ਲੁਣੈ ਕੋ ਪਾਈ ਖਲਹਾਨ, ਨਾਨਕ ਇਵ ਨਾ ਜਾਪਾਈ ਕੋਈ ਖਾਏ ਨਦਾਨ। ਮਹੱਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ। ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰ ਪੂਰਿਆ ਮਿਹਰਬਾਨ ਭਰਮ ਭਉ ਮਾਰਿਆ। ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਾਨ, ਪੰਜ ਚੋਰ ਤਿੰਨਾ ਘਰ ਮੋਹਨ, ਹੋਮੈ ਅੰਦਰ ਸਨ ਸਾਗਤ ਮੁੱਠੇ ਦੁਰਮਤੀ ਹਰ ਰਸ ਨਾ ਜਣਨ। ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚੇ ਰਚਾਨ, ਦੁਸ਼ਟਾਂ ਸੇਤੀ ਬਿਰਹੜੀ ਜਨ ਸਿਉ ਵਾਦ ਕਰਨ। ਨਾਨਕ ਸਾਗਤ ਨਰਕ ਮਹਿ ਜਮ ਬਦੇ ਦੁਖ ਸਹਨ, ਪਾਇਆ ਕਿਰਤ ਕਮਾਮ ਦੇ ਜਿਮ ਰਾਖ ਤਿਵਿਰਹਨ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਧ ਗ੍ਰਾਸ ਸਦਾ ਮਨ ਵਸੈ ਜਮ ਜੋਹੇ ਨਾ ਸਕੈ ਤਿਸ। ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ। ਨਾਨਕ ਮਨ ਤਨ ਜਿਸ ਪ੍ਰਭ ਵਸੇ, ਹਉ ਸਤਿ ਕੁਰਬਾਣੇ ਤਿਸ। ਜਿਨ ਕੋ ਪੂਰਬ ਲਿਖਿਆ ਰਸ ਸੰਤ ਜਿਨਾ ਸਿਉ ਤਿਸ ਪੌੜੀ, ਜੋ ਬੋਲੇ ਪੂਰਾ ਸਤਿ ਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ। ਜਗਤ ਮਹਿ ਘੱਟ ਘੱਟ ਮੁਖ ਬਣਿਆ, ਬਹੁਤ ਵਡਿਆਈਆਂ ਸਾਹਿਬੇ ਨਹਿ ਜਾਹੀ ਗਣੀਆਂ। ਸੱਚ ਸਹਿਜ ਆਨੰਦ ਸਤਿਗੁਰੂ ਪਾਸ, ਸੱਚੀ ਗੁਣਮਣੀਆਂ ਨਾਨਕ ਸੰਤ ਸਵਾਰੇ ਪਾਰ, ਬ੍ਰਹਮ ਸੱਚੇ ਸਿਉ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ। ਮਨ ਮੁਖ ਜਨਮ ਗਵਾਇਆ ਝੂਠੇ ਲਾਚਕੂਰ, ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹੈ ਦੂਰ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ, ਅਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰ ਕਾ ਫਿਰ ਸਰਨ ਗੁਰੂ ਆਵੇ, ਪਿਛਲੇ ਗੁਣੇ ਸਤਿਗੁਰ ਬਖਸ਼ ਲਾਏ ਸਤਸੰਗਤ ਨਾਲ ਰਾਵੇ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੂਬਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲੀਏ, ਤਿਸਨਾ ਭੁੱਖ ਉਤਰੇ ਹਰ ਸ਼ਾਂਤ ਤੜ ਆਵੇ। ਨਾਨਕ ਇਹੋ ਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ। ਸੁਧ ਬਿਲਾਵਲ ਬਾਣੀ ਭਗਤਾਂ ਕੀ, ਕਬੀਰ ਜੀਓ ਕੀ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਐਸ ਇਹੋ ਸੰਸਾਰ ਪੇਖ ਨਾ ਰਹਿ ਨਾ ਕਹੁ ਪਾਈ ਹੈ ਰੇ, ਸੁਧੈ ਸੁਧੈ ਰੇਗ ਚਲੋ ਤੁਮ ਨਤਰ ਕੁਦ ਕਾ ਦਵਈਏ ਰਹਾਉ। ਬਾਰੇ ਬੁੱਢੇ ਤੁਰਨੇ ਭਈਆ ਸਭੂ ਜਮਲੈ ਜਈਹੈ ਰੇ, ਮਾਨਸੂ ਬਪਰੇ ਮੂਸਾ ਕਿਉਨੋ ਮੀਰ ਚ ਬਲਈਆ ਖਈ ਹੈ ਰੇ। ਤਲਵੰਤਾ ਅਰ ਨਿਰਤਨ ਮਨਹੀ ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪ੍ਰਜਾ ਸਮ ਕਰਮਾਨੇ ਐਸੋ ਕਾਲ ਬਡਾਨੀ ਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ।
ਪੁੱਤਰ ਇਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰਹਿ ਸੰਤੋ ਮਿਲ ਹੈ ਸਾਰੰਗ ਪਾਣੀ ਰੇ ਬਲਾਵਲ ਵਿਦਿਆ ਨਾ ਪਰਹੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਉਰਾਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਨੀ ਮੈਂ ਬਉਰਾ।

ਆਇਓ ਭ੍ਰਮ ਮੋਰਾ, ਮੈਂ ਬਿਗੜੇ ਆਪਣੀ ਮਤ ਖੋਈ, ਮੇਰੇ ਭਰਮ ਭੁੱਲੋ ਮਤ ਕੋਈ। ਸੋ ਬਉਰਾ ਜੋ ਆਪ ਨਾ ਪਛਾਣੈ, ਆਪ ਪਛਾਣੇ ਤਾਂ ਇੱਕੇ ਜਾਣੇ, ਅਬ ਹੈ ਨਾ ਮਾਤਾ ਸੋ ਕਬਹੂ ਨਾ ਮਾਤਾ, ਕਹੇ ਕਬੀਰ ਰਾਮੇ ਰੰਗ ਰਾਤਾ ਬਲਾਵਲ, ਗ੍ਰਹਿ ਤਜ ਬਨਖੰਡ ਜਾਈਏ ਚੁਨ ਖਾਈਏ ਕੰਧਾ, ਅਜ ਹੂੰ ਬੇਕਾਰ ਨਾ ਛੂਡਹੀ ਪਾਪੀ ਮਰਮੰਦਾਰ, ਕਿਉਂ ਛੂਟੋ ਕੈਸੇ ਤਰਹੋਂ ਭਵ ਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਓ। ਬਿਖੈ ਬਿਖੈ ਕੀ ਬਾਸਨਾ, ਤਜੀ ਅਨਹਿ ਜਾਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜਰਾ ਜੀਵਨ ਜੁਬਨ ਗਿਆ ਕਿਸਕੀ ਅਨਾਨੀਕਾ, ਇਹੋ ਜੀਰਾ ਨਿਰਮੋਲ ਕੋ ਕਵਡੀ ਲਾਗ ਮੀਕਾ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਆਪੀ, ਤੁਮ ਸੰਸਰ ਨਾਹੀ ਦਿਆਲ, ਮੋਹੇ ਸੰਸਰ ਬਾਪੀ ਬਲਾਵਲ, ਨਿਤ ਉੱਠ ਕੋਰੀ ਗਾਗਰ ਆਨੇ, ਲੀਪਤ ਜੀਉ ਗਾਇਓ ਤਾਨਾ ਬਾਨਾ ਕੁਛ ਨਾ ਸੂਜੈ, ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਣੇ, ਰਾਮ ਕਹਿਓ ਜਬਕੀ ਮਾਲਾ ਲਈ ਨਿਪੁੱਤੇ, ਤਬ ਤੇ ਸੁਖ ਨਾ ਭਇਓ ਰਹਾਓ, ਸੁਨੋ ਜਠਾਨੀ ਸੁਨੋ ਦਰਾਨੀ ਆਚਰਜ ਇਕ ਭਇਓ, ਸਾਧ ਸੂਤ ਇਨ ਮੁੰਡੀਐ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ, ਸਰਬ ਸੁਖਾਂ ਕਾ ਏਕ ਹਾਰ ਸਵਾਮੀ, ਜੋ ਗੁਰੂ ਨਾਮ ਦਿਓ ਸੰਤ ਪ੍ਰਹਿਲਾਦ ਕੀ ਪੈਲ, ਜਿਨ ਰਾਖੀ ਹਰ ਨਾਕਸ ਨਿਖ ਬਿਦਰਿਓ, ਘਰ ਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ, ਕਹਿਤ ਕਬੀਰ ਸਗਲ ਪਾਪ ਖੰਡਨ, ਸੰਤ ਹੈ ਲੈ ਉਹ ਧਰਿਓ ਬਲਾਵਲ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੈ ਕਰਤ ਦੇਵਾ ਜਾ ਰਹਾਓ, ਤੇਰੋ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰਸ਼ਾ ਜਾ, ਹਾਦ ਪਸਾਰ ਸਕੇ ਕੋ ਜਨ ਕੋ, ਬੋਲ ਸਕੇ ਨਾ ਅੰਦਾਜਾ, ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ, ਕਹਿ ਕਬੀਰ ਸੰਸਾ ਭ੍ਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ ਬਲਾਵਲ, ਰਾਹ

ਢੇਡ ਪਗਰੀ ਰਹਾਉ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹਿਨ ਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਲੀ ਸੰਦਿਕ ਤੁਹੇ ਸਾਧ ਨਹੀਂ ਕਹੀਓ ਸਰਨ ਭਰੇ ਤੁਮਰੀ ਪਗਰੀ ਕਹੇ ਕਬੀਰ ਇਹ ਬਿਨਤੀ ਸੁਣਿਓ ਮਤ ਕਾਲੋ ਜਮ ਕੀ ਖਬਰੀ ਬੁਲਾਵਲ ਦਰਮਾਂ ਦੀ ਠਾਂਡੀ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਇੱਕ ਵਾਰ ਰਹਾਉ ਤੁਮ ਧਨ ਧਨੀ ਉਧਾਰ ਤਿਆਗੀ ਸਰਵਨਨ ਸੁਨੀਅਤ ਸੋ ਜਸ ਤੁਮਾਰ ਮੰਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬੇਪਸਧਾਮਾ ਤਿਨਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇ ਦਿਨਾ ਬਾਰ ਬੁਲਾਵਲ ਡੰਡਾ ਮੁੰਦਰਾ ਖਿੰਤਾ ਆਧਾਰੀ ਭਰਮ ਕਹਿ ਭਾਏ ਭਵੇ ਭੇਖ ਤਾਰੀ ਆਸਨ ਪਵਨ ਦੂਰ ਕਰ ਬਵਰੇ ਛੋਟ ਕਬਟ ਨਿਤ ਹਰ ਭਜ ਬਵਰੇ ਰਹਾਉ ਜੇ ਤੂੰ ਜਾਚੈ ਸੋ ਤਰੇ ਭਵਨ ਭੋਗੀ ਕਹਿ ਕਬੀਰ ਕਹਿ ਸੋ ਜਗ ਜੋਗੀ ਬੁਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨ ਉਪਜੈ ਜਨ ਕੋ ਜਨ ਕਹਾ ਕਰਹਿ ਵਿਚਾਰੇ ਰਹਾਉ ਤ੍ਰਿਗ ਧਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬੰਦੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰ ਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅਤ ਅੰਤ ਬਿਗੂਤੇ ਆਇਆ ਕਾਲ ਨਿਦਾਨਾ ਬਲਾਵਲ ਸਰੀਰ ਸਰੋਵਰ ਪੀਤਰੈ ਆਛੇ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾਂ ਕੇ ਰੇਖਨਾ ਰੂਪ ਰੇ ਮਨ ਹਰ ਭਜ ਭ੍ਰਮ ਤਜ ਹੋ ਜਗਨੀਵਨ ਰਾਮ ਰਹਾਉ ਆਵਤ ਕਛੂਨਾ ਦੀ ਸਈ ਨਹਿ ਦੀ ਸਹਿ ਜਾਤ ਜੈ ਉਪਜ

ਘਟ ਹੂੰ ਘਟ ਜਾਗੀ, ਐਸੀ ਬੁੱਧ ਸਮਾਚਰੀ ਘਟ ਮਾਹਿ ਤਿਆਗੀ। ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ। ਬਲਾਵਲ ਚਰਨ ਕਮਲ ਜਾ ਕੇ ਹਿਰਦੈ ਬਸੈ, ਸੋ ਜਨ ਇਉਂ ਡੋਲਿਆ ਦੇਵ, ਮਾਨੋ ਸਭ ਸੁਖ ਨੌ ਨਿਦ, ਤਾਂ ਕਹਿ ਸਹਿਜ ਸਹਿਜ ਜਸ ਬੋਲਿਆ ਦੇਵ ਰਹਾਉ। ਤਬ ਇਹ ਮਤ ਜੋ ਸਭ ਮੈਂ ਪੀਖੈ, ਕੁਟਲ ਗਾਂਠ ਜਬ ਖੋਲੈ ਦੇਵ, ਬਾਰੰਬਾਰ ਮਾਇਆ ਤੇ ਅਟਕੇ, ਲੈ ਨਰਜਾ ਮਨ ਤੋਂ ਲੈ ਦੇਵ, ਜਹ ਉਹ ਜਾਏ ਤਹੀ ਸੁਖ ਪਾਵੇ, ਮਾਇਆ ਤਾਸ ਨਾ ਝੂਲੈ ਦੇਵ, ਕਹਿ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਬਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ, ਸਤਿਗੁਰੂ ਪ੍ਰਸਾਦ ਸਫਲ ਜਨਮ ਮੋਕਾ ਗੁਰ ਕੀ ਨਾ, ਦੁੱਖ ਵਿਸਾਰ ਸੁਖ ਅੰਤਰਲੀਨਾ, ਗਿਆਨ ਅੰਜਨ ਮੋਕ ਗੁਰ ਦੀ ਨਾ, ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਉ, ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸਿਓ ਜੀਉ ਸਮਾਨਾ। ਬਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੇ, ਐਸੀ ਦਸਾ ਮਾਰੀ ਆਸਟ ਦਸਾ, ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ, ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ, ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ, ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ, ਕਹਿ ਰਵਿਦਾਸ ਕਥ ਕਥਾ ਬਹੁ ਕਾਇ ਕਰੀ, ਜੈ ਜੈਸਾ ਤੂੰ ਤੈਸਾ ਤੂੰ, ਕਿਆ ਉਪਮਾ ਦੀ ਜੈ। ਬਲਾਵਲ ਜੈ ਕੁਲ ਸਾਧ ਬੈਸਨੋ ਹੋਏ, ਵਰਨ ਅਵਰਨ ਰੰਗ ਨਹੀਂ ਈਸਰ, ਬਿਮਲ ਬਾਸ ਜਾਨੀਐ ਜਗ ਸੋਇ ਰਹਾਉ। ਬ੍ਰਹਮਣ ਬੈਸ ਸੂਦ ਅਰ ਖੱਤਰੀ, ਡੋਮ ਚੰਡਾਰ ਮਲੇਸ਼ ਮਨ ਸੋਏ, ਹੋਦ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ, ਧਨ ਸੋ ਗਾਓ ਧਨ ਸੋ ਨਾਓ, ਧਨ ਪਨੀਤ ਕੁਟੰਬ ਸਭ ਲੋਏ, ਜਿਨ ਪੀਆ ਸਾਰ ਰਸ ਤਜੈ, ਆਨ ਰਸ ਹੋਏ ਰਸ ਮਗਨ ਡਾਰੇ ਬਿਖ ਕੋਏ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਜੈਸੇ ਪੁਰੇਨ ਪਾਤ ਰਹੇ ਜਲ ਸਮੀਪ ਭੰਨ, ਰਵਿਦਾਸ ਜਨਮੈ ਜਾਗੇ ਹੋਏ, ਬਾਣੀ ਸਦਨੇ ਕੀ ਰਾਗ ਬੁਲਾਵਲ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ, ਭੇਖ ਧਾਰੀ ਕਾ ਮਾਰਤੀ ਸੁਆਰਤੀ, ਵਾਕੀ ਪੈਜ ਸਵਾਰੀ ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ, ਜੋ ਚੰਬੁਕ ਗ੍ਰਾਸੀ ਰਹਾਉ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ, ਪ੍ਰਣ ਗਏ ਸਾਗਰ ਮਿਲੈ ਪੁਨ ਕਾਮਨਾ ਆਵੈ,

ਕਿਸ਼ਿਆ ਹੈ ਨਮੂਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਰਾਗ ਗੋਂਡ ਚੌਪਦੀ ਮਹੱਲਾ ਚੌਥਾ ਘਰ ਪਹਿਲਾ। ਰੇ ਮਨ ਚਿੱਤ ਆਸ ਰੱਖੇ ਹਰ ਉਪਰ ਤਾਂ ਮਨ ਚਿੰਤੇ ਅਨੇਕ ਅਨੇਕ ਫਲ ਪਾਈ। ਹਰ ਜਾਣੇ ਸਭ ਕਿਛ ਜੋ ਜੀ ਵਰਤੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀ ਸੁਖ ਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀਜੇ ਸਾ ਨਿਹਪਲ ਆਸ ਸਭ ਵਿਰਥੀ ਜਾਈ ਰਹਾਓ। ਜੋ ਦਿਸੇ ਮਾਇਆ ਮੋਹ ਕੁਟੰਬ ਸਭ ਮਤ ਤਿਸਕੀ ਆਸ ਲਗ ਜਨਮ ਗਵਾਈ। ਇਨ ਕਹਿ ਕਿਛ ਹਾਤ ਨਹੀਂ ਕਹਾਂ ਕਰਹਿ ਇਹ ਵਪੜੇ ਇਨਕਾ ਵਾਹਿਆ ਕਛ ਨ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ। ਜੋ ਕਿਛ ਆਸ ਅਵਰ ਕਰੇ ਪਰ ਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕੰਮ ਆਈ। ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ ਕਿਨ ਮੈਂ ਝੂਠ ਬਿਨਸ ਸਭ ਜਾਈ। ਮੇਰੇ ਮਨ ਆਸਾ ਹਰ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੇ ਹਾਥ ਨਾਹੀਂ ਮੇਰੇ ਸਵਾਮੀ।

0: ऐसी मेरे सतगुरु बूझ बुझाई जन नानकी आस तू जाने हर दर्शन देख हर दर्शन तृपताई
1: महला चौथा ऐसा हर सेवी है नित त्याई है जोखिन मैं किलविक सब करे बिना सा जे हर त्याग अवर की आस की जय ता हर निपल सब काल गवासा मेरे मन हर सेव सुखदाता स्वामी जिस सेवी है सब दुख भुख लहासा मेरे मन हर उपर की जय परवासा जय जय तै नाल मेरा स्वामी हर अपनी पैज रखे जन दासा रहाओ जे अपनी बिरथा कहो अवरा पैता आगे अपनी बिरथा बहु बहुत कड़ा सा अपनी बिरथा कहो हर अपने स्वामी पै जो तुमरे दुख तत्काल कटासा सो ऐसा प्रभ छोड़े अपनी बिरथा अवर पह कही अवरा पह कह मन लाज मरासा जो संसारे के कुटुंब मित्र पाई दिसे मन मेरे ते सब अपने स्वाए मिलासा जित दिन उनका स्वा होए न आवे तित दिन नेड़े को न टुकासा मन मेरे अपना हर सेव दिन राती जो तुदप करे दुख सुखासा तिसका परवासा क्योंकि जे मन मेरे जो अंति अवसर रखना सकासा हर जप मंत गुरु उपदेश लै जापो तने अंत छाए जिन हर प्रीत चितासा जिन नानके अनदन नाम जप हो हर संत हो एल छूटन का साचा परवासा गौंड महला चौथा हर सिमरत सदा हुए आनंद सुख अंतर शांत शीतल मन अपना जैसे सख्त सुर बोझलता गुर सस देखे लह जाए सब तपना मेरे मन अन दिन ते आए नाम हर जपना जहां कहां तुद तुझ राखे सो ठाई सो ऐसा प्रभ सेव सदा तू अपना रहाओ जहां मैं सब निदान सो हर जप मन मेरे गुरमुख खोज लहो हर रतना जिन हर त्याया तिन हर पाया मेरा स्वामी तिन के चरण मलहो हर दसना शब्द पछाण राम रस पाव हो ओ उत्तम संत प्यो बड़ बड़ना तिस जन की वड्याई हर आप वधाई ओ घटे ना किसे की कटाई एक तिल तिल तिलना जिस ते सुख पाव है मन मेरे सो सदा ते आए नित कर जुरना जिन नानक को हर दान एक दीजे नित बसैरी दे हरी मोहे चरना गौंड महला चौथा जितने शाह पात शाह मराव सिकदार चौधरी सब मिथ्या झूठ पाओ दूजा जान हर बिनासी सदा थिर न चलत मेरे मन भज परवान मेरे मन नाम हरी भज सदा दिबान जो हर महल पावे गुर बचनी तिस जेवड अवर नाही किसे दा तान रहाओ जितने तनवंत कुलवंत मिलखवंत दिसे मन मेरे सब मिनस जाहे जो रंग कसंब कचान हर सत निरंजन सदा शिव मन मेरे जित हदर गह पाव है तू मान ब्राह्मण खत्री सूद वैस चार वर्ण चार आश्रम है जो हर त्यावे सो प्रधान जो चंदन निकट वसे हिरड़ बपड़ा त्यो संगत सतसंगत मिल पतत परवान ओह सब ते उचा सब ते सूचा जाका जाके हिरदे वसिया भगवान जन नानक तैस कै चरण पखाले जो हर जन नीचे सा जात सेवकान गौंड महला चौथा हर अंतर जामी सब ते वरते जे हा हर कराए ते हा को करिए सो ऐसा हर सेव सदा मन मेरे जो तुदनो सब दूर रख लईए मेरे मन हर जप हर नित पढ़िए हर बिन को मार जीवा न सके ता मेरे मन कायत कड़िए रहाओ हर प्रपंच किया सब करते विच आपे अपनी जोत धरी है एक एक हर एक बोले हर एक बुलाए गुरपूरे हर एक दिखाई है ਹਰਿ ਅੰਤਰ ਨਾਲੇ ਬਾਹਰ ਨਾਲੇ ਕੋ ਤਿਸ ਪਾਸੋ ਮਨ ਕਿਆ ਚੋਰੀ ਹੈ। ਨਿਹਕਪਟ ਸੇਵਾ ਕੀ ਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਹੈ। ਜਿਸ ਦੇ ਵਸ ਸਭ ਕਿਸ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈ ਹੈ। ਜਿਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਧਿਆ ਸਦਾ ਧਿਆਏ ਤੂੰ ਤੁਧ ਲੈ ਛਡਈ ਹੈ। ਗੌਂਡ ਮਹੱਲਾ ਚੌਥਾ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਬ ਤੇ ਜੋ ਤ੍ਰਿਖਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨੇ ਮੇਰੇ ਮਨ ਅੰਤਰ ਕੀ ਪੀਰ ਰਹਾਉ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਹਰ ਆਸ ਪੁਜਾਵ ਹੋ ਹਰ ਦਰਸ਼ਨ ਸਾਂਤ ਸਰੀਰ। ਸ਼ਕਾ ਇੱਕ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ। ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਪਤੋ ਕਰਤਾ। ਭਗਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸੁਮਦ੍ਰਿਸ਼ਟਾ। ਗੌਂਡ ਮਹੱਲਾ ਪੰਜਵਾਂ। ਹਾ ਕਿਓ ਮੀਨਕ ਪੱਕੀ ਨਿਆਈ ਤੂੰ ਉਰਜ ਰਹੇ ਕੋ ਸੰਭਾਈ ਲਏ ਪੱਗ ਧਾਰ ਹੈ ਸਾਸ ਲੇਖੇ ਲੈ ਤੋ ਉਦਰਹਿ ਹਰ ਗੁਣ ਗਾਏ ਲੈ। ਮਨ ਸਮਝ ਛੋੜ ਆਵਾਇ ਲੈ ਆਪਣੇ ਰਹਿਣ ਕੋ ਠੋਰ ਨਾ ਪਾਵੇ ਕਾਏ ਪਰ ਕਹਿ ਜਾਏ ਲੈ ਰਹਾਉ। ਜੋ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰੇ ਕੋ ਟੰਬਾਏ ਲੈ। ਜੋ ਪੰਖੀ ਕਤਰ ਹੋਏ ਫਿਰ ਬਿਛਰੇ ਥਿਰ ਸੰਗਤ ਹਰ ਹਰ ਧਿਆਈ ਲੈ। ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂਠ ਲੁਭਾਏ ਲੈ। ਤੂੰ ਹੋ ਆਪਾਂ ਚੁਵਾਸ ਵੈਰੀ ਕਹਿ ਛੂਟੇ ਪਰ ਸਰਨਾਏ ਲੈ। ਉਹ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀ ਜਤਾਏ ਲੈ। ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੈ। ਰਾਗ ਗੌਂਡ ਮਹੱਲਾ ਪੰਜਵਾਂ ਚੌਪਦੈ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨੀਵਾਜ। ਬਰਤਨ ਕੋ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ। ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੈ ਨਿਰੰਜਨ ਦੇਵ ਰਹਾਉ। ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਕ ਮਝਾਰ। ਜਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ। ਆਏ ਨਾ ਜਾਵੇ ਨੈਚਲ ਤਨੀ ਬੇਅੰਤ ਗੁਨਾ ਤਾਂ ਕੇ ਕੇਤਕ ਗਨੀ। ਲਾਲ ਨਾਮ ਜਾਂ ਕੇ ਭਰੇ ਭੰਡਾਰ ਸਗਲ ਘਟਾ ਦੇਵੇ ਆਧਾਰ। ਸਤ ਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਕ ਜਸ ਗਾਓ। ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੀਰ। ਗੌਂਡ ਮਹੱਲਾ ਪੰਜਵਾਂ। ਨਾਮ ਸੰਗ ਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ। ਨਾਮੋ ਹੀ ਚਤਕੀਨੀ ਓਟ ਨਾਮ ਜਬਤ ਮਿਟ ਹੈ ਪਾਪ ਕੋਟ। ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ। ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ। ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਭ ਮੈਂ ਨਾਮੋ ਡੀਠਾ। ਨਾਮੇ ਦਰਗਹਿ ਮੁਖੀ ਉਜਲੇ ਨਾਮੇ ਸਗਲੇ ਕੁਲ ਉਦਰੇ। ਨਾਮ ਹਮਾਰੇ ਕਾਰਜ ਸੀਦ ਨਾਮ ਸੰਗ ਏ ਮਨੁਆ ਗੀਤ। ਨਾਮੇ ਹੀ ਹਮ ਨਿਰਭਉ ਪੈ ਨਾਮੇ ਆਵਨ ਜਾਵਨ ਰਹੇ। ਗੁਰਪੂਰੇ ਮੇਲੇ ਗੁਣਤਾਸ ਗੋ ਨਾਨਕ ਕਹੁ ਨਾਨਕ ਸੁਖ ਸਹਿਜ ਨਿਵਾਸ। ਗੌਂਡ ਮਹੱਲਾ ਪੰਜਵਾਂ। ਨਿਮਾਨੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ। ਗਰਭ ਘੋਰ ਮਹਿ ਰਾਖਨਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ। ਐਸੋ ਪ੍ਰਭ ਮੈਨ ਮਾਹੇ ਤੇ ਆਏ, ਘਟਬ ਘਟ ਜਦ ਕਤਹਿ ਜਸਾਹ ਆਏ ਰਹਾਉ। ਰੰਗ ਰਾਉ ਜਾਂ ਕਹਿ ਇੱਕ ਸਮਾਨ, ਕੀਟ ਹਸਤ ਸਗਲ ਪੁਰਾਨ, ਬਿਓ ਪੂਛਣਾ ਮਸਲਤ, ਤਰੈ ਜੋ ਕੁਛ ਕਰੇ ਸੋ ਆਪ ਹੈ ਕਰੈ। ਜਾ ਕਾਂਤ ਨ ਜਨ ਸਕੋਏ, ਆਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਟ ਘਟ ਘਟੈ ਸਭ ਘਟ ਆਧਾਰ। ਨਾਮ ਰੰਗ ਭਗਤ ਪੈ ਲਾਲ, ਜਿਸ ਕਰਤੇ ਸੰਤ ਸਦਾ ਨਿਹਾਲ। ਨਾਮ ਰੰਗ ਜਨ ਰਹੇ ਅਗਾਏ, ਨਾਨਕ ਤਿੰਨ ਜਨ ਲਾਗੇ ਪਾਏ। ਗੌਂਡ ਮਹੱਲਾ ਪੰਜਵਾਂ, ਜਾ ਕੇ ਸੰਗ ਏ ਮਨ ਨਿਰਮਲ, ਜਾ ਕੇ ਸੰਗ ਹਰ ਹਰ ਸਿਮਰਨ, ਜਾ ਕੇ ਸੰਗ ਕਿਲ ਵਿਖ ਹੋਏ ਨਾਸ, ਜਾ ਕੇ ਸੰਗ ਹਿਰਦੇ ਪ੍ਰਗਾਸ। ਸੇ ਸੰਤਨ ਹਰ ਕੇ ਮੇਰੇ ਮੀਤ, ਕੇਵਲ ਨਾਮ ਗਾਈਏ ਜਾ ਕੈ ਨੀਤ ਰਹਾਉ। ਜਾ ਕੇ ਮੰਤਰ ਹਰ ਹਰ ਮਨ ਵਸੇ, ਜਾ ਕੇ ਉਪਦੇਸ਼ ਪਰਮ ਭਉ ਨਸੇ, ਜਾ ਕੇ ਕੀਰਤ ਨਿਰਮਲ ਸਾਰ, ਜਾ ਕੀ ਰੇਨ ਬਾਛੇ ਸੰਸਾਰ। ਕੋਟ ਪਤਤ ਜਾ ਕੈ ਸੰਗ ਉਧਾਰ, ਏਕ ਨਿਰੰਕਾਰ ਜਾ ਕੈ ਨਾਮ ਆਧਾਰ। ਸਰਬ ਜੀਆਂ ਕਾ ਜਾਣੈ ਭੇਓ, ਕਿਰਪਾ ਨਿਧਾਨ ਨਿਰੰਜਨ ਦੇਓ। ਪਾਰ ਬ੍ਰਹਮ ਜਬ ਪਹਿ ਕਿਰਪਾਲ, ਤਬ ਭੇਟੇ ਗੁਰ ਸਾਧ ਦਿਆਲ। ਦਿਨ ਰਹਿਣ ਨਾਨਕ ਨਾਮ ਤੇ ਆਏ, ਸੁਖ ਸਹਿਜ ਆਨੰਦ ਹਰ ਨਾਏ। ਗੌਂਡ ਮਹੱਲਾ ਪੰਜਵਾਂ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੇ ਸ਼ਬਦ ਮੰਤਰ ਮਨਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰ ਹੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਮਤ ਕੋ ਪਰਮ ਭੁਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰ ਸਪਾਰ ਰਹਾਉ। ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰ ਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮਹਿ ਭਇਆ ਪ੍ਰਗਾਸ। ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦ ਮਨ ਮਾਨਿਆ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ। ਕੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੌਂਡ ਮਹੱਲਾ ਪੰਜਵਾਂ,

ਸਾਤ ਗੁਰ ਪਰਮੇਸ਼ਰੇ ਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਰਦ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁਖ ਨਾ ਬਿਆਪੇ ਗੁਰ ਕਾ ਸੇਵਕ ਦਹਿ ਦਿਸ ਜਾਪੈ

ਭਾਗ ਗਾਉਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਅਲਖ ਪਿਉ ਸਰਬ ਪੂਜ ਚਰਨ ਗੁਰ ਸੇਓ ਗੁਰ ਬਿਨ ਅਵਰ ਨਾਹੀ ਮੈਂ ਥਾਉ ਅਨਦਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਣ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਭਾਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮਹਿ ਗੁਰ ਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਬੁੜਪਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮਿਟੇ ਕੋਏ ਗੁਰੂ ਨਾਨਕ ਨਾਨਕ ਹਰ ਸੋਏ ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਨ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਾਮ ਰਮਤ ਰਾਮ ਸਭ ਰਹਿਓ ਸਮਾਏ ਸੰਤ ਜਨਾ ਮਿਨ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਤਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ ਰਾਮ ਰਾਮ ਜਪ ਨਿਰਮਲ ਭੈ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨ ਮਰਨ ਨਿਵਾਰੇ ਉਚਰਤ ਰਾਮ ਪੈ ਪਾਰ ਉਤਾਰੇ ਸਵਤੇ ਊਚ ਰਾਮ ਪ੍ਰਗਾਸ ਨਿਸਵਾਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਉਨ ਕੋ ਖਸਮ ਕੀ ਨੀ ਠਕਹਾਰੇ ਦਾਸ ਸੰਗਤੇ ਮਾਰ ਵਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਿਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੋ ਪੰਚ ਸਿਕਦਾਰ ਰਾਮ ਭਗਤ ਕੈ ਪਾਣੀ ਹਾਰ ਰਹਾਉ ਜਗਤ ਪਾਸ ਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰਹਿ ਸਲਾਮ ਲੂਟ ਲੇ ਸਾਕਤ ਪਤ ਖੋਵੈ ਸਾਧ ਜਨਾ ਪਗ ਮਲ ਮਲ ਧੋਵਹਿ ਪੰਚ ਭੂਤ ਜਣੇ ਇਕ ਮਾਏ ਉਤਪਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੈ ਇਨਕੋ ਛੋੜ ਉਪਰ ਜਨ ਬਸੈ ਕਰ ਕਿਰਪਾ ਜਨ ਲੀਏ ਛਡਾਏ ਜਿਸ ਕੈਸੇ ਤਿਨ ਰਖੇ ਹਟਾਏ ਕੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖ ਕੀਨੋ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੇ ਉਰਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿਜ ਸਮਾਦ ਥਾਨ ਦਨੰਤਰ ਏਕੋ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਭਾਈ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਏ ਸਗਲ ਕੀਰੀਨਾ ਘਟ ਘਟ ਰਮਈਆ ਸਭ ਮਹਿ ਚੀਨਾ ਇਨ ਵਿਦ ਰਮੋ ਗੋਪਾਲ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਣ ਕੋ ਇਹ ਸੋ ਆਓ ਤਜ ਅਭਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ

ਦਸਨਾ ਨਾਮ ਜਗਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ ਹੋ ਦਿਆਲ ਦੇਹੋ ਪ੍ਰਵਧਾਨ ਨਾਨਕ ਜਪ ਜੀਵੇ ਪ੍ਰਭ ਨਾਮ ਗਾਉਣ ਮਹੱਲਾ ਪੰਜਵਾਂ ਤੂਬ ਦੀਵ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰਸੁਪ੍ਰਸੰਨ ਪੈ ਵੱਡ ਭਾਗ ਆਟ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ ਹਰ ਗੁਣ ਰਮਤ ਪੈ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬਹੁ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗਾਉਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੈਂਦ ਤੇਰੀ ਸਰਣ ਪ੍ਰਭ ਦੀਨ ਦਿਆਲਾ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਓ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਪਤਤ ਪਾਵਨ ਪ੍ਰਭ ਬਿਰਧ ਤੁਮਹਾਰੇ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਤੇ ਆਏ ਮਨ ਬਾਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਦਾਨ ਮਹਾਂ ਵਿਚਾਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗਾਉਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁਖਾਂ ਦੇ ਰਾਹ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵੱਡ ਭਾਗੀ ਪਾਈਏ ਪੁਰਖਾ ਪਾਰ ਰਹਾਓ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪਏ ਨਾ ਸਕੈ ਜਮਕਾਲ ਜਗ ਮਹਿ ਆਇਆ ਸੋ ਪ੍ਰਵਾਨ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟ ਹੈ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀ ਹੈ ਭੰਡਾਰ ਮਿਲ ਸਤਿਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗਾਉਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਾਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚ ਦੂਤੇ ਮੰਥ ਤੋ ਸਰਣਾਈ ਪੂਰਨ ਨਾਥ ਜਾਂਤੇ ਆਪਣੇ ਕੋ ਦੀ ਸਹਿ ਦੀ ਜਹਿ ਹਾਥ ਰਹਾਓ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਖਿਆਣ ਜੋਗੀ ਜਤੀ ਬੈਸ ਨੂੰ ਰਾਮਦਾਸ ਮਿਤ ਨਾਹੀ ਬ੍ਰਹਮ ਅਵਿਨਾਸ ਕਰਨ ਪਲਾਹ ਕਰੇ ਸਿਵਦੇਵ ਤਿਲ ਨਹੀਂ ਬੂਜੇ ਅਲਖਾ ਪੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕਈ ਕੇ ਮੋਹੇ ਨਿਰਗੁਣ ਗੁਣ ਕਿਛੂ ਨਾਹੇ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀ ਜੈ ਗੁਰਦੇਵ ਗਾਉਂਡ ਮਹੱਲਾ ਪੰਜਵਾਂ ਸੰਤ ਕਾਲੀ ਆਤਰਤ ਬਿਦਾਰੋ ਸੰਤ ਕਾ ਨਿੰਦਕ ਕਾਸਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਦਾਰੋ ਤਤਖਣ ਤਾਲ ਸੋਈ ਸੰਤ ਜੈ ਪਾਵੇ ਰਾਮ ਸੰਤ ਗੋਬਿੰਦ ਕੈ ਏ ਕੈ ਕਾਮ ਰਹਾਓ ਸੰਤ ਕੇ ਉਪਰ ਦੇ ਪ੍ਰਭਾਤ ਸੰਤ ਕੇ ਸੰਗ ਵਸੇ ਦਿਨ ਰਾਤ ਸਾਸ ਸਾਸ ਸੰਤੇ ਪ੍ਰਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੇ ਨਿੰਦਾ ਕਰੋ ਨਾ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਸਿਰਜਣਹਾਰ ਝੱਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਿਆ ਵਿਸਾਸ ਜੀਓ ਪਿੰਡ ਸਭ ਤਿਸਕੀ ਰਾਸ ਨਾਨਕ ਕੋ ਭਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ
ਗੌਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਣ ਰਹਾਉ। ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬਹੁਤ ਸੰਸਾਰ, ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਨਾਰਾਇਣ ਸਦ ਸਦ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਨਾਰਾਇਣ ਸਾਧ ਸੰਗ ਨਾਰਾਇਣ, ਬਾਰੰਬਾਰ ਨਾਰਾਇਣ ਗਾਇਣ, ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਗੌਂਡ ਮਹੱਲਾ ਪੰਜਵਾਂ। ਜਾਂ ਕੋ ਰਾਖੇ ਰੱਖਣਹਾਰ, ਤਿਸ ਕੰਗ ਕਰੇ ਨਿਰੰਕਾਰ ਰਹਾਉ। ਮਾਤ ਗਰਭ ਮੈਂ ਅਗਨ ਨ ਜੋਹੇ, ਕਾਮ ਕ੍ਰੋਧ ਲੋਭ ਮੋਹ ਨਾ ਪੋਹੇ, ਸਾਧ ਸੰਗ ਜਪੇ ਨਿਰੰਕਾਰ, ਨਿੰਦਕ ਕੈ ਮੋਹ ਲਾਗੈ ਸ਼ਾਰ। ਰਾਮ ਕਵਚ ਦਾਸ ਕਾ ਸਨਾਹ, ਦੂਤ ਦੁਸ਼ਟ ਤਿਸ ਪੋਹਤ ਨਾਹੇ, ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸਰਣਾਏ। ਜੋ ਜੋ ਸ਼ਰਨ ਪਿਆ ਹਰ ਰਾਏ, ਸੋ ਦਾਸ ਰੱਖੇ ਆਪਣੇ ਕੰਠ ਲਾਏ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨ ਮੈਂ ਰੁਲਤਾ ਖਾਕੂ ਨਾਲ। ਹੈ ਪੀ ਸਾਚਾ ਹੋਵਣਹਾਰ, ਸਦਾ ਸਦਾ ਜਾਈ ਬਲਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਗੌਂਡ ਮਹੱਲਾ ਪੰਜਵਾਂ। ਆਚਾਰਜ ਕਥਾ ਮਹਾ ਅਨੂਪ, ਪ੍ਰਾਤਾ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ। ਨਾ ਏ ਬੂਢਾ ਨਾ ਏ ਬਾਲਾ, ਨਾ ਏ ਦੁੱਖ ਨਹੀਂ ਜਮਜਾਲਾ, ਨਾ ਏ ਬਿਨਸੇ ਨਾ ਏ ਜਾਏ, ਆਦ ਜਗਾਦੀ ਰਹਿਆ ਸਮਾਏ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ ਨਾ ਇਸ ਮੀਤ, ਨਾ ਇਸ ਹਰਕ ਨਹੀਂ ਇਸ ਸੋਗ, ਸਭ ਕਿਛ ਇਸ ਕਾ ਇੱਕ ਕਰਨੈ ਜੋਗ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪਨ ਲਾਗੇ, ਘੜ ਘੜ ਅੰਤਰ ਸਦ ਹੀ ਜਾਗੈ। ਤਿੰਨ ਗੁਣਾ ਇੱਕ ਸਕਤੇ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਛਲਾ ਛੇਦਾ ਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਦਮਦ ਕਛੁ ਨਾ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ। ਗੌਂਡ ਮਹੱਲਾ ਪੰਜਵਾਂ। ਸੰਤਨ ਕੈ ਬਲਹਾਰੇ ਜਾਓ, ਸੰਤਨ ਕੈ ਸੰਗਰਾਮ ਗੁਣ ਗਾਓ, ਸੰਤ ਪ੍ਰਸਾਦ ਕਿਲ ਵਿਕ ਸਭ ਗਏ, ਸੰਤ ਸਰਨ ਵਡ ਭਾਗੀ ਪੈ। ਰਾਮ ਜਪਦ ਕਛ ਬਿਘਨ ਨਾ ਵਿਆਪੇ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ। ਪਾਰ ਬ੍ਰਹਮ ਜਪ ਹੋਏ ਦਿਆਲ, ਸਾਧੂ ਜਨ ਕੀ ਕਰੇ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੇ ਮਨ ਆਏ। ਸਫਲ ਜਨਮ ਤਾਂ ਕਾ ਪਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੈ। ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰੋ ਸੱਚ ਵਪਾਰ, ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਧੂਰ। ਰਾਗ ਗੌਂਡ ਅਸ਼ਟਪਦੀਆ, ਮਹੱਲਾ ਪੰਜਵਾਂ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾ ਕੀ ਸੇਵ, ਅੰਤਰ ਜਾਮੀ ਪੁਰਖ ਵਿਦਾਤਾ, ਆਠ ਪਹਿਰ ਨਾਮ ਰੰਗਰਾਤਾ। ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕੋ ਰੱਖਣਹਾਰ ਰਹਾਉ। ਪਾਤਸ਼ਾਹ ਸਾਲ ਉਮਰਾ ਉਪਤੀ ਆਏ, ਦੁਸ਼ਟ ਅਹੰਕਾਰੀ ਮਾਰ ਪਚਾਏ, ਨਿੰਦਕੈ ਮੁਕੀ ਨੋ ਰੋਗ, ਜੈ ਜੈਕਾਰ ਕਰੇ ਸਭ ਲੋਗ। ਸੰਤਨ ਕੇ ਮਨ ਮਹਾਨੰਦ, ਸੰਤ ਜਪੈ ਗੁਰਦੇਵ ਭਗਵੰਤ, ਸੰਗਤ ਕੈ ਮੁਖ ਉਜਲ ਭੈ ਸਗਲ ਥਾਨ, ਨਿੰਦਕ ਕੈ ਗੈ ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬਿਪ੍ਰਵਾਹੇ, ਸਗਲ ਭੈ ਮਿਟੇ ਜਾਂ ਕੀ ਸਰਣ, ਨਿੰਦਕ ਮਾਰ ਪਾਏ ਸਭ ਧਰਨ। ਜਨ ਕੇ ਨਿੰਦਾ ਕਰੇ ਨਾ ਕੋਏ, ਜੋ ਕਰੇ ਸੋ ਦੁਖੀਆ ਹੋਏ, ਅੱਠ ਪਹਿਰ ਜਨ ਇੱਕ ਧਿਆਏ, ਜਮੁਆ ਤਾਂ ਕਹਿ ਨਿਕਟ ਨਾ ਜਾਏ।
ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਪਲਮਾਨੇ ਨਿੰਦਕ ਵੇਕਾਰੀ, ਗੁਰ ਕੇ ਸਿੱਖ ਸਤਿਗੁਰੂ ਤੇ ਆਇਆ, ਜਨ ਉਭਰੇ ਨਿੰਦਕ ਨਰਕ ਪਾਇਆ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਵਚਨ ਵਰਤੇ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ। ਨੀਦਰਿਆ ਸਤਿਗੁਰ ਤਰ ਤੇਰੀ, ਕਰ ਕਿਰਪਾ ਰਾਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਹਾਰੀ, ਜਾ ਕੇ ਸਿਮਰਨ ਪੈਜ ਸਵਾਰੀ। ਰਾਗ ਗਾਉਂਡ ਬਾਣੀ ਭਗਤਾਂ ਕੀ, ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੰਤ ਮਿਲੇ ਕੁਛ ਸੁਣੀਐ ਕਹੀਐ, ਮਿਲਿਆ ਸੰਤ ਮਸ਼ਟ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ ਰਹਾਓ। ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਖ ਮਾਰੀ, ਬੋਲਤ ਬੋਲਤ ਬੜੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਪਰਿਆ ਹੋਏ ਸੋ ਕਬ ਹੋ ਨਾ ਡੋਲੇ ਗਾਉਂਡਾ। ਨਰੂ ਮਰੇ ਨਰਕਾਮ ਨ ਆਵੇ, ਪਸ਼ੂ ਮਰੇ ਦਸ ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ ਰਹਾਓ। ਹਾਡ ਜਲੇ ਜੈਸੇ ਲਕੜੀ ਕੀ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕਹੋ ਕਬੀਰ ਤਬ ਹੀ ਨਰ ਜਾਗੇ ਜਮਕਾ ਡੰਡ, ਮੂੰਡ ਮਹਿਲਾ ਗੈ ਗੌਂਡ। ਆਕਾਸ ਗਗਨ ਪਾਤਾਲ ਗਗਨ ਹੈ ਚੌ ਦਿਸ, ਗਗਨ ਰਹਾ ਇਲੈ ਆਨੰਦ ਮੂਲ ਸਦਾ, ਪ੍ਰਖੋਤਮ ਘਟ ਬਿਨਸੇ ਗਗਨ ਨਾ ਜਾਇ ਲੈ। ਮੋਹੇ ਬੇਰਾਗ ਪਿਓ ਏ ਜੀਓ, ਆਏ ਕਹਾਂ ਗਇਓ ਰਹਾਓ। ਪੰਚ ਤਤ ਮਿਲਿਆ ਕਾਇਆ, ਪੰਚ ਤਤ ਮਿਲਕਾਇਆ, ਕਿਨੀ ਤਤ ਕਹਾਂ ਤੇ ਕੀਨ ਰੇ। ਕਰਮ ਬਦ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦਾਨ ਰੇ। ਕਰਮ ਬਦ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਹਰ ਮੈਂ ਤੁਨ ਹੈ, ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਰਾਗ ਗਾਉਂਡ ਬਾਣੀ ਕਬੀਰ ਜੀ, ਉਹ ਕੀ ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋ ਪੂੰਡ ਮਹਿ ਮਾਰਿਓ, ਹਸਤ ਭਾਗ ਕਹਿ ਚੀਸਾ ਮਾਰੇ, ਇਹ ਆ ਮੂਰਤ ਕਹਿ ਹੋ ਬਲਹਾਰੇ। ਆਹੇ ਮੇਰੇ ਠਾਕਰ ਤੁਮਰਾ ਜੋਰ, ਕਾਜੀ ਕਬਿਵੋ ਕਾਜੀ ਕਬਿਕੋ ਹਸਤੀ ਤੋਰ। ਰਹਾ ਉਰੇ ਮਹਾਵਤ ਤੁਝ ਡਾਰੋ ਕਾਟ, ਇਸੇ ਤੁਰਾਵੋ ਘਾਲ ਹੋ ਸਾਟ। ਹਸਤ ਨ ਤੋਰੇ ਤਰੇ ਧਿਆਨ, ਵਾ ਕੇਰੇ ਦੇ ਵਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੋਟ ਕੁੰਚਰ ਕੋ ਦੀਨਾ। ਕੁਚਰ ਪੋਟ ਲੈ ਲੈ ਨਮਸਕਾਰੇ, ਬੂਝ ਨਹੀਂ ਕਾਜੀ ਅੰਧਿਆਰੇ। ਤੀਨ ਬਾਰ ਪਤੀਆ ਪਰਲੀਨਾ, ਮਨ ਕਟੋਰ ਅਜਹੂਨਾ, ਪਤੀਨਾ ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ ਗਾਉਂਡ। ਨਾਏ ਮਾਨਸ ਨਾਏ ਦੇਓ, ਨਾਏ ਜਤੀ ਕਹਾ ਵੈਸੇ ਓ, ਨਾਏ ਜੋਗੀ ਨਾ ਅਵਤੂਤਾ, ਨਾਏ ਸਮਾਏ ਨਾ ਕਾਹੂ ਪੂਤਾ। ਇਹ ਆ ਮੰਦਰ ਮੈਂ ਕੌਣ ਬਸਾਈ, ਤਾਂ ਕਾਂਤ ਨਾ ਕਹੂ ਪਾਈ ਰਹਾਓ। ਨਾ ਇਹ ਗ੍ਰਹੀ ਨਾ ਉਦਾਸੀ, ਨਾ ਇਹ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਾ ਰਖਤੂ ਰਾਤੀ, ਨਾ ਇਹ ਬ੍ਰਾਹਮਣ ਨਾ ਇਹ ਖਾਤੀ, ਨਾ ਇਹ ਤਪਾ ਕਹਾ ਵੈ ਸੇਖ, ਨਾ ਇਹ ਜੀਵੇ ਨਾ ਮਰਤਾ ਦੇਖ। ਇਸ ਮਰਤੇ ਕੋ ਜੇ ਕਉ ਕਰ ਕਉ ਰੋਵੈ, ਜੋ ਰੋਵੇ ਸੋਈ ਪਤ ਖੋਵੈ। ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦਊ ਮਿਟਵਾਇਆ। ਕਹੋ ਕਬੀਰ ਏ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮੰਸ ਗਾਉਂਡ। ਤੂਟੇ ਤਾਗੇ ਨਿਗਟੀ ਪਾਨ, ਦੁਆਰੂ ਉੱਪਰ ਝਲਕਾਵਨ ਝਲਕਾਵ ਹੈ ਕਾਨ। ਕੂਚ ਵਿਚਾਰੇ ਫੂਏ ਫਾਲ, ਇਹ ਆ ਮੁੰਡਿਆ ਸਿਰ ਚੜੇ ਬੋ ਕਾਲ। ਇਹੋ ਮੁੰਡਿਆ ਸਗਲ ਉਦਰ ਬਖੋਈ, ਆਵਦ ਜਾਤ ਨਾ ਕਸਰ ਹੋਈ ਰਹਾਓ। ਤੁਰੀ ਨਾਰਕੀ ਛੋਡੀ ਬਾਤਾ, ਰਾਮ ਨਾਮ ਕਾ ਵਾਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡੀਆਂ ਅਨੰਦਨ ਧਾਪੇ ਜਾਹੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨ ਕੋ ਖਾਟ। ਮੂੰਡ ਪਲੋਸ ਕਮਰ ਬਦ ਪੋਥੀ, ਹਮਕੋ ਚਾਬਨ ਉਨ ਕੋ ਰੋਟੀ।
ਮੁੰਡਿਆ ਮੁੰਡਿਆ ਹੋਏ ਏਕ, ਏ ਮੁੰਡਿਆ ਬੂੜਤ ਬੂੜਤ ਕੀ ਟੇਕ, ਸੁਨ ਅੰਦਲੀ ਲਈ ਲੋਈ ਬੈ ਪੀਰ, ਇਨ ਮੁੰਡੀਆਂ ਭਜ ਸਰਨ ਕਬੀਰ ਗਾਉਂਡਾ। ਖਸਮ ਮਰੇ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਹਾ ਭੋਗ ਬਿਲਾਸ। ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ ਰਹਾਉ। ਸੁਹਾਗਨ ਗਲ ਸੁਹੇ ਹਾਰ, ਸੰਤ ਕੋ ਬਿਖ ਬਿਖਸੇ ਸੰਸਾਰ, ਕਰ ਸਿੰਗਾਰ ਬਹਿ ਬਖਿਆਰੀ, ਸੰਤ ਕੀ ਠਿਠਕੀ ਫਿਰੇ ਵਿਚਾਰੀ। ਸੰਤ ਪਾਗੋ ਪਾਛੇ ਪਰੇ, ਗੁਰ ਪ੍ਰਸਾਦੀ ਮਾਰ ਹੋ ਡਰੇ, ਸਾਕਤ ਕੀਓ ਪਿੰਡ ਪਰਾਇਣ, ਹਮਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ। ਹਮ ਤਿਸਕਾ ਬੋ ਜਾਣਿਆ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦੇਓ, ਕੋ ਕਬੀਰ ਅਵ ਬਾਹਰ ਭਰੀ, ਸੰਸਾਰੀ ਕੈ ਅੰਚਲਰੀ। ਗਾਉਂਡ ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਹੀਆ ਖੂਦੇ ਜਾਹੇ, ਵਾਹ ਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਨ ਲਾਗੈ ਦੋਖ। ਤਨ ਸੁਹਾਗਨ ਮਹਾਪਵੀਤ, ਤਪੇ ਤਪੀਸਰ ਡੋਲੈ ਚੀਤ ਰਹਾਉ। ਸੁਹਾਗਨ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸਿਉ ਸੂਤੀ, ਸਾਧੂ ਕੈ ਠਾਡੀ ਦਰਬਾਰ, ਸਰਨ ਤੇਰੀ ਮੋਹ ਕੋ ਨਿਸਤਾਰ। ਸੁਹਾਗਨ ਹੈ ਅਤ ਸੁੰਦਰੀ, ਪਗਨੇ ਵਰਸ਼ਨ ਕਸ਼ਨ ਹਰੀ, ਜੋ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤਾਂ ਚਲੀ ਬੇਗ ਉਠ ਨੰਗੇ। ਸੁਹਾਗਨ ਪਵਨ ਤ੍ਰੈ ਲੀਆ, ਦਸ ਅੱਠ ਪ੍ਰਾਣ ਤੀਰਥ ਰਸਕੀਆ, ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ, ਬੜੇ ਭੂਪਤ ਰਾਜੇ ਹੈ ਛੇ ਦੇ। ਸੁਹਾਗਨ ਉਰਵਾਰ ਨਪਾਰ, ਪਾਂਚ ਨਾਰਦ ਕੈ ਸੰਗ ਵਿਦਵਾਰ, ਪਾਂਚ ਨਾਰਦ ਕੈ ਮਿਟਵੈ ਫੂਟੇ, ਕੋ ਕਬੀਰ ਗੁਰ ਕਿਰਪਾ ਛੂਟੈ। ਗਾਉਂਡ ਜੈਸੇ ਮੰਦਰ ਮੈਂ ਬਲਹਰਨਾ, ਠਾਹਰੇ ਨਾ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟੀਕਾਵੇ, ਸਾਧੂ ਬਿਨ ਵੈਸੇ ਅਵਗਤ ਜਾਵੈ। ਜਾਰੋ ਤਿਸੇ ਜੋ ਰਾਮ ਨ ਚੇਤੇ, ਤਨ ਮਨ ਰਮਤ ਰਹੇ ਮਹਿ ਖੇਤੈ ਰਹਾਉ। ਜੈਸੇ ਹਰ ਹਰ ਬਿਨਾ ਜਮੀਨ ਨਹੀਂ ਬੋਈਐ, ਸੁਤ ਬਿਨਾ ਕੈਸੇ ਮਣੀ ਪਰੋਈਐ, ਕੁੰਡੀ ਬਿਨ ਕਿਆ ਗੰਟ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕਪੜੇ ਧੋਈ, ਕੋਰ ਬਿਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀਂ ਦਰਬਾਰ। ਜੈਸੇ ਬਾਜੇ ਬਿਨ ਨਹੀਂ ਲੀਜੇ, ਫੇਰੀ ਖਸਮ ਦਹਾਗਨ ਤਜ ਔਹੇਰੀ, ਕਹੇ ਕਬੀਰ ਏਕੇ ਕਰ ਕਰਨਾ, ਗੁਰਮੁਖ ਹੋਏ ਬਹੁਰ ਨਹੀਂ ਮਰਨਾ। ਗਾਉਂਡ ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੇ ਤੋ ਜਮਤੈ ਛੂਟੇ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਸੋ ਕੂਟਨ ਮੁਕਤ ਬਹੁ ਪਾਵੈ। ਕੂਟਨ ਕਿਸੇ ਕਹੋ ਸੰਸਾਰ, ਸਗਲ ਬੋਲਣ ਕੈ ਮਾਹੇ ਵਿਚਾਰ ਰਹਾਉ। ਨਾਚਨ ਸੋਏ ਜੋ ਮਨ ਸਿਓ ਨਾਚੇ, ਝੂਠ ਨਾ ਪਤੀ ਜੇ ਪਰਚੇ ਸਾਚੇ, ਇਸ ਮਨ ਆਗੇ ਪੂਰੇ ਤਾਲ, ਇਸ ਨਾਚਨ ਕੇ ਮਨ ਰਖਵਾਲ। ਬਜਾਰੀ ਸੋ ਜੋ ਬਜਾਰ ਹੈ, ਸੋ ਦੇ ਪਾਚ ਪਲਿਤ ਹੈ, ਕੋ ਪ੍ਰਭੂ ਦੇ ਨੂੰ ਨਾਏ ਕੀ ਭਗਤ ਪਛਾਣੇ, ਸੋ ਬਜਾਰੀ ਹਮ ਗੁਰਮਾਨੈ। ਤਸਕਰ ਸੋਏ ਜੇ ਤਾਤ ਨਾ ਕਰੇ, ਇੰਦਰੀ ਕੈ ਯਤਨ ਨਾਮ ਉਚਰੇ, ਕੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਵਿਚ ਖਣ। ਗਾਉਂਡ ਧਨ ਗੋਪਾਲ ਧਨ ਗੁਰਦੇਵ, ਧਨ ਆਨੰਦ ਭੂਖੇ ਕਵਲ ਟਹਿਕੇਵ, ਧਨ ਓਏ ਸੰਤ ਜਨੈਸੀ ਜਾਨੀ, ਤਨ ਕੋ ਮਿਲਵੋ ਸਾਰੰਗ ਪਾਨੀ, ਆਦ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅਨ ਕੈ ਸਾਦ ਰਹਾਉ। ਜਪੀਏ ਨਾਮ ਜਪੀਏ ਅੰਨ ਅਵੈ, ਕੈ ਸੰਗਨੀ ਕਾਵਨ, ਅੰਨੇ ਬਾਹਰ ਜੋ ਨਰ ਹੋਵਹਿ, ਤੀਨ ਪਵਨ ਮਹਿ ਆਪਣੀ ਖੋਵਹਿ। ਛੋੜੇ ਅੰਨ ਕਰੈ ਪਾਖੰਡ, ਨਾ ਸੁਹਾਗਨ ਨਾ ਉਹਰੰਡ, ਜਗ ਮੈਂ ਬਖਤੇ ਦੂਦਾ ਤਾਰੀ, ਗੁਪਤੀ ਖਾਵੇ ਕੁਟਕਾ ਸਾਰੀ, ਅੰਨੇ ਬਿਨਾ ਨਾ ਹੋਏ ਸਕਾਲ, ਤਜੀਏ ਅੰਨ ਨਾ ਮਿਲੇ ਗੋਪਾਲ, ਕਹੋ ਕਬੀਰ ਹਮ ਐਸੇ ਜਾਣਿਆ, ਧਨ ਅਨਾਦ ਠਾਕੁਰ ਮਨ ਮਾਨਿਆ। ਰਾਗ ਗਾਉਂਡ ਬਾਣੀ ਨਾਮ ਦਿਓ ਜੀ ਕੀ ਕਰ, ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਅਸੁਮੇਧ ਜਗਨੇ, ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ, ਤਉ ਨ ਪੂਜੇ ਹਰ ਕੀਰਤ ਨਾਮਾ, ਆਪਣੇ ਰਾਮੇ ਭਜਰੇ ਮਨ ਆਲਸੀਆ ਰਹਾਉ। ਗਿਆ ਪਿੰਡ ਪਰਤਾ ਬਨਾਰਸ, ਅਸ ਬਸਤਾ ਮੁਖ ਵੇਦ ਚਤਰ ਪੜਤਾ,
ਸਗਲ ਧਰਮ ਅਸ਼ਿਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟਕਰਮ ਸਹਿਤ ਰਹਿਤਾ ਸ਼ਿਵਾ ਸ਼ਕਤ ਸੰਵਾਦੰਗ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਵਨ ਸਿਧਿਅੰ ਗੌਂਡ ਨਾਦ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾਕੋ ਧਿਆਨ ਨ ਜਾਏ ਐਸੇ ਰਾਮ ਐਸੇ ਹੀਰੋ ਰਾਮ ਛੋੜ ਚਿਤ ਅੰਤ ਨ ਫੇਰੋ ਰਹਾਓ ਜਿਉ ਮੀਨਾ ਹੇਰੇ ਪਸੁਆਰਾ ਸੋਨਾ ਕਟਤੇ ਹਿਰੇ ਸੁਨਾਰਾ ਜਿਉ ਬਿਖੀ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹ ਜੈ ਦੇਖੋ ਤਹਿਤ ਹੈ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗਾਉਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਹ ਦੇ ਰਹਾਓ ਨਰ ਤੇ ਸਰੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰਗ ਕੋ ਜੀਤੋ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂ ਨਾਰਦ ਟੇਕੈ ਨੇਕ ਨਿਕਾਬ ਮੋਹੇ ਤੇਰੇ ਨਾਮ ਅਵਿਲੰਬ ਬਹੁਤ ਜਨ ਉਦਰੇ ਨਾਮੇ ਕੀ ਨਿਜ ਮਤ ਏ ਗੌਂਡ ਮੋਹੇ ਲਾਂਘਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਹਾਓ ਜੈਸੇ ਗਾਏ ਕਾ ਬਾਸ਼ਾ ਛੂਟਲਾ ਤਨ ਛੋਕਤਾ ਮਾਖਨ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਪੇਟਤ ਅਲਖ ਲਖਾਇਆ ਜੈਸੇ ਬਿਖੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਾਪਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀਓ ਕੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਏ ਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਓ ਹਰ ਹਰ ਨਾਕਸ ਹਰੇ ਪ੍ਰਾਣ ਅਜੈ ਮਲਕੀ ਬੇਕੁੰਠੇ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕਾਤਨੀ ਕਪਟ ਹੈ ਭਰੀ ਸਿਮਰਨ ਦਰੁਪਦ ਸੂਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੈਸੀ ਕੰਸ ਮਤਨ ਜਨਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਗੌਂਡ ਪੈਰੋ ਪੂਤ ਸੀਤਲਾ ਤਾਵੇ ਖਰ ਬਾਹਨ ਓ ਚਾਰ ਉਡਾਵੈ ਹੋ ਤੋ ਏ ਕਰਮਈਆ ਲੇਹੋ ਆਨ ਦੇਵ ਬਦਲਾ ਬੰਦੇ ਹੋ ਰਹਾਓ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਬਰਦ ਚੜੈ ਡੌਰੂ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਅਉਤਰੈ ਤੂੰ ਕਹੀ ਅਤਿ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤ ਰਾਮ ਨਾਮ ਗੋ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ ਬਿਲਾਵਲ ਗੌਂਡ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਅਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਕਰ ਹੀ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹੁ ਰਾਮ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਵੋਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਣੰਗ ਜਪ ਮੁਕੰਦ ਮਸਤੰਗ ਨਿਸਾਨੰਗ ਸੇਵ ਮੁਕੰਦ ਕਰੇ ਬੇਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ
एक मकंद करे उपकार हमरा कहा करे संसार मिटी जात हुए दरबार तो ही मकंद जुग जुग चा जुग तार उपजो ज्ञान हुआ प्रगास कर कृपा लीने कीट दास कौ रविदास अब त्रिसुना चुकी जप मकंद सेवा ताहू की गौंडा जो अड़सठ तीरथ नहावै जे ओह उद्वादस सिला पजावे जे ओह कुप तटा देवावे करे नेंद सा बिरथा जावै साधका निंदक कैसे तरे सर प्रजानु नरक ही परै रहाओ जे ओ ग्रहण करे कुल खेत अर्पे नार सिंगार समेत सगली सिमरत सर्वनी सुने करे नेंद कवने नहीं गुनै जे ओ अनक प्रसाद करावे भूमदान सोभा मंडप पावे अपना बेगार बेराना साडै करे निंद बोजो निहांडै निंदा कहां करो संसारा निंदक का प्रगट पहारा निंदक सोध साध विचारिया कहो रविदास पापी नरक सिधारिया जोड़ राम कली महला पहला घर पहला चौपदै ओंकार सतनाम करता पुरख निरपाव निर्वैर अकाल मूरत अयुनी सैपं गुर प्रसाद कोई पढ़ता सहसा किरता कोई पढ़े पराना कोई नाम जपे जपमान लीला गे तिसे त्याना अभी कभी कुछ ना जाता तेरा एको नाम पछाना ना जाना हरे मेरी कवन गते हा मूर्ख ज्ञान सरन प्रव तेरी कर कृपा राखो मेरी लाज पते रहाओ कबहु जीड़ा उब चढ़त है कबहु जाए पयाले लोभी जीड़ा थिरना रहत है चारे कुंडा पाले मरण लिखाए मंडल में आए जीवन साजे माई एक चले हम देखे स्वामी पाहे बलंती आई ना किसी का मीत ना किसी का पाई ना किसे बाप न माई प्रणवत नानक जे तू देव है अंते हो इस खाई राम कली महला पहला सर्व जोत तेरी पसर रही जय जय देखा तह नर हरी जीवन तलब निवार स्वामी अंध कूप माया मन गाड़िया क्यों कर उतरो पार स्वामी राहो जय पीतर कड़ पीतर बसया बाहर काहे नाही तन की सार करे नित साहेब सदा चिंत मन माही आपे नेड़े आपे दूर आपे सर्व रहा परपूर सदगुर मिले अंधे एरा जाए जह देखा तह रहा समाए अंतर सहसा बाहर माया नैनी लागस बाणी प्रणुत नानक दासन दासा प्रताप हैगा प्राणी राम कली महला पहला जित दर वसे कवन दर कहिए दरा पीतर दर कवन लहे जिस दर कारण फिरा उदासी सो दर कोई आए कहे किन बिद सागर तरिय जीव त्या नह मरिय रहाओ दुख दरवाजा रू रखवाला आसा अंदेसा दोए पट जड़े माया जल खाई पानी करबा दिया सतके आसन पुरख रहे किते नामा अंत न जानिया तुम सर नाही अवर हरे उचा नहीं कहना मन में रहना आपे जाने आप करे जब आसा आंदे सा तब ही क्यों कर एक कहे आसा पीतर रहे निरासा तो नानक एक मिलै इन विद सागर तरिय जीव त्या उमरिय रहा दूजा राम कली महला पहला शो सुरत शब्द साखी मेरे सिंजी बाजे लोक सने पत झोली मंगण के ताई भीख्या नाम पड़े बाबा गोरख जागे गोरख सो जिन गोए उठाली करते बार ना लागे राहाओ पानी प्राण पवन बंद राके चंद सूरज मुख दिए मरण जीवन को धरती दीनी एते गुण विसरै सद साध कर जोगी जंगम पीर पुरस बहुत तेरे जे तिन मिला ता कीरत आखा ता मन सेव करै कागद लून रहे कृत संगे पानी कमल रहे ऐसे भगत मिले जन नानक तिन जम क्या करै राम कली महला पहला
ਸੁਣਵਾ ਛਿੰਦਰਾ ਨਾਨਕ ਬੋਲੇ, ਬਸਕਤ ਪੰਚ ਕਰੇ ਨਹਿ ਡੋਲੇ, ਐਸੀ ਜੁਗਤ ਜੋਗ ਕੋ ਪਾਲੇ, ਆਪ ਤਰੇ ਸਗਲੇ ਕੁਲ ਤਾਰੇ। ਸੋ ਅਵਤੂਤ ਐਸੀ ਮਤ ਪਾਵੈ, ਅਹਿਨਸ ਸੁਨ ਸਮਾਧ ਸਮਾਵੈ, ਰਹਾਓ ਭਿਖਿਆ ਪਾਏ ਭਗਤ ਪੈ ਚਲੇ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੇ, ਧਿਆਨ ਰੂਪ ਹੋਏ ਆਸਨ ਪਾਵੇ, ਸੱਚ ਨਾਮ ਤਾੜੀ ਚਿਤ ਲਾਵੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾ ਸ਼ਿੰਦਰਾ ਅਵਦੀਨੀ ਸਾਣੀ, ਆਸਾ ਮਾਹੇ ਨਿਰਾਸਾ ਨਿਰਾਸ ਵਲਾਏ, ਨੈਚੋ ਨਾਨਕ ਕਰਤੇ ਪਾਏ। ਪ੍ਰਣਵਤ ਨਾਨਕਾ ਗਮ ਸੁਣਾਏ, ਗੁਰ ਚੇਲੇ ਕੀ ਸੰਦ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਸ਼ੇ ਦਰਸ਼ਨ ਕੀ ਸੋਜੀ ਪਾਏ, ਰਾਮ ਕਲੀ ਮਹੱਲਾ ਪਹਿਲਾ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲਗੇ ਮਤ ਜਾਈ, ਨ ਮਨ ਸਨ ਮੁਖ ਸਿੱਧ ਪੇਟਨ ਕੋ ਆਏ, ਨੈਚੋ ਦੇਹੇ ਵਡਿਆਈ। ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਨਾਸੀ, ਹੋ ਤੁਝ ਕੋ ਬਲਿਹਾਰਿਆ, ਰਹਾਓ। ਸਿੱਧ ਸਾਧਕ ਜੋਗੀ ਅਰਜੰਗਮ, ਇੱਕ ਸਿੱਧ ਜਿਨੀ ਤੇ ਆਇਆ, ਪਰਸਤ ਪੈਰਸ ਜਿੱਤੇ ਸਵਾਮੀ ਅਖਰਜਨ ਕੋ ਆਇਆ। ਜਪ ਤਵ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦ ਨਿਬੇਰਾ, ਰਾਮ ਕਲੀ ਮਹੱਲਾ ਪਹਿਲਾ। ਸੁਰਤੀ ਸੁਰਤਰ ਲਾਈਐ ਏਤ, ਤਨ ਕਰ ਤੁਲਹਾ ਲੰਘੈ ਜੇਤ, ਅੰਤਰ ਪਾਹੇ ਤਿਸੇ ਤੂੰ ਰੱਖ, ਐਨਸ ਦੀਵਾ ਬਲੇ ਅਥਕ। ਐਸਾ ਦੀਵਾ ਨੀਰ ਤਰਾਏ, ਜਿਤ ਦੀਵੇ ਸਭ ਸੋਜੀ ਪਾਏ, ਰਹਾਓ। ਹਸ਼ੀ ਮਿਟੀ ਸੋਜੀ ਹੋਏ ਤਾਂ ਕਾ ਕੀਆ, ਮਾਨੇ ਸੋਏ ਕਰਣੀ ਤੇ ਕਰ ਚੱਕ ਹੋ ਢਾਲ, ਔ ਐਥੇ ਉਥੇ ਨਵੀਹੀ ਨਾਲ। ਆਪੇ ਨਦਰ ਕਰੇ ਜਾ ਸੋਏ, ਗੁਰਮੁਖ ਵਿਰਲਾ ਬੂਜੇ ਕੋਏ, ਤਿਤ ਕਟ ਦੀਵਾ ਨਿਚਲ ਹੋਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ। ਡੋਲੇ ਵਾਉ ਨਾ ਵੱਡਾ ਹੋਏ, ਜਾਪੇ ਜੋ ਸਿੰਘਾਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕਹਿ ਵੈਸ, ਨਿਰਤ ਨ ਪਾਇਆ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਰੰਗਤ ਹੋਏ, ਰਾਮ ਕਲੀ ਮਹੱਲਾ ਪਹਿਲਾ। ਤੁਦਨੋ ਨਿਮਣ ਮਨਣ ਤੇਰਾ ਨਾਉ, ਸਾਚ ਪੇਟ ਵੈਸਨ ਕੋ ਥਾਉ, ਸਤਸੰਗ ਤੁਖ ਹੋਵੇ ਅਰਦਾਸ, ਤਾਸੁਣ ਸਦ ਬਹਾਲੇ ਪਾਸ, ਨਾਨਕ ਬਿਰਤਾ ਕੋਏ ਨਾ ਹੋਏ, ਐਸੀ ਦਰਗੈ ਸਾਚਾ ਸੋਏ, ਰਹਾਓ। ਪ੍ਰਾਪਤ ਪੋਤਾ ਕਰਮ ਵਸਾਓ, ਤੂੰ ਦੇਵੇ ਮੰਗਤ ਜਨ ਚਾਓ, ਭਾਂਡੇ ਭਾਉ ਪਵਿੱਤ ਤਿਆਏ, ਧੁਰਤੇ ਛੋਡੀ ਕੀਮਤ ਪਾਏ, ਜਿਨਕ ਜਕੀਆ ਸੋ ਕੁਛ ਕਰੇ, ਆਪਣੀ ਕੀਮਤ ਆਪੇ ਧਰੇ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੇ ਨਾ ਕੋ ਜਾਏ, ਲੋਕ ਅਧਿਕਾਰ ਕਹੇ ਮੰਗਤ ਜਨ ਮੰਗਤ, ਮਾਨ ਨਾ ਪਾਇਆ ਸਹਿ ਕੀ ਅਸਲਾ, ਗਲਾਂ ਦਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਜੇ ਬਿਦ ਜਾਣੇ, ਉਤਪਰ ਚਲਤ ਆਪ ਕਰ ਚੀਨੇ, ਆਪੇ ਤਤ ਵਿਛਾਣੇ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ, ਰਹਾਓ। ਦਿਨ ਮੈਂ ਰਹਿਣ ਰਹਿਣ ਮੈਂ ਦਿਨੀਰ ਉਸਨ, ਸੀਤ ਬਿਦ ਸੋਈ ਤਾਂ ਕੀ ਕਦਮਤਾ, ਵਰਨ ਜਾਣੇ ਗੁਰਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੁਝੋ ਬੁਝੋ ਬ੍ਰਹਮ ਗਿਆਨੀ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਨ ਕੇ ਸਦ ਬਲਹਾਰੀ, ਜਿਨ ਇੱਕ ਸ਼ਬਦ ਲਿਵਲਾਈ, ਰਾਮ ਕਲੀ ਮਹੱਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਤਾਰੀ, ਤਾਂ ਮੈਂ ਵਿੱਚ ਹੋ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ ਜਨ ਹਰ ਪ੍ਰਭ ਭਾਵੈ, ਐਨਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਾਰ ਕੇ ਗੁਣ ਗਾਵੈ, ਰਹਾਉ। ਤੁਨ ਵਾਜੇ ਅਨਹਦ ਕੋਰਾ, ਮਨ ਮਾਨਿਆ ਹਰ ਰਸ ਮੂਰਾ, ਗੁਰ ਪੂਰੇ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਵਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤਹਿ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ, ਜਿਹੇ ਆਪ ਗਿਆ ਪਉ ਭਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਪਰਮ ਚੁਕਾਇਆ, ਕਉ ਨਾਨਕ ਸ਼ਬਦ ਮਿਲਾਇਆ, ਰਾਮ ਕਲੀ ਮਹੱਲਾ ਪਹਿਲਾ।
ਸ਼ਾਦਨ ਭੋਜਨ ਮੰਗਦ ਭਾਗੈ ਖੁਦਿਆ ਖੁਦਿਆ ਦੁਸ਼ਟ ਜਲੇ ਦੁੱਖ ਆ ਗਏ ਦੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਪਾਏ ਸ਼ਬਦ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੜੀਆ ਦੈ ਤਹਰੀ ਰਾਮ ਕਲਾ ਨਿਬਹਿ ਪਤ ਸਹਰੀ ਧਰ ਤੂਟੀ ਗਾਂਡੋ ਸਿਰ ਪਾਰ ਲੱਕੜੀ ਬਿਖਰ ਜਰੀ ਮਾਂਜਤਾ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਸੋਗ ਬੇਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੈ ਨਿਰੰਕਾਰੀ ਸਹਿਜ ਜਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤ ਯੁਗ ਸੱਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤ ਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਇੱਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੇ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਪਲਾਨੇ ਜਾਣ ਹੈ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾ

0: ਹਰ ਹਰ ਨਾਮ ਧਿਆਵੈ, ਨਾਮ ਜਪਤ ਨਾਮੇ ਸੁਖ ਪਾਵੈ, ਹਰ ਨਾਮੇ ਨਾਮ ਸਮਾਵੈ। ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ, ਗੁਰਮਤਿ ਹਰ ਹਰ ਨਾਮ ਸਮਾਣੀ ਰਹਾਉ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ, ਜਿਸ ਵੱਡ ਭਾਗ ਹੋਵੇ ਵੱਡ, ਮਸਤਕ ਤਿਨ ਗੁਰਮਤ ਕੱਢ ਕੱਢ ਲੀਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਡ ਤਲੀ ਦਿਖਲਾਇਆ, ਭਾਗਹੀਨ ਮਨਮੁਖ ਨਹੀਂ ਲੀਆ, ਤ੍ਰਿਣ ਅਲੈ ਲਾਕਸ਼ ਪਾਇਆ। ਮਸਤਕ ਭਾਗ ਛਪਾਇਆ, ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਡ ਤਲੀ ਦਿਖਲਾਇਆ, ਭਾਗਹੀਨ ਮਨਮੁਖ ਨਹੀਂ ਲੀਆ, ਤ੍ਰਿਣ ਅਲੈ ਲਾਕਸ਼ ਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਿਵੇ ਹਿਰ ਪਾਵੈ, ਧਨ ਧਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ। ਰਾਮ ਜਿਨਾ ਮਿਲ ਭਇਆ ਆਨੰਦਾ, ਹਰਨੀ ਕੀ ਕਥਾ ਸੁਣਾਏ, ਦੁਰਮਤ ਮਹਿਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਓ।
1: ਜੀ ਵੜ ਭਾਗ ਹੋਇਆ ਮੁਖ ਮਸਤਕ, ਹਰ ਰਾਮ ਜਨਾ ਭੇਟ ਆਏ, ਦਰਸ਼ਨ ਸੰਤ ਦੀ ਹੁਕਰ ਕਿਰਪਾ, ਸਭ ਦੌਲਤ ਦੁੱਖ ਲਹਿ ਜਾਏ, ਹਰ ਕੇ ਲੋਕ ਰਾਮ ਜਨ ਨਿੱਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਾਨੀ ਪਾਏ, ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰੱਖੋ ਹਰ ਜੀਓ, ਹਮ ਦੀਨ ਤੇਰੀ ਸਰਨਾਏ, ਹਮ ਬਾਰਕ ਤੁਮ ਪਿਤਾ ਪਰਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹਲਾ ਚੌਥਾ। ਹਰ ਕੇ ਸਖਾ ਸਾਧ ਜਨੀ ਕੇ, ਤਨੀ ਉੱਪਰ ਹੱਥ ਵਤਾਵੈ, ਗੁਰਮੁਖ ਸਾਧ ਸਹੀ ਪ੍ਰਭਾਏ, ਕਰ ਕਿਰਪਾਇਆ ਮਿਲਾਵੈ। ਰਾਮ ਮੁਕੋ ਹਰ ਜਨ ਮੇਲ ਮਨ ਪਾਵੈ, ਅੰਬਿਓ ਅੰਬਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਕ ਪਾਵੈ, ਰਹਾਓ ਹਰ ਕੇ ਲੋਗ ਰਾਮ ਜਨ ਉੱਤਮ, ਮਿਲ ਉੱਤਮ ਪਦਵੀ ਪਾਵੈ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੈ। ਸੇਵਕ ਜਨ ਸੇਵੈ ਸੇਵਡ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੈ, ਹਉ ਕਾਟੋਂ ਕਾਟ ਬਾਢ ਸਿਰ ਰੱਖੋ, ਜਿਤ ਨਾਨਕ ਸੰਤ ਚੜ ਆਵੈ। ਰਾਮ ਕਲੀ ਮਹਲਾ ਚੌਥਾ। ਜੀ ਵਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨ ਲਾਈਐ, ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ, ਵਡ ਭਾਗੀ ਤਿਤ ਨਵਾਈਐ। ਰਾਮ ਮੁਕੋ ਹਰ ਜਨ ਘਰ ਲਾਈਐ, ਹਉ ਪਾਣੀ ਪੱਖਾ ਪੀਸੋ ਸੰਤ ਆਗੈ, ਪੱਗ ਮਲ ਮਲ ਧੂਰ ਮੁਕ ਲਾਈਐ ਰਹਾਓ। ਹਰ ਜਨ ਵੱਡੇ ਵੱਡੇ ਬੜੀ ਉੱਚੇ, ਜੋ ਸਤਿਗੁਰ ਮੇਲ ਮਿਲਾਈਐ, ਸਤਿਗੁਰ ਜੇ ਵੜਿਆਵਰ ਨ ਕੋਈ, ਮਿਲ ਸਤਿਗੁਰ ਪੁਰਖ ਧਿਆਈਐ। ਸਤਿਗੁਰ ਸ਼ਰਨ ਭਰੇ ਤਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ, ਜੋ ਬਗਲ ਸਮਾਧ ਲਗਾਈਐ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬੇਖੂ ਮੁਕ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗਾਂ ਗੁਰਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾ ਮਨ ਪਾਇਆ, ਮੈਂ ਹਰ ਬਿਨ ਅਵਰ ਨ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਓ। ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰ ਹੈ ਮੇਰੀ ਮਾਇਆ, ਧਨ ਧਨ ਵਡਭਾਗ ਗੁਰ ਸ਼ਰਨੀ ਆਏ।

0: ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵਰ ਨ ਕੋਈ ਸੂਝੈ ਬੂਝੈ, ਮਨ ਹਰ ਜਪ ਜਪੋ ਜਪਾਇਆ। ਨਾਮ ਹੀਣ ਫਿਰੈ ਸੀ ਨਕਟੇ, ਤਿਨ ਘਸ ਘਸ ਨੱਕ ਵਢਾਇਆ। ਮੋਹ ਕੋ ਜਗ ਜੀਵਨ ਜੀਵਾਲ ਲੈ ਸੁਆਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰ ਧਾਰੇ। ਜੀ ਦਾਨ ਗੁਰ ਪੂਰੈ ਦੀਆ, ਹਰਿ ਅੰਮ੍ਰਿਤ ਨਾਮ ਸੁਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਪਾਈ। ਧੰਨ ਧੰਨ ਵੱਡ ਭਾਗ ਹਮਾਰੇ ਰਹਾਉ। ਕੋਟ ਕੋਟ ਤੇਤੀ ਸਿਤੇ ਆਵੈ, ਤਾਂ ਕਾ ਅੰਤ ਨ ਪਾਵੈ ਪਾਰੇ। ਹਿਰਦੈ ਕਾਮ ਕਾਮਣੀ ਮੰਗੈ, ਰਿਦ ਮੰਗੈ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਉਰ ਧਾਰੇ। ਜੀਵੜ ਭਾਗ ਹੋਵੈ ਤਾਂ ਜਪੀਐ, ਹਰ ਭਉਜਲ ਪਾਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰੱਖੈ ਕੰਠ ਜਨ ਧਾਰੀ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ। ਰਾਗ ਰਾਮਕਲੀ ਮਹਲਾ ਪੰਜਵਾਂ। ਕਰ ਪਹਿਲਾ ਇੱਕ ਓਅੰਕਾਰ ਸਤ ਗੁਰਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ। ਫਿਰ ਦੁੱਖ ਨਾ ਵਿਆਪੈ ਕੋਈ ਰਹਾਓ, ਕਾਚੇ ਭਾਂਡੇ ਸਾਜ ਨਵਾਜੇ, ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਧੁਰ ਕਰਤੈ, ਹਮ ਤੈਸੀ ਕਿਰਤ ਕਮਾਈ। ਮਨ ਤਨ ਤਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਜਿਨ ਦੀ ਆਸੋ ਚਿਤ ਨ ਆਵੈ, ਮੋਹ ਅੰਧ ਲਪਟਾਣਾ। ਜਿਨ ਕੀ ਆਸੋਈ ਪ੍ਰਭ ਜਾਣੈ, ਹਰ ਕਾ ਮਹਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹਲਾ ਪੰਜਵਾਂ। ਪਾਵੋ ਚਰਨਾ ਤਲ ਉਪਰ ਆਵੋ, ਐਸੀ ਸੇਵ ਕਮਾਵੋ। ਆਪਸ ਤੇ ਉਪਰ ਸਭ ਜਾਣੋ, ਤੋ ਦਰਗਾਹ ਸੁਖ ਪਾਓ। ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇਵ ਪਵਿੱਤਰਾ। ਕਿਨ ਬੋਲੋ ਗੁਰਮੁਖ ਬਾਣੀ ਰਹਾਓ, ਪਰ ਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ। ਸਤਿਗੁਰ ਮਿਲੋ ਨਵੇਂ ਨਿਦ ਪਾਵੋ, ਇਨ ਵਿਦ ਤਤ ਬਲੋਈ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਭਾਈ। ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸਵਾਮੀ। ਧਨ ਧਨ ਸੀ ਜਨ ਜਿਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤ ਕੁਰਬਾਨੀ। ਰਾਮ ਕਲੀ ਮਹਲਾ ਪੰਜਵਾਂ। ਆਵਤ ਹਰਖ ਨਾ ਜਾਵਤ ਦੁਖ, ਨਾ ਵਿਆਪੈ ਮਨ ਰੋਗਨੀ। ਸਦਾ ਆਨੰਦ ਗੁਰਪੂਰਾ ਪਾਇਆ, ਤਉ ਤਰੀ ਸਗਲ ਬਿਯੋਗਨੀ। ਇਹ ਬਿਦ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨ ਵਿਆਪੈ, ਤਾਂ ਹਰ ਹਰ ਹਰ ਰਸ ਭੋਗਨੀ ਰਹਾਓ। ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ। ਆਗਿਆਕਾਰੀ ਸਦਾ ਸੁਖ ਪੁੰਚੈ, ਜਤ ਕਤ ਪੇਖੋਂ ਹਰ ਗਣੀ। ਨਾ ਸ਼ਿਵ ਸ਼ਕਤੀ ਜਲ ਨਹੀਂ ਪਵਨਾ, ਤਾਂ ਆਕਾਰ ਨਹੀਂ ਮੇਦਨੀ। ਸਤਿਗੁਰ ਜੋ ਕਾ ਤਾਂ ਨਵਾਸਾ, ਜਹਾਂ ਅਵਗਤ ਨਾ ਤੇ ਅਗੰਮ ਧਣੀ। ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਣੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬ ਹੈ ਅੰਬ ਮਿਲੋਗਣੀ। ਰਾਮ ਕਲੀ ਮਹਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨ ਜਾਣੈ। ਰਤਨ ਕੋਟੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ। ਅਚਰਜ ਕਿਛ ਕਹਿਣ ਨ ਜਾਈ, ਬਸਤੇ ਅਗੋਚਰ ਭਾਈ ਰਹਾਓ। ਮੋਲ ਨਾਹੀ ਕਛ ਕਰਨੈ ਜੋਗਾ, ਕਿਆ ਕੋ ਕਹਿ ਸੁਣਾਵੈ। ਕਥਨ ਕਹਿਣ ਕੋ ਸੋਝੀ ਨਾਹੀ, ਜੋ ਭੇਖੈ ਤਿਸ ਬਣ ਆਵੈ। ਸੋਈ ਜਾਣੈ ਕਰਨੈ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤ ਆਪੇ ਜਾਣੈ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਅਘਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨਾਈ। ਰਾਮ ਕਲੀ ਮਹਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਂਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ। ਚੀਤ ਨ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕੈ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਊਨ ਨ ਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਛੋੜ ਨ ਕਤਹੂੰ ਜਾਤਾ। ਬਰ ਨ ਸਾਕੋ ਜੈਸਾ ਤੂੰ ਹੈ ਸਾਚੀ ਅਲਖ ਅਪਾਰਾ ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹਲਾ ਪੰਜਵਾਂ ਤੂੰ ਦਾਨਾ ਤੂੰ ਅਬਿਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੈ ਨਾਹੀ ਤਾਂ ਹਮ ਕੈਸੀ ਤਾਤੀ। ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਇਆ ਤਉ ਕਿਰਪਾ ਤੇ ਸੁਖ ਪਾਇਆ ਰਹਾਉ। ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨਕ ਲਾਲਾ ਤੁਮ ਦੇਵੋ ਤਿਲ ਸ਼ੰਖ ਨਾ ਮਾਨੋ ਹਮ ਪੁੰਚਹ ਸਦਾ ਨਿਹਾਲਾ। ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੈ ਸਭ ਲਾਡ ਲਡਾਵੈ ਤੁਮ ਸਦ ਗੁਣੀ ਗਹੀਰਾ। ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਘਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹਲਾ ਪੰਜਵਾਂ ਕਰ ਕਰ ਤਾਲ ਪਖਾਵਜ ਨੈਨੋ ਮਾਥੈ ਵਜੈ ਰਬਾਬਾ ਕਰਨ ਹਮਦ ਬਾਂਸਰੀ ਬਾਜੈ ਜਿਹਵਾ ਧੁਨਿਆ ਗਾਜਾ ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੂੰਗਰ ਸਾਜਾ। ਰਾਮ ਕੋ ਨਿਰਤ ਕਾਰੀ ਪੇਖੈ ਪੇਖਣ ਹਾਰ ਦਿਆਲਾ ਜੇਤਾ ਸਾ ਸ਼ਿੰਗਾਰੀ ਰਹਾਉ। ਆਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦੋਆ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਆ। ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਿਲਾਵਾ ਹੋਆ। ਚੰਦ ਸੂਰਜ ਦੋਏ ਜਰੇ ਚਰਾਗਾ ਚੌ ਕੁੰਟ ਭੀਤਰ ਰਾਖੇ ਦਸ ਪੰਤੋਂ ਪੰਚ ਸੰਗੀਤਾ ਏਕੈ ਭੀਤਰ ਸਾਥੇ ਭਿੰਨ ਭਿੰਨ ਹੋਏ ਭਾਵ ਦਿਖਾਵੈ ਸਭੋ ਨਰਾਰੀ ਭਾਖੇ। ਕਰ ਕਰ ਨਿਰਤ ਹੋਵੈ ਦਿਨ ਰਾਤੀ ਘਟ ਘਟ ਵਾਜੈ ਤੂਰਾ ਏਕ ਨਚਾਵੈ ਏਕ ਭਵਾਵੈ ਇੱਕ ਆਏ ਜਾਏ ਹੋਏ ਧੂਰਾ ਕਹੁ ਨਾਨਕ ਸੋ ਬੌਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ। ਰਾਮ ਕਲੀ ਮਹਲਾ ਪੰਜਵਾਂ ਓਅੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੈ ਏਕੋ ਰਹਿ ਅਭਿਆਪੈ। ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸੁਆਉ ਰਹਾਉ। ਪੰਚ ਬਜਿੱਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚਾਲੈ ਬਾਜਾ ਮਾਣ ਤਾਣ ਧਜ ਤਾਣਾ ਪਾਉ ਨਾ ਬੀਂਗਾ ਘਾਲੈ ਫੇਰੀ ਫੇਰ ਨਾ ਹੋਵੇ ਕਭੀ ਏਕ ਸ਼ਬਦ ਬੰਧ ਪਾਲੈ। ਨਾਰਦੀ ਨਰ ਹਰ ਜਾਣ ਹਦੂਰੇ ਘੂੰਗਰ ਖੜਕ ਤਿਆਗ ਬਸੂਰੇ ਸਹਿਜ ਆਨੰਦ ਦਿਖਾਵੈ ਭਾਵੈ ਇਹ ਨਿਰਤਕਾਰੀ ਜਨਮ ਨਾ ਆਵੈ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਦ ਇਹ ਕੀਰਤਨ ਗਾਵੈ। ਸਾਧ ਸੰਗਤ ਕੀ ਜਾਵੋ ਟੇਕ ਕਉ ਨਾਨਕ ਤਿਸ ਕੀਰਤਨ ਏਕ। ਰਾਮ ਕਲੀ ਮਹਲਾ ਪੰਜਵਾਂ ਕੋਈ ਬੋਲੈ ਰਾਮ ਰਾਮ ਕੋਈ ਖੁਦਾਏ ਕੋਈ ਸਿਵੈ ਗੁਸਈਆ ਕੋਈ ਅੱਲਾਹ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ। ਕੋਈ ਨਾਵੈ ਤੀਰਥ ਕੋਈ ਹਜ ਜਾਏ ਕੋਈ ਕਰੈ ਪੂਜਾ ਕੋਈ ਸਿਰ ਨਵਾਏ ਕੋਈ ਪੜ੍ਹੈ ਬੇਦ, ਕੋਈ ਕਤੇਬ, ਕੋਈ ਓਢੈ ਨੀਲ, ਕੋਈ ਸੁਪੇਦ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਬਾਂਛੈ ਪਿਸ਼ਤ, ਕੋਈ ਸਿਰਗਿੰਦੂ। ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਰਾਮ ਕਲੀ ਮਹਲਾ ਪੰਜਵਾਂ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤਉ ਚਲਤ ਭਇਆ ਰਹਾਉ। ਅਗਲੀ ਕਿਛ ਖਬਰ ਨ ਪਾਈ, ਰੋਮਨ ਹਾਰ ਪਿਊਟ ਸਧਾਈ। ਭਰਮ ਮੋਹ ਕੇ ਬੰਧੇ ਬੰਧ, ਸੁਪਨ ਭਇਆ ਪਖਲਾਏ ਅੰਧ। ਇਹ ਤਉ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਨਾ ਕੋ ਮੂਆ ਨਾ ਮਰਨੈ ਜੋਗ, ਨਾ ਬਿਨ ਸਹਿ ਬਿਨਾਸ਼ੀ ਹੋਗ। ਜੋ ਏ ਜਾਣੋ ਸੋਏ ਨਾਹੇ, ਜਾਣਨ ਹਾਰੇ ਕਉ ਬਲ ਜਾਉ। ਕਉ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਰਾਮ ਕਲੀ ਮਹਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ ਰਹਾਉ। ਕੋਟ ਜਨਮ ਭ੍ਰਮ ਭ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੈ ਇਹ ਵਿਚਾਰ। ਰਾਗ ਰਾਮ ਕਲੀ ਮਹਲਾ ਪੰਜਵਾਂ। ਘਰ ਦੂਜਾ ਇੱਕ ਓਅੰਕਾਰ, ਸਤ ਗੁਰਪ੍ਰਸਾਦ। ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਇੱਕਾ ਬਾਤ ਬਖਾਨੈ। ਦਸ ਅਸ਼ਟੀ ਮਿਲੇ ਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਕਿੰਕਰੀ ਅਨੂਪ ਵਾਜੈ, ਜੋਗੀਆ ਮਤ ਵਾਰੋ। ਰੇ ਰਹਾਉ ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਤੀਏ ਮੈਂ ਕਿਛ ਭਇਆ ਦਤੇੜਾ। ਦੁਤੀਆ ਅਰਧੋ ਉਰਧ ਸਮਾਇਆ, ਦੁਤੀਆ ਅਰਧੋ ਅਰਧ ਸਮਾਇਆ। ਇਹ ਕਰਿਆ ਤਾਂ ਏਕ ਦਿਖਾਇਆ। ਇਹ ਕਹਿ ਸੂਤ ਪਰੋਏ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ। ਫਿਰਤੀ ਮਾਲਾ ਬੋਬਿਦ ਪਾਏ, ਖਿੰਚਿਆ ਸੂਤ ਤਾਂ ਆਈ ਥਾਏ। ਚਉ ਮੈਂ ਇੱਕੈ ਮੱਟ ਹੈ ਕੀਆ, ਤਾਂ ਬਿਖੜੇ ਥਾਨ ਅਨੇਕ ਖਿੜਕੀਆਂ। ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਘਰ ਪਾਇਆ। ਇਉਂ ਕਿੰਕਰੀ ਅਨੂਪ ਵਾਜੈ, ਸੁਣ ਜੋਗੀ ਕੇ ਮਨ ਮੀਠੀ ਲਾਗੈ। ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾਂ। ਤਾਗਾ ਕਰਕੇ ਲਾਈ ਥਿਗਲੀ, ਲਉ ਨਾੜੀ ਸੂਆ ਹੈ ਅਸਤੀ। ਅੰਬੈ ਕਾ ਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਭ ਹੈ ਪਰਿਆ। ਜਪ ਨਾਥ ਦਿਨ ਰਹਿਣ ਆਈ, ਤੇਰੀ ਖਿੰਥਾ ਦੋ ਦਿਹਾਈ ਰਹਾਉ। ਗੈਰੀ ਵਿਭੂਤ ਲੈ ਬੈਠਾ ਤਾੜੀ, ਮੇਰੀ ਤੇਰੀ ਮੁੰਦਰਾਂ ਤਾਰੀ। ਮੰਗੈ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋੜ ਜਾਚੈ ਲਾਜ ਨਾ ਪਾਵੈ। ਚਲ ਚਿਤ ਜੋਗੀ ਆਸਣ ਤੇਰਾ, ਸਿੰਘੀ ਵਾਜੈ ਨਿਤ ਉਦਾਸੀਰਾ। ਗੁਰ ਗੁਰ ਕੀਤੈ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੈ ਜਾਈ। ਜਿਸਨੋ ਹੋਆ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ। ਨਾਮੈ ਕਿੰਥਾ ਨਾਮੈ ਬਸਤਰ, ਜਨ ਨਾਨਕ ਜੋਗੀ ਹੋਆ ਅਸਥਿਰ। ਇਉਂ ਜਪਿਆ ਨਾਥ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ। ਰਾਮ ਕਲੀ ਮਹਲਾ ਪੰਜਵਾਂ। ਕਰਨ ਕਰਾਵਣ ਸੋਈ, ਅੰਨ ਦਿਸੈ ਕੋਈ। ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਬਿਰਲੈ ਡੀਠਾ। ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅਮਰ ਭਏ ਨਿਹ ਕਾਮ। ਤਨ ਮਨ ਸੀਤਲ ਅਗਨ ਨਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦ ਬਲਿਹਾਰ ਜਾਉ ਲੱਖ ਬੇਰਾ। ਤਨ ਮਨ ਜੀਉ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ। ਖੋਲ ਕਿਵਾਰ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਕਉ ਨਾਨਕ ਸਭ ਪੜਦਾ ਤੂਟਾ, ਹਉ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦੀਓ ਮੁਖ ਦੇਵ। ਸਗਲੀ ਚਿੰਤਾ ਆਪ ਨਵਾਰੀ, ਤਿਸ ਗੁਰ ਕਉ ਹਉ ਸਦ ਬਲਿਹਾਰੀ। ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਉ। ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਧੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਬਹੁ ਨਜੋ ਨੀ ਪਾਏ ਜਾਂ ਕੈ ਅੰਤਰ ਪ੍ਰਗਟਿਉ ਆਪ ਤਾਂ ਕੋ ਨਾਹੀ ਦੁਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬੋ ਜਨ ਲੈ ਤਰਿਆ ਨਾ ਕਿਸ ਭਰਮ ਨ ਦੁਬਿਧਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਇਆਲ ਕਹੁ ਨਾਨਕ ਪ੍ਰਭ ਮਿਲੀ ਰਸਾਲ ਰਾਮ ਕਲੀ ਮਹਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮੀਠਾ ਤਾਂ ਹੀ ਅਚਰਜ ਨੈ ਨਾ ਡੀਠਾ ਆਪ ਮੋਹੇ ਜਾਨੀ ਰੇ ਮੇਰੀ ਗਈ ਬਲਾਏ ਬੁੱਝ ਗਈ ਤ੍ਰਿਸ਼ਨਵਾਰੀ ਮਮਤਾ ਗੁਰਪੂਰੈ ਲੀਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰ ਸ਼ਰਨਾ ਗੁਰਪਕਰਾਏ ਹਰ ਕੇ ਚਰਣਾ ਬੀਸ ਬਿਸੁਏ ਜਮ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬੈਰਾਈ ਗਲ ਮਿਲ ਚਾਲੇ ਏਕੈ ਪਾਈ ਜਾਂ ਕੋ ਗੁਰ ਹਰ ਦੀਏ ਸੂਖਾ ਤਾਂ ਕੋ ਬਹੁ ਨ ਲਾਗੈ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋਂ ਰੰਗ ਗੋਪਾਲ ਰਾਮ ਕਲੀ ਮਹਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ ਪੰਡਿਤ ਭੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਓ ਆਗੈ ਰਾਖਿਓ ਸਾਲ ਗ੍ਰਾਮ ਮਨ ਕੀਨੋ ਦਹ ਦਿਸ ਵਿਸ਼ਰਾਮ ਤਿਲਕ ਚੜਾਵੈ ਪਾਈ ਪਾਏ ਲੋਕ ਪਚਾਰਾ ਹੰਧ ਕਮਾਏ ਖਟਕਰਮਾ ਘਰ ਆਸਣ ਧੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਵਿਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈਗੁਣ ਕੀ ਉਸੀ ਉਤਰੀ ਮਾਏ ਚਤੁਰਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਨੀ ਪਾਏ ਰਾਮ ਕਲੀ ਮਹਲਾ ਪੰਜਵਾਂ ਕੋਟ ਬਿਗਨ ਨਹੀਂ ਆਵੈ ਨੀਰ ਅਨਕ ਮਾਇਆ ਤਾਂ ਕੀ ਹੈ ਚੀਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਜਤਨ ਵਾਕੈ ਸਰੰਜਾਮ ਰਹਾਉ ਕਰਤਾ ਰਾਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੀਤਕ ਬਰਨ ਬਲ ਬਲ ਜਾਈਐ ਤਾਂ ਕੇ ਚਰਨ ਤਿਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮੈਂ ਪਰਵਾਨ ਜਾਂ ਕੋ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਭਏ ਪ੍ਰਗਾਸ਼ ਸਹਿਜ ਸੂਖ ਆਸ ਨਿਵਾਸ ਪੂਰੈ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਸ ਅੰਦਾਸ ਰਾਮ ਕਲੀ ਮਹਲਾ ਪੰਜਵਾਂ ਦੋਸ਼ ਨਦੀ ਜੈ ਕਾਹੂ ਲੋਗ ਜੋ ਕਮਾਵਣ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਤੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ਼ ਭਇਆ ਪੂਰੇ ਗੁਰਬਚਨੀ ਰਹਾਓ ਧਨ ਧਨ ਕਲਤ ਮਿਥਿਆ ਵਿਸਥਾਰ ਹੈਵਰ ਗੈਵਰ ਚਾਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਾਕਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਿਧਾਨਾ ਸਾਧੂ ਪਾਹੇ ਨਾਨਕ ਗੁਰੂ ਗੋਬਿੰਦ ਜਿਸ ਤੂਠਾ ਕਟ ਕਟ ਰਮਈਆ ਤੈਂ ਹੀ ਡੀਠਾ ਰਾਮ ਕਲੀ ਮਹਲਾ ਪੰਜਵਾਂ ਪੰਜ ਸ਼ਬਦ ਤਾਂ ਪੂਰਨ ਨਾਦ ਅਨਹਦ ਬਾਜਿਆ ਚਰਜ ਬਿਸਮਾਦ ਕੇਲ ਕਰੈ ਸੰਤ ਹਰ ਲੋਗ ਭਾਰ ਬ੍ਰਹਮ ਪੂਰਨ ਨਿਰਯੋਗ ਸੂਖ ਸਹਿਜਿਆ ਆਨੰਦ ਭਾਵਨ ਸਾਧ ਸੰਗ ਬੈਸ ਗੁਣ ਕਾਮੈ ਤਾਂ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾਂ ਸਿਮਰੈ ਕੇਵਲ ਨਾਮ ਬਿਰਲੇ ਪਾਵੈ ਉਹ ਬਿਸ਼ਰਾਮ ਭੋਜਨ ਭਾਉ ਕੀਰਤਨ ਆਧਾਰ ਨੇ ਚਲੇ ਆਸਨ ਬੇਸ਼ੁਮਾਰ ਡਿੱਗ ਨ ਡੁੱਲੈ ਕਤ ਹੂਣਾ ਧਾਵੈ ਗੁਰਪ੍ਰਸਾਦ ਕੋਏ ਮਹਿਲ ਪਾਵੈ ਪਰੰਪੈ ਮੂਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਾਰਾਵਾਰ ਆਪੇ ਗੁਪਤੇ ਆਪੇ ਪਾਸਾਰ ਜਾਂ ਕਹਿ ਅੰਤਰ ਹਰ ਹਰ ਸਵਾਦ ਕਹਿਣ ਨ ਜਾਈ ਨਾਨਕ ਵਿਸਮਾਦ ਰਾਮ ਕਲੀ ਮਹਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਹ ਚਰਨ ਮਾਥਾ ਮੇਰੂ ਪੌਤ ਅਨਕ ਬਾਰ ਸੰਤਹ ਡੰਡੌਤ ਇਹ ਮਨ ਸੰਤਨ ਕੈ ਬਲਿਹਾਰੀ ਜਾਂ ਕੀ ਉੱਠ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ संतां चरण धोए धोए पीवा, संतां दर्श पेख पेख जीवा, संतां की मेरे मन आस, संत हमारी निर्मल रास, संत हमारा राखिया पड़दा, संत प्रसाद में कभू न कटदा, संत संग दिया कृपाल, संत सहाई भय दयाल, सुरत मत बुद्ध प्रगास, गहर गंभीर अपार गुणतास जी, जन सगले प्रतपाल, नानक संत देख निहाल, राम कली महला पंजवा। तेरे काज न गिरे राजमाल, तेरे काज न बिखे जंजाल, इष्ट मीत जान सब छलै, हर हर नाम संग तेरे चलै, राम नाम गुण गायले मीता, राम नाम गुण गायले मीता, हर सिमरत तेरी लाज रहै, हर सिमरत जम कछ न कह, रहाउ बिन हर सगल नरारत, काम सोयना रूपा माटी दाम, गुर का शब्द जाप मन सुखा, हियाँ हुआ तेरे उजल मुखा, कर कर थाके वडे वडेरे, किन्हीं न किए काज माया पूरे, हर हर नाम जपै जन कोए, ताकि या सब पूर्ण होए, हर भगत उनको नाम आधार, संती जीता जन्म अपार, हर संत करे सोई परवान, नानक दासता कह कुरबान, राम कली महला पंजवा। सिंचै दर्ब दे दुख लोग, तेरे काज न अवना जोग, कर हंकार हुए वरतै अंध, जमकी जीवड़ी तू आगे बंद, छट वडाणी तात मूड़े, इहां बसना रात मूड़े, माया के मत तैंट चलना, राच रहो तू संग सुपना रहाओ, बाल व्यवस्था बारक अंध, पर जो बन लागा दुर्गंध, तृतीय व्यवस्था सिंचे माए, बिरध पया छुड़ चलियो पछताए, चिरंकाल पाई दुर्लभ दे, नाम बिहूणी हुई खे, पशु परेत मुगते बुरी, तिसै न बूझै जिन ए श्री, सुन करतार गोविंद गोपाल, दीन दयाल सदा कृपाल, तुम्हें छिडावो छुटकै बंद, बख्श मिलावो नानक जग अंध, राम कली महला पंजवा। कर संजोग बनाई काश, ते संग्रह होए आना राज, प्रतपार निसार समारे, अंत की बार उठ सदार, नाम बिना सब झूठ पुराणी, गोविंद भजन बिन अवर संग्रह, ते सब माया मूठ पुराणी, रहाओ तीर्थ नाय न उतर सुमैल, कर्म धर्म सब होमै फैल, लोक पिचारे गत नहीं होए, नाम बिहूणे चल सै रोए, बिन हर नाम न टूटस पटल, सो दे शास्त्र सिमरत सगल, सो नाम जपै जे साप जपाए, सगल फलां से सूख समाए, राखण हारे राखो आप, सगल सुखां प्रभ तुमरै हाथ, जितला वै तित लागा स्वामी, नानक साहिब अंतर जामी, राम कली महला पंजवा। जो किश करै सोई सुख जाना, मन असमझ साध संग पतियाना, डोलन ते चूका ठहराया, सत माहले सत समाया, दू गया सब रो गया, प्रभ किया गया मन मैं मानी, महापुरख का संग पया रहाओ। सगल पवित्र सर्ब निर्मला, जो बरताए सोई भला, जहां राखें सोई मुक्त थान, जो जपाए सोई नाम, अड़सठ तीर्थ जहां साध भगतर हैं, ता वैकुंठ जह नाम चरै, सरबियाना जो दर्शन पाइए, राम गुणा नित नित हर गाइए, आपे घट घट रिया व्याप, दयाल पुरख प्रगट प्रताप, कपट खुलाने प्रभ नाठे दूरे, नानक गुर भेटे पूरे, राम कली महला पंजवा। कोट जाव ताप विश्राम, रिद्ध बुद्ध सिद्ध सुर ज्ञान, अनक रूप रंग भोग रसै, गुरमुख नाम निमक हृदय बसै, हर के नाम की बड़ियाई, कीमत कह न जाई रहाओ। सूर बीर धीर जमत पूरा, सहज अनंत गहर गंभीरा, सदा मुक्त जाके पूरे काम, जाके हृदय बसे हर नाम, सगल सूखे आनंद रोग, समदर्शी पूर्ण नरयोग, आए न जाए डोले कत नाही, जाके राम बसे मन माही, दीन दयाल गोपाल गोविंद, गुरमुख जपिए उतरी चिंद, नानक गुर दिया नाम, संतन की टहल संत का काम, राम कली महला पंजवा। बीज मंत्र हर कीर्तन गाओ, वागै मिली निथावे थाओ, गुरपुरे की चरनी लाग, जन्म जन्म का सोया जाग, हर हर जप जपला, गुर कृपा ते हृदय वासे, गुर कृपा ते हृदय वासे, भौजल पार परल रहाओ। नाम निधान त्याए मन अटल, ता छूटै माया के पटल, गुर का शब्द अमृत रस पियो, ता तेरा होए निर्मल जियो, सोदत सोदत सोद बिचारा, बिन हर भगत नहीं छुटकारा, सो हर भजन साध कै संग, मन तन रापै हर कै रंग, छोड़ सयाणप बहु चतराई, बिन हर नावै अब जाए नकाई। दया धारी गोबिंद गुसाई, हर हर नानक टेक टकाई, छोड़ सियाणप बहु चतुराई, मन बिन हर नावै जाए ना काई। दया धारी गोबिंद गुसाई, हर हर नानक टेक टकाई, राम कली महला पंजवा। संत कै संग राम रंग केल, आगै जम सिउ होए न मेल, अहं बुद्ध का पै अविनाश, तुरमत होई सगली नाश। राम नाम गुण गाए पंडित, कर्म कांड अहंकार न काजे, कुशल स्थिति कर जाहे पंडित रहाओ। हर का जसन दली आला, पूर्ण भय मनोर साम, दुख न ठासो कर मैं आया, संत प्रसाद कमल बिकसाया, नाम रतंजन पाया दान, तिस जन होए सगल निधान। संतोख आया मन पूरा पाए, फिर मांगण काहे जाए, हर की कथा सुनत पवित, जेवा बकत पाई गत मित। सो परवान जिस हृदय बसाई, नानक तेजन उत्तम भाई, राम कली महला पंजवा। गौ कर पकड़ी न आई हाथ, प्रीत करी चाली नहीं साथ, कौ नानक ज्यों त्याग दई, तब ओ चरणी आए पई। सुन संतो निर्मल विचार, राम नाम बिन गत निकाई, गुरपूरा भेटत उधार रहाओ। जब उसको कोई देवे मान, तब आपस ऊपर रखे गुमान, जब उसको कोई मन पर हरे, तब वो सेवक सेवा करे, मुख बिरावे अंत ठगावे, इकत ठौरो कहीं ना समावे। उन मोहे बहुते ब्रह्मांड, राम जनी की नी खंड खंड, जो मांगे सो भूखा रह, संग राचे सो कशु न लह, इसे त्याग सत्संगत करे, वडभागी नानक उतरे, राम कली महला पंजवा। आत्म राम सर्ब मैं पेग, पूर्ण पूर रया प्रभेक, रत्न मूल हृदय मैं जान, अपनी वस्तु आप पछान, पी अमृतन तन प्रसाद, वड्डे भाग होवे तो पाइये, बिंजे वाक्या जाने स्वाद रहाओ। अठ तस भेद सुनै कै डोरा, कोट प्रगाशन दिसै अंधेरा, पशु प्रीत घास संग रचै, जिस नहीं बुझावै सो कित बिद बुझै, जानन हर रहा प्रभ जान, ओत पोत भगतन संघान। बिकस बिकस अपना प्रभ गावै, नानक तिन जम नेड़ न आवै, राम कली महला पंजवा। दीनो नाम कियो पवित, हर धन रास निरास बित, काटी बंद हर सेवा लाए, हर हर भगत राम गुण गाए, बाजे अनहत बाजा रसक रसक गुण गावे, हर जिने अपने गुरदेव नवाजा रहाओ। आए बण्यो पूर्वला भाग, जन्म जन्म का सोया जाग, गई गिलान साध कै संग, मन तन रतो हर कै रंग, राखे राखन हार दयाल, ना किस सेवा ना किस काल। कर कृपा प्रभ कीनी दया, बूढ़ दुख में काट लया, सुन सुन उपजो मन में चाओ, आठ पैर हर के गुण गाओ, गावत गावत परम गत पाई, गुरप्रसाद नानक लेवलाई, राम कली महला पंजवा। कौडी बदलै त्यागै रतन, छोड़ जाए ताहू का जतन, सो संचै जोहु छी बात, माया मोया टेढो जात। अभागे तैं लाज नाहीं, सुख सागर पूर्ण परमेश्वर, हर ना चेत्यो मन माही रहाओ। अमृत कौरा बिखिया मीठी, अमृत कौरा बिखिया मीठी, साकत की बिद नैनो डीठी, कूड़ कपट अहंकारी जाना, नाम सुनत जन बिशू डसाना। माया कारण सद ही झूरै, मनमुख कबै न उस्तत करै, निरपौ निरंकार दातार, तेस्यो प्रीत न करै गवार। सब शाह सिर साचा शाह, वे मोहताज पूरा पातशाह, मोह मंग लपट परम ग्रह, नानक तरियै तेरी मेर, राम कली महला पंजवा। रैन दिन जपो हर नाओ, आगे दरगाह पावो थाओ, सदा आनंद न होवी सो, कबू न व्यापै होमै रोग, खोजो संतो हर ब्रह्म ज्ञानी, बिस्मन बिस्म भय बिस्मादा, परमगत पावै हर सिमर प्राणी रहाओ। गण मिण देखो सगल सिंह विचार, नाम बिना को सकै न तार, सगल पाप न चल है संग, भवजल तरियै प्रभ कै रंग, देही धोए न उतरै मैल, होमै व्यापै दुबधा फैल। हर हर औकत जो जन खाए, ताका रोग सगल मिट जाए, कर कृपा पार ब्रह्म दयाल मनते कभु न बिसर गोपाल तेरे दास की होवा धूर नानक की प्रभ श्रद्धा पूर राम कली महला पंजवा तेरी शरण पूरे गुरुदेव तुर बिन दूजा नाहीं कोय तू समरत पूर्ण पार ब्रह्म सो त्याय पूरा जिस कर्म तरन तारण प्रभ तेरो नाओ एका शरण गई मन मेरे तुर बिन दूजा नाहीं ठाउं रहाओ जप जप जीवा तेरा नाओ अग्गै दरगह पावो ठाओ दुख अंधेरा मन ते जाए दुरमत बिनसै रचै हर नाए चरण कमल स्यों लागी प्रीत गुरपुरे की निर्मल रीत पौ भागा निरपौ मन बसे अमृत नाम रसना नित जपै कोट जन्म के काटे फाए पाया लाभ सचा तन लाहे तोट न आवै खोट भंडार नानक भगत सोहै हरदार राम कली महला पंजवा रतन जवे हर नाम सत संतोख ज्ञान सूख सहज दया का पोता हर भगता हवालै होता मेरे राम को भंडार खात खर्च किस तोट न आवै अंत नहीं हर पारावार रहाओ कीर्तन निर्मूल कहीरा आनंद गुणी गहीरा अनहद बाणी पूंजी संतन हथ राखी कुंजी सुन समार गुफा तह आसन केवल ब्रह्म पूरन जह बासन भगत संग प्रभ गोष्ट करत तह हरख न सोग न जन्म न मरत कर कृपा जिस साब दवाया साध संग तिन हर तन पाया दयाल पुरख नानक अरदास हर मेरी वर्तन हर मेरी रास राम कली महला पंजवा महिमा न जाने भेद ब्रह्मे ने जाने भेद अवतार न जाने अंत परमेश्वर पार ब्रह्म बेअंत अपनी गाते आप जाने सुन सुन अवर बखान रहाओ शंकरा ने जाने भेव खोज तारे देव देवियां ने जाने मर्म सब ऊपर लग पार ब्रह्म अपने रंग करता केल आप शूरा आपे मेल लिख परमे भक्ति लाए अपना किया आप जनाए संतन की सुन साची साखी जो बोले जो पेख आखी नहीं लेप तिस पुन न पाप नानक का प्रभ आपे आप राम कली महला पंजवा किशो काज न कियो जान सुरत मत नाही किश ज्ञान जाप ताप सील नहीं धर्म किशु न जानो कैसा कर्म ठाकुर प्रीतम प्रभ मेरे तुर बिन दूजा यावर न कोई भूलह चूकै प्रभ तेरे रहाओ रिद न बोध न सिद्ध प्रगाश बिखै ब्याद के गांव में बास करनहार मेरे प्रभ एक नाम तेरे की मन में टेक सुन सुन जीव मन विश्राम पाप खंडन प्रभ तेरो नाम तू अगणत जी का दाता जिसे जना मैं तिन तू जाता जो पायो तिस तेरी आस सगल आराध्य प्रभ गुणदास नानक दास तेरे दयाल नानक दास तेरे कुरबान बेअंत साहेब मेरा बीरवान राम कली महला पंजवा राखण हार दयाल कोट भव खंडे निमखे आल सगे अराध्या जंत मिलिय प्रभ गुर मंत जीयन का दाता मेरा प्रभ पूर्ण परमेश्वर स्वामी घट घट राता मेरा प्रभ रहाओ ता की गही मन ओट बंधन ते होई छोट हृदय जब परमानंद मन माहे भय आनंद तारण तरण हर शरण जीवन रूपर चरण संतन के प्राण आधार ऊचे ते ऊचे अपार सो मतसार जित हर समरी जय कर कर पज से आपे दी जय सुख सहज आनंद हर नाओ नानक जपिया गुर मिल नाओ राम कली महला पंजवा सगल सियाण पछाड़ कर सेवा सेवक साज अपना आप सगल मिटाए मन चिंदे से पल पाए हो सावधान अपने गुरस्यों आसा मनसा पूर्ण हो गए पावै सगल निधान गुरस्यों रहाओ दूजा ने जाने कोए सतगुर निरंजन सोए मनुका कर रूप न जान मिली नवाने मान गुर की हर टेक टिकाए अवर आसा सबला हर का नाम मांग निदान तां दरगा पावे मान गुर का बचन जप मंत इहा भगत सार तत् सतगुर भय दयाल नानक दास निहाल राम कली महला पंजवा हो वै सोई पल मान अपना तज बिमान दिन रैन सदा गुण गाओ पूर्ण ही सुआउ आनंद कर संत हर जप छाट सियाणप बहु चतराई गुर का जप मंत निर्मल रहाओ एक की कर आस भीतर निर्मल जाप नाम हर हर गुर के चरण नमस्कार। भव जल उतरे पार देवन हर दतार अंत न पार अवार। जा कह कर सर्म निधान राखण हर निधान नानक पाया ए निधान। हरि हर निर्मल नाम जो जपै तिसकी गत होए नानक कर्म प्राप्त होए। राम करी महला पंजवा दुर्लभ दे सवार जाहि न दरगहार। हलत पलत दुहे बड़े आई अंत की बेला लय छाई राम के गुण गाओ। हलत पल दुवे होए सुहेली अचरज पुरुख ते आओ। रहा उठत बैठत हर जा बिनसै सगल संता बैरी सब हो मैं मीत। निर्मल तेरा हो वै चीत सब ते उत्तम ए कर्म सगल धर्म मैं श्रेष्ठ धर्म। हर सिमरन तेरा होए उदार जन्म जन्म का उतरे पार। पूर्ण तेरी होवै आस जम की कटिया तेरी पास गुर का उपदेश सुनी जय। नानक सुख सह समी जय राम कली महला पंजवा। जिस की तिस की कर मान अपन लहे गुमान। जिसका तू तिसका सब कोए तिसे अराज सदा सखोए। काहे भ्रम भ्रम बिगाने नाम बिना किस कामना आवै। मीरा मीरा कर बहुत पछताने रहाओ। जो जो करे सोई मान ले बिन माने रल होवे खे। तिसका भाणा लागे मीठा गुर प्रसाद बिरली मन बूठा। वे प्रभा अगूचर आप आठ पैर मंता को जाप। जिस चित आए बिनसै दुखा हलत पल त्रय उजल मुखा। कौन कौन उदरे गुण गाए गरण न जाई कीम न पाए। बूढ़त लो साध संगत रै नानक तिसै प्राप्त करै। राम कली महला पंजवा मन माहि जा भगवंत। गुरपूरै दीन मंत मिटे सगल पै त्रास पूर्ण होई आस। सफल सेवा गुरदेवा कीमत किश कहन न जाई। साचे साचे अलख भीवा रहाओ करन करावण आप। तिसको सदा मन जाप तेकी सेवा करनी। सच सह सुख पावै मीत साहे मीरा अत पारा। खिर मैं था प्यो था पनहारा तिस बने अवर न कोई। जनका राखा सोई कर कर पाय अरदास सुनी जय। अपने सेवक को दर्शन दी जय। नानक जापी जप जाप सब तूजा का प्रताप। राम कली महला पंजवा बिरथा परवास लोक। ठाकुर प्रभु तेरी टेक आवर छूटी सब आस। अचिंत ठाकुर भेटे गुण दास। एको नाम त्याय मन मेरे कारज तेरा होवै पूरा। हर हर हर गुण गाए मन मेरे रहाओ। तुम ही कारण करण चरण कमल हर शरण। मन तन हर योही ते आया आनंद हर रूप दिखाया। तसही की ओट सदीव जाके कीने है जीव। सिमरत हर करत निधान राखण हर निदान। सर्ब की रेण हुई जया मिटाए मली जया दिन ते आई नाम सफल नानके काम। राम कली महला पंजवा। कारण करन करीम सर्व प्रतपाल रहीम। अल्लाह अलख अपार खुद खुदाए बट बेशुमार। ओम नमो भगवंत गुसाई। खालक रब रहया सर्व ठाई रहाओ जगन्नाथ जग जीवन माधो। पौ पंजर दमाहे अराधोर की केश गोपाल गोबिंद। पूर्ण सर्वत्र मुकंद मेहरबान मौला तू ही एक। पीर पैगंबर शेख दिलां का मालक करे हाक। कुरान कतेब ते पाक नारायण नर हर दयाल। रमत राम कट कट आधार बास देव बस सब ठाए। लीला किश लखी ना जाए मेहर दया कर करने हार। भक्त बंदगी दे सिरजनहार। कहो नानक गुर खोए परम इको अल्लाह पार ब्रह्म। राम कली महला पंजवा कोट जन्म के बिनसे पाप। हर हर जपत नहीं संताप गुर के चरण कमल मन वसे। महा विकार तंती सब नसे गोपाल को जस गाओ प्राणी। अकथ कथा साची प्रपूर्ण
1: ज्योति ज्योत समाणी रहाओ। तिसना भूख सब नसी संत प्रसाद जपे।

ਪਾਗੇ ਜਮ ਜੰਦਾਰ ਨਾ ਲਾਗੇ ਮੋਹੈ ਨਿਰਮਲ ਨਾਮ ਹਿਰਦੇ ਹਰ ਸੋਹੈ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ।

ਪਹਿਲਾ ਹਠ ਨਿਗਰੋ ਕਰ ਕਾਇਆ ਸੀ ਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰ ਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਕੀਜੈ ਜਮ ਜਿੰਦਾਰ ਜੋ

ਕਲੀ ਮਹੱਲਾ ਪਹਿਲਾ। ਅੰਤਰ ਉਤਪਜ ਅਵਰ ਨ ਕੋਈ, ਜੋ ਕਹੀਓ ਸੋ ਪ੍ਰਾਪਤੇ ਹੋਈ। ਜੁਗੇ ਜਗਾਂਤਰ ਸਾਹਿਬ ਸੱਚ ਸੋਈ, ਉਤਪਦ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕਰ ਗਹਿਰ ਗਵੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੇ ਨਾਮ ਨ ਲਗੇ ਜਮ ਤੀਰ ਰਹਾਉ, ਨਾਮ ਰਤਨ ਹੀਰਾ ਨਿਰਮੋਲ। ਸਾਚਾ ਸਾ ਅਮਰ ਅਤੁਲ, ਜਿਹਵਾ ਸੂਚੀ।

ਸ਼ਬਦ ਵਿਚਾਰ ਗਹੇ ਗੁਰ ਸੇਵਾ, ਮਨ ਤਾ ਨਿਰਮਲ ਅਭਾਨ ਅਭਿਮਾਨ ਅਪੇਵਾ, ਕਰਮ ਮਿਲੇ ਭਾਵੇ ਸਚ ਨਾਉ, ਤੁਮ ਸ਼ਰਨਾਗਤ ਰਹੋ ਸੁਭਾਉ, ਤੁਮ ਤੇ ਉਪਜਿਓ ਭਗਤੀ ਪਾਓ, ਜਪ ਜਪ ਗੁਰ

ਰੋਗ ਮਹਾ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੇ ਸਾਖਤ ਮਨ ਅਭਿਮਾਨ ਪਿਆ ਜਿਸ ਕਾਇਓ ਤਨ ਧਨ ਸੋ ਫਿਰ ਲੇਵੇ ਅੰਤਰ ਸਹਿਸਾ ਦੁਖ ਪਿਆ ਅੰਤ

ਸਸ ਲੋਕੇ ਹੁਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਨ ਉਦ ਲਖ ਅਗਮ ਅਪਾਰੀ ਕਾਇ ਨਗਰੀ ਹੋ ਮਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰੇਵੇ ਆਸਨ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹਿ ਕਹਿ ਬੁਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੇ ਪਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸਿਖ ਪਾਇਆ ਅੰਤਰ ਸ਼ਬਦ ਰਵੀ।

ਬ੍ਰਹਮਕ ਜੋਗ ਸ਼ਬਦ ਆਤਮ ਚੀਨੇ ਹਿਰਦੇ ਏਕ ਮਰਾਰੀ ਮਨੁਆ ਆਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਵੇਦ ਬਾਦਨਾ ਪਖੰਡ ਔਦੁ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ

ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਉਹ ਦੂਨਿਕ ਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਏ ਨਾਨਕ ਸ਼ਰਨ ਤਮਾਰੀ ਰਾਮ ਕਲੀ ਮਹਲਾ ਤੀਜਾ ਅਸ਼ਟਪਦੀਆਂ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਸ਼ਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਦਇਆ ਆਵਨ ਜਾਣ ਵਿਭੂਤ ਲਾਏ।

ਰਹਾਉ। ਪਾਰਸ ਪਾਰਸੇ ਫਿਰ ਪਾਰਸ ਹੋਏ, ਹਰ ਜੀ ਆਪਣੀ ਕਿਰਪਾ ਧਾਰੀਕ ਪੇਖ ਕਰੇ ਫਿਰੇ ਅਭਿਮਾਨੀ ਤਿਨ ਜੂਏ ਬਾਜੀ ਹਾਰੀ। ਇੱਕ ਆਂਦਿਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਉਰੇ ਧਾਰੀ, ਆਂਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋਮੇ ਮਾਰੀ। ਬਿਨ ਪੈ ਭਗਤ ਨ ਹੋਈ ਕਬ ਹੀ ਪੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ। ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ, ਤਿਸ ਕਿਆ ਗੁਣਾ ਕੈ ਅੰਤ ਨ ਪਾਇਆ ਹੋ ਗਾਵਾਂ ਸ਼ਬਦ ਵਿਚਾਰੀ। ਹਰ ਜਿਓ ਜਪੀ ਹਰ ਜਿਓ ਸਲਾ।

ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਪਾਏ ਲਖਣ ਲਖਣਾ ਜਾਈ, ਆਪੇ ਮਾਰ ਜਵਾਲੇ ਆਪੇ ਤਿਸਨੋ ਤਿਲ ਨਾ ਦਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ, ਸੇਵੜ ਪਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ।

ਗੁਰ ਮੁਖ ਜਾਤਾ ਡਿਗਰੀ ਆਂਦੇ ਫਿਰੇ ਲੁਕਾਈ, ਜਿੰਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਵਜਾਈ, ਇਕ ਨਾ ਨਾਭੋ ਆਪ ਭਲਾਈ, ਇਕ ਨਾ ਗੁਰਮੁਖ ਦੇ ਵਜਾਈ, ਸਦਾ ਸਦਾ ਸਲਾਹੋ ਸੰਤੋ ਤਿਸ ਦੀ ਵੱਡੀ ਵਡਿਆਈ, ਤਿਸ ਵਿੰਦ ਅਵਰ ਨ ਕੋਈ ਰਾਜਾ ਕਰਤ ਪਾਵ ਸਵੰਤ ਬਨਾਈ, ਨਿਆਉ ਤਿਸੇ ਕਾਹੇ ਸਦ ਸਾਚਾ ਬਿਰਲੇ ਹੁਕਮ ਮਨਾਈ, ਜਿਸਨੋ ਪ੍ਰਾਣੀ ਸਦਾ ਤਿਆਓ ਜਿਨ ਗੁਰਮੁਖ ਬਣਤ ਬਣਾਈ, ਸਤਿਗੁਰ ਪੇਟੇ ਸੋ ਜਨ ਸੀ ਜਜ ਸਿਰ ਦੇ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਨਾਈ, ਨਾਨਕ ਸੁਣ ਵੇਖ ਰਿਹਾ।

ਜੋਬਨ ਸਤ ਹਰਿ ਨਾਨਕ ਬਾ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾਂ ਮਨ ਵਚ ਕਰਮ ਰਾਮ ਨਾਮ ਚਿਤਾਰੀ ਘੁੰਮਣ ਕੇਰ ਮਹਾਂ ਅਤ ਬਿਖੜੀ ਗੁਰਮਖ ਨਾਨਕ।

ਕਰਬਨ ਵਾਰੀਆ, ਇਸ ਨਾ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ।

ਨਾ ਪਾਇਆ ਸੋ ਨਰ ਮੁੰਜਨ ਅਮਰਤ ਖੂਦ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਾਂ ਸਭ ਤੋਂ ਪਾਇਕ ਵੇਖ ਪਰਸਨ ਆਇਆ ਲਵ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੋਂ

ਚੱਲੀ। ਜਾਂ ਤੂੰ ਚਲਾਏ ਹੈ ਤੇ ਵੈ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤੇ ਵੈ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ। ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ, ਜਿਸਨੇ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਭ ਜੋ ਭਾਵੇ, ਤਿਵੇ ਚਲਾਵੇ। ਇਹੋ ਸੋਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਲਾ ਸਤਿ

ਗੁਰਬਿਨ ਅਵਰ ਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਮੈਂ ਸਤਿਗੁਰ ਮੁਖਤ ਨ ਪਾਵੇ, ਪਾਵੇ ਮੁਕਤ ਨਾ ਹੋ ਥੈ ਕੋਈ ਪੁੱਛੋ ਵਿਵੇਕੀਆ ਜਾਏ, ਅਨੇਕ ਜੁਨੀ ਭਰਮ ਅਵੇ ਸਤਿਗੁਰ ਮੁਖਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ, ਕਹੇ ਨਾਨਕ ਵਿਚਾਰ ਦੇਖੋ ਵੀ ਸਤਿਗੁਰ ਮੁਖਤ ਨ

ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ।

ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰ ਸ਼ਾਸਤਰ ਪੁਨ

ਲਾਵੇ, ਉਸਨੂੰ ਕਿਹੋ ਪੋਏ ਨਾ ਸਕੀ, ਜਿਸਨੂੰ ਆਪਣੇ ਲਿਵ ਲਾਵੇ, ਆਪਣੇ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੀਰ ਰਚਾਇਆ, ਜਾਂ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛਿੜਕੀ ਲਗੀ ਤ੍ਰਿਸ਼ਨਾ ਮਾਇਆ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮੁਹ ਉਪਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦਿ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ, ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵੇਲਾਏ, ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿਚੋਂ ਆਪ ਜਾਏ, ਜਿਸਦਾ ਜੋ ਤਿਸ ਮਿਲੇ ਹਰ ਵਸੇ ਮਨ ਆਏ, ਹਰ ਆਪ ਅਮਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬੰਜਾਰਾ, ਹਰ ਰਾਸ ਮੇਰੀ ਮਨ ਬੰਜਾਰਾ, ਸਤਿਗੁਰ ਤੇਰਾ ਜਾਣੀ ਹਰ ਨਤ ਜਪਿਓ ਜੀ ਉਲਾਹ ਖਟਿਓ ਦਿਹਾੜੀ, ਇਹੋ ਤਾਂ ਤੇਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬੰਜਾਰਾ, ਇਹ ਰਸਨਾ ਤੂੰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਤ ਕਿਧਰ ਜਿਚਰ ਹਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਿਸ਼ਨਾ ਲਾਗੇ ਆਏ, ਇਹ ਰਸ ਕਰਮੀ ਪਾਈਏ ਸਤਗੁਰ ਜਿਸ ਆਏ, ਕਹੇ ਨਾਨਕ ਹੋਰ ਅਣਰਸਾ ਵਿਸਰੇ ਜਾਂ ਹਰ ਵਸੇ ਮਨ ਆਏ, ਇਹ ਸਰੀਰਾ ਮੇਰਿਆ ਹਟੂ ਮੈਂ ਜੋਤ ਰਹੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿੰਜਿਓ।

ਮੈਂ ਕਿਹਾ ਮੈਂ ਆ ਕਹਿ ਕਰ ਮੈਂ ਕਮਾਇਆ ਤੂੰ ਦਸਰੀ ਜਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਉਸੀ ਪ੍ਰਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ

ਪ੍ਰਸਾਦ ਜਗਦਾਤਾ ਸੋਏ ਭਗਤ ਬਸ਼ਲ ਤੇ ਹੋ ਲੋਏ ਜੀਉ ਗੁਰ ਸ਼ਬਦ ਸਮਾਏ ਅਵਰ ਨਾ ਜਾਣੇ ਕੋਏ ਜੀਉ ਅਵਰੋ ਨਾ ਜਾਣੇ ਸ਼ਬਦ ਗੁਰ ਕੇ ਏਕ ਨਾਮ ਤੇ ਆਵੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਉਤੋਲ ਠਾਕੁਰ।

ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤਿਗੁਰ ਮਿਲਾਇਆ ਧੰਨ ਧੰਨ ਕਹੇ ਸਵਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਓ ਭਗ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ।

ਸਤਿਗੁਰ ਪਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਭੁੱਲ ਨਾ ਪਾਇਆ। ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਾ ਸਤਿਗੁਰੂ ਪੈ ਨਾਵੈ। ਸਤ ਗੁਰੂ ਪ੍ਰਤੱਖ ਹੁੰਦੇ ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪਰਾਣ ਜੀਓ। ਹਰ ਕਥਾ ਪੜੀਏ ਹਰ ਨਾਮ ਸੁਣੀਐ ਬੇਵਾਣ, ਹਰ ਰੰਗ ਗੁਰ ਭਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪ੍ਰਖ ਜੇ ਬੋਲਿਆ ਗੁਰ ਸਿੱਖਾਂ ਮਲੀ ਰਜਾਏ ਜੀਓ, ਮੋਹਰੀ ਪੁੱਤ ਸਨਮੁਖ

ਗੁਰ ਪ੍ਰਸਾਦ ਸਾਜਨਾ ਮੇਰਾ ਸਾਜਨਾ ਨਿਕਟ ਖਲੋਇੜਾ ਮੇਰਾ ਸਾਜਨਾ ਜਾਨੀਅੜਾ ਹਰ ਜਾਨੀਅੜਾ ਨੈਣ ਉਲੋਇੜਾ ਹਰ ਜਾਨੀਅੜਾ ਨੈਣ ਉਲੋਇਆ ਕਟਕੜ ਸੋਇਆ।

ਸੁਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ਾਂਤ ਸਲੋਕ ਚਰਨ ਕਮਲ ਸ਼ਰਨਾਗਤੀ ਅੰਧ ਮੰਗਲ ਗੁਣ ਗਾਮ ਨਾਨਕ ਪ੍ਰਭ ਅਰਾਧੀਏ ਬਿਪਤ ਨਿਵਾਰਨ ਰਾਮ ਸ਼ਾਂਤ ਪ੍ਰਭ ਬਿਪਤ ਨਿਵਾਰਨੋ ਤਿਸਵਨ ਅਵਰਨਾ ਕੋਏ ਜੀਓ ਸਦਾ ਸਦਾ ਹਰ ਸਿਮਰੀਏ ਜਲ ਥਲ ਮਹੀਲ ਸੋਏ ਜੀਓ ਜਲ ਥਲ ਮਹੀਲ ਪੂਰ ਰਿਹਾ ਇਕ ਨਿਮਖ ਮਨੋਨਾ ਵਿਸਰੈ ਗੁਰ ਚਰਨ ਲਾਗੇ ਦਿਨ ਸਪਾਗੇ ਸਰਵ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨਸ ਰਹਿਣੀ ਤਿਸ ਭਾਵੈ ਸੋ ਹੋਏ ਜੀਓ ਭਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮੰਤਨ ਹੋਏ ਜੀਓ ਸਲੋਕ ਹਰ ਸਿਮਰਤ ਮੰਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ ਸ਼ਾਂਤ ਪੈ ਸੰਕਟ ਕਾਟੇ ਨਰੈਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚੋਤ ਪੁਰਖ ਏਕੋ ਤਿਸਿਓ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਆਂਦਿਨ ਜਾਗਾ ਜੀਓ ਪਿੰਡ ਗ੍ਰਿਹੋ ਥਾਂ ਤਿਸਕਾ ਤਨ ਜੋਵਨ ਧਨ ਮਾਲ ਜੀਓ ਸਦਾ ਸਦਾ ਵਲ ਜਾਏ ਨਾਨਕ

ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੁਕਰੀ ਨਾ ਹੋਏ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਗਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ।

ਖਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਸਾ ਮਹੱਲਾ ਪਹਿਲਾ